FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ। ਅੱਜ ਦਿਨ ਮੰਗਲਵਾਰ ਸ਼ੱਕ ਸੰਮਤ 1948 ਦੇ ਸਾਉਣ ਮਹੀਨੇ ਦੀ 5 ਤਰੀਕ ਤੇ ਈਸਵੀ ਸੰਨ 2026 ਤੇ ਜੁਲਾਈ ਮਹੀਨੇ ਦੀ 28 ਤਰੀਕ ਏ। ਅੱਜ ਪ੍ਰਸਾਰਿਤ ਹੋਣ ਵਾਲੀ ਪ੍ਰਸਾਰਣ ਸਭਾ ਵਿੱਚ ਆਪ ਸਭ ਸਰੋਤਿਆਂ ਦਾ ਆਕਾਸ਼ਵਾਣੀ FM ਬਠਿੰਡਾ ਸਵਾਗਤ ਕਰਦਾ ਹੈ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਦੀ ਸਟੂਡੀਓ ਘੜੀ ਅਤੇ ਸਮਾਂ 5:59 ਅਤੇ 32 ਸੈਕਿੰਡ ਦਾ ਹੋ ਰਿਹਾ ਹੈ। ਠੀਕ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 6:05 'ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

0: storytelling across digital and offline platforms. In the Commonwealth Games, India's Sharmila Dhankar clinched the nation's second gold medal, winning the women's shot put F57 final in Glasgow last night. The victory saw India's medal tally reach 10 by the end of day 5, including 2 gold, 5 silver and 3 bronze. With a season best throw of 9.81 meters, Sharmila also made history as India's first ever Commonwealth Games gold medalist in para-athletics. The F57 classification is for athletes with lower limb impairments, limb deficiencies or reduced muscle power. In the same time, Shilpa K. Shaila was upgraded to the bronze medal, further boosting India's tally. In weightlifting, Valuri Ajay Babu produced a remarkable performance to win silver in the men's 79-kilogram category. And that is the end of this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਦੇ ਸਮਾਂ 6:10 ਅਤੇ 15 ਸੈਕਿੰਡ ਦਾ ਹੋ ਰਿਹਾ ਆਓ ਹੁਣ ਤੁਹਾਨੂੰ ਜਾਣਕਾਰੀ ਦੇ ਦਈਏ ਅੱਜ ਪ੍ਰਸਾਰਿਤ ਅਤੇ ਤਿਰਲੇ ਹੋਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ ਹੁਣ ਤੋਂ ਥੋੜ੍ਹੀ ਦੇਰ ਬਾਅਦ ਠੀਕ 6:15 'ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ ਸਵੇਰ 7 ਵਜੇ ਵੇਲਾ ਹੋਵੇਗਾ ਪ੍ਰੋਗਰਾਮ ਸਜਰੀ ਸਵੇਰ ਦਾ ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ ਅਤੇ 8:15 'ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ 8:30 ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ 8:40 'ਤੇ ਪ੍ਰੋਗਰਾਮ ਹੋਵੇਗਾ ਮਹਿਕ ਪੰਜਾਬ ਦੀ ਜਿਸ ਦੇ ਤਹਿਤ ਸਿਲਸਿਲਾ ਰਹੇਗਾ ਕਵਾਲੀਆਂ ਸਵੇਰੇ 9 ਵਜੇ ਤੋਂ 10 ਵਜੇ ਤੱਕ ਰਿਲੀਜ਼ ਕੀਤੇ ਜਾਣਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਜਿਸ ਵਿੱਚ 9 ਵਜੇ ਚਿੱਤਰਲੋਕ ਅਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ ਚੱਲੇਗਾ।

ਸਵੇਰੇ 10 ਵਜੇ ਤੁਸੀਂ ਸੁਣੋਗੇ ਸਦਾਬਹਾਰ ਹਿੰਦੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਗੀਤ ਪਿਟਾਰਾ। 11 ਵਜੇ ਸੁਣੋਗੇ ਹਿੰਦੀ ਵਿੱਚ ਖਬਰਾਂ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 11:05 ਤੇ ਰਿਲੇਅ ਕਰਾਂਗੇ ਆਕਾਸ਼ਵਾਣੀ ਰੇਨਬੋ ਦਿੱਲੀ ਦੇ ਪ੍ਰਸਾਰਣ, ਜਿਸ ਦੇ ਤਹਿਤ ਪ੍ਰੋਗਰਾਮ ਹੋਵੇਗਾ ਬਾਲੀਵੁੱਡ ਟ੍ਰੇਲਸ। ਦੁਪਹਿਰ 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 12:10 ਤੇ ਪ੍ਰੋਗਰਾਮ ਚੱਲੇਗਾ ਲੈਟਸ ਰੌਕ ਐਂਡ ਡਾਂਸ, ਜਿਸ ਦਾ ਸੰਚਾਲਨ ਕਰਨਗੇ ਆਕਾਂਕਸ਼ਾ ਅਰੋੜਾ। 12:30 ਪ੍ਰੋਗਰਾਮ ਹੋਵੇਗਾ ਘਰ ਪਰਿਵਾਰ, ਜਿਸ ਦੇ ਤਹਿਤ ਵਿਸ਼ਾ ਹੋਵੇਗਾ ਹੈਪੇਟਾਈਟਸ। ਇਸ ਵਿਸ਼ੇ 'ਤੇ ਜਾਣਕਾਰੀ ਦੇਣਗੇ ਡਾਕਟਰ ਊਸ਼ਾ ਗੋਇਲ। ਦੁਪਹਿਰ 1:10 'ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 1:15 'ਤੇ ਪ੍ਰੋਗਰਾਮ ਹੋਵੇਗਾ ਟੈਲੀਫੋਨ ਮਿਲਾਓ ਜੀ। ਇਹ ਪ੍ਰੋਗਰਾਮ ਲਾਈਵ ਫੋਨ ਇਨ ਰਹੇਗਾ, ਜਿਸ ਦੇ ਤਹਿਤ ਪ੍ਰਸਾਰਿਤ ਕਰਾਂਗੇ ਹਿੰਦੀ ਫਿਲਮ ਗੀਤ। 2:00 ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, 2:15 'ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਦੁਪਹਿਰ 2:30 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸੁਰੀਲੀ ਦੁਪਹਿਰ। ਇਹ ਪ੍ਰੋਗਰਾਮ ਹੋਵੇਗਾ ਸਰੋਤਿਆਂ ਦੇ ਖਤਾਂ ਅਤੇ ਵਟਸਐਪ ਮੈਸੇਜ 'ਤੇ ਆਧਾਰਿਤ। ਦੁਪਹਿਰ 3:00 ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 3:00 ਪ੍ਰੋਗਰਾਮ ਹੋਵੇਗਾ ਸਖੀ ਸਹੇਲੀ ਅਤੇ 4:00 ਪ੍ਰੋਗਰਾਮ ਹੋਵੇਗਾ ਹੈਲੋ ਫਰਮਾਇਸ਼।

ਸ਼ਾਮ 5 ਵਜੇ ਪ੍ਰੋਗਰਾਮ ਹੋਵੇਗਾ ਕਿਸਾਨ ਬਾਣੀ, ਪੇਸ਼ ਕਰਨਗੇ ਹਰਜੀਤ ਸਿੰਘ। 5:30 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਗੱਲਾਂ 'ਚੋਂ ਗੱਲ ਤਹਿਤ, ਸਿਲਸਿਲਾ ਸ਼੍ਰੀ ਮੱਧ ਭਗਵਤ ਗੀਤਾ ਜਥਾਰੂਪ। ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। 6:20 'ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਸ਼ਾਮ 6:30 ਤੁਸੀਂ ਸੁਣੋਗੇ ਨੌਜਵਾਨ ਸਰੋਤਿਆਂ ਲਈ ਪ੍ਰੋਗਰਾਮ ਯੁਵਾਣੀ, ਜਿਸ ਤਹਿਤ ਤੁਸੀਂ ਸੁਣੋਗੇ ਹੈਲੋ ਜੀਨੀਅਸ ਪ੍ਰੋਗਰਾਮ ਮਨਦੀਪ ਜ਼ਰਾ ਦੇ ਨਾਲ। ਸ਼ਾਮ 7:00 ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਸ਼ਾਮ ਸੁਹਾਨੀ, ਜੋ ਕਿ ਲਾਈਵ ਫੋਨ ਇਨ ਹੋਵੇਗਾ। ਇਹ ਪ੍ਰੋਗਰਾਮ 8 ਵਜੇ ਤੱਕ ਜਾਰੀ ਰਹੇਗਾ।

ਇਸ ਦੇ ਦਰਮਿਆਨ 7 ਵਜੇ 7:30 'ਤੇ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਠੀਕ 8 ਵਜੇ ਤੁਸੀਂ ਸੁਣੋਗੇ ਸਪੋਂਸਰਡ ਪ੍ਰੋਗਰਾਮ ਉਮੰਗ। ਇਸ ਪ੍ਰੋਗਰਾਮ ਦੇ ਸਪੋਂਸਰ ਹੋਣਗੇ NCERT ਅਤੇ ਅੱਜ ਤੁਸੀਂ ਸੁਣੋਗੇ ਇਸ ਪ੍ਰੋਗਰਾਮ ਦਾ ਐਪੀਸੋਡ ਨੰਬਰ 1337। ਰਾਤ 8:30 ਪੇਸ਼ ਕਰਾਂਗੇ ਪ੍ਰੋ

ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ। ਅੱਜ ਦਾ ਇਹ ਪ੍ਰੋਗਰਾਮ ਸਰੋਤਿਆਂ ਦੇ ਖਤਾਂ ਅਤੇ ਵਟਸਐਪ ਮੈਸੇਜ 'ਤੇ ਆਧਾਰਿਤ ਹੋਵੇਗਾ। 8:45 'ਤੇ ਸੁਣੋਗੇ ਹਿੰਦੀ ਵਿੱਚ ਖਬਰਾਂ ਬੁਲੇਟਿਨ ਸਮਾਚਾਰ ਸੰਧਿਆ, ਰਾਤ 9 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

ਰਾਤ 9 ਵਜੇ ਅੰਗਰੇਜ਼ੀ ਵਿੱਚ ਖਬਰਾਂ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ 9:15 'ਤੇ ਵਿਵਿਧ ਭਾਰਤੀ ਮੂਵੀ ਦੇ ਪ੍ਰਸਾਰਣ ਰਿਲੇਅ ਕੀਤੇ ਜਾਣਗੇ, ਜੋ ਕਿ ਰਾਤ ਦੇ 11 ਵਜੇ ਤੱਕ ਜਾਰੀ ਰਹਿਣਗੇ ਅਤੇ ਰਾਤ ਦੇ 11 ਵਜੇ ਹੋਵੇਗੀ ਅੱਜ ਦੇ ਪ੍ਰਸਾਰਣ ਸਭਾ ਦੀ ਸਮਾਪਤੀ। ਇਹ ਸੀ ਸਾਡੇ ਅੱਜ ਦੇ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ।

FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 6:15 ਤੇ 10 ਸੈਕਿੰਡ ਦਾ ਹੋ ਰਿਹਾ ਹੈ। ਆਓ ਹੁਣ ਸਰਵਣ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ। ਸਭ ਤੋਂ ਪਹਿਲਾਂ ਸਰਵਣ ਕਰਦੇ ਹਾਂ ਸ਼ਬਦ ਭਾਈ ਗੋਪਾਲ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸ਼ਬਦ ਭਾਈ ਗੋਪਾਲ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ। ਅਤੇ ਆਓ ਹੁਣ ਸਰਵਣ ਕਰਦੇ ਹਾਂ ਸ਼ਬਦ ਭਾਈ ਨਿਰਮਲ ਸਿੰਘ ਖਾਲਸਾ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਾਈ ਨਿਰਮਲ ਸਿੰਘ ਖਾਲਸਾ ਅਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ ਗਾਇਨ ਕੀਤਾ ਹੋਇਆ ਸ਼ਬਦ। ਅਤੇ ਆਓ ਹੁਣ ਸਰਵਣ ਕਰਦੇ ਹਾਂ ਸ਼ਬਦ ਭਾਈ ਬਲਜੀਤ ਸਿੰਘ ਅਤੇ ਭਾਈ ਗੁਰਮੀਤ ਸਿੰਘ ਪਾਸੋਂ ਗਾਇਨ ਕੀਤਾ ਹੋਇਆ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸ਼ਬਦ ਭਾਈ ਬਲਜੀਤ ਸਿੰਘ ਅਤੇ ਭਾਈ ਗੁਰਮੀਤ ਸਿੰਘ ਅਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ ਗਾਇਨ ਕੀਤਾ ਹੋਇਆ। ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ। ਸਟੂਡੀਓ ਦੀ ਘੜੀ 'ਤੇ ਸਮਾਂ 6:47 ਅਤੇ 13 ਸੈਕਿੰਡ ਦਾ ਹੋ ਰਿਹਾ ਹੈ ਅਤੇ ਆਓ ਹੁਣ ਸੁਣਦੇ ਹਾਂ ਭਗਤੀ ਰਚਨਾ ਹਰੀਹਰਨ ਦੀ ਆਵਾਜ਼ ਦੇ ਵਿੱਚ।

ਹੁਣੇ ਤੁਸੀਂ ਸੁਣ ਰਹੇ ਸੀ ਭਗਤੀ ਰਚਨਾ ਹਰੀਹਰਨ ਦੀ ਆਵਾਜ਼ ਦੇ ਵਿੱਚ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਨ। ਸਟੂਡੀਓ ਦੀ ਘੜੀ ਦਾ ਸਮਾਂ 6:53 ਅਤੇ 45 ਸੈਕਿੰਡ ਦਾ ਹੋ ਰਿਹਾ ਹੈ ਅਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ

ਬਲਕਾਰ ਸਿੱਧੂ ਅਤੇ ਉਸਦੇ ਸਾਥੀਆਂ ਦੀ ਆਵਾਜ਼ ਦੇ ਵਿੱਚ ਇਹ ਧਾਰਮਿਕ ਗੀਤ ਦੇ ਨਾਲ ਹੀ ਸਾਡੇ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲੇ ਦੀ ਸਮਾਪਤੀ ਹੁੰਦੀ ਹੈ। ਨਮਸਕਾਰ।

ਐਫਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 6:59 ਤੇ 31 ਸੈਕਿੰਡ ਦਾ ਹੋ ਰਿਹਾ ਹੈ। ਹੁਣ ਤੋਂ ਠੀਕ 7 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸੱਜਰੀ ਸਵੇਰ। ਅਤੇ ਹੁਣ ਵੇਲਾ ਹੋ ਰਿਹਾ ਪ੍ਰੋਗਰਾਮ ਸੱਜਰੀ ਸਵੇਰ ਦਾ।

ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਹੈ ਸੱਜਰੀ ਸਵੇਰ। ਮੈਂ ਤੁਹਾਡਾ ਰੇਡੀਓ ਦੋਸਤ ਸੁਖਮਾਨ। ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਅੱਜ ਦੇ ਪ੍ਰੋਗਰਾਮ ਵਿੱਚ ਸਾਂਝਾ ਕਰਾਂਗੇ ਅੱਜ ਦਾ ਵਿਚਾਰ, ਇਤਿਹਾਸਿਕ ਘਟਨਾਵਾਂ ਅਤੇ ਕੁਝ ਅਖਬਾਰੀ ਸੁਰਖੀਆਂ। ਅਤੇ ਅੱਜ ਦੇ ਵਿਚਾਰ ਨਾਲ ਸ਼ੁਰੂਆਤ ਕਰਦੇ ਹਾਂ। ਅਧਿਆਪਕ ਅਤੇ ਸੜਕ ਦੋਨੋਂ ਇੱਕੋ ਜਿਹੇ ਨਹੀਂ ਹੁੰਦੇ, ਉਹ ਆਪ ਤਾਂ ਉੱਥੇ ਹੀ ਰਹਿੰਦੇ ਨੇ ਅਤੇ ਦੂਜਿਆਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਉਂਦੇ ਨੇ। ਅਧਿਆਪਕ ਦਾ ਸਾਡੀ ਜ਼ਿੰਦਗੀ ਵਿੱਚ ਇੱਕ ਅਹਿਮ ਹਿੱਸਾ ਹੁੰਦਾ ਹੈ, ਜੋ ਕਿ ਜ਼ਿੰਦਗੀ ਨੂੰ ਚੰਗੇ ਢੰਗ ਨਾਲ ਜਿਉਣ ਦੇ ਤਰੀਕਿਆਂ ਨੂੰ ਸਮਝਾਉਂਦਾ ਹੈ। ਅਧਿਆਪਕ ਹਮੇਸ਼ਾ ਹੀ ਆਪਣੇ ਵਿਦਿਆਰਥੀਆਂ ਨੂੰ ਇੱਕ ਚੰਗੇ ਮੁਕਾਮ 'ਤੇ, ਇੱਕ ਚੰਗੀ ਮੰਜ਼ਿਲ 'ਤੇ ਪਹੁੰਚਿਆ ਦੇਖਣਾ ਚਾਹੁੰਦਾ ਹੈ। ਅਤੇ ਇਸ ਦੇ ਨਾਲ ਹੀ ਸੁਣਦੇ ਹਾਂ ਇੱਕ ਗੀਤ।

0: ਹੁਣੇ ਤੁਸੀਂ ਸੁਣ ਰਹੇ ਸੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਇਹ ਗੀਤ। ਪ੍ਰੋਗਰਾਮ ਚੱਲ ਰਿਹਾ ਹੈ ਸੱਜਰੀ ਸਵੇਰ। ਸਟੂਡੀਓ ਦੀ ਘੜੀ 'ਤੇ ਸਮਾਂ 7:09 ਅਤੇ 28 ਸੈਕਿੰਡ ਦਾ ਹੋ ਰਿਹਾ, ਅਤੇ ਆਓ ਹੁਣ ਸੁਣਦੇ ਹਾਂ ਕੁਝ ਸੰਦੇਸ਼।
1: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਸ਼੍ਰੀਮਦ ਭਾਗਵਤ ਗੀਤਾ ਦਾ ਅਸਲੀ ਸੰਦੇਸ਼ ਕੀ ਹੈ? ਕੀ ਤੁਸੀਂ ਜੀਵਨ ਦੇ ਪ੍ਰਸ਼ਨਾਂ ਦੇ ਉੱਤਰ ਸੱਚ ਗਿਆਨ ਦੀ ਰੋਸ਼ਨੀ ਵਿੱਚ ਲੱਭਣਾ ਚਾਹੁੰਦੇ ਹੋ? ਤਾਂ ਜ਼ਰੂਰ ਸੁਣੋ ਸ਼੍ਰੀਮਦ ਭਗਵਤ ਗੀਤਾ ਯਥਾਰਥ ਰੂਪ ਸਨਾਤਨ ਸੱਚ ਦੀ ਖੋਜ ਦਾ ਅਗਲਾ ਅੰਕ, ਮਿਤੀ 28 ਜੁਲਾਈ, ਦਿਨ ਮੰਗਲਵਾਰ, ਸ਼ਾਮ 5:30 ਵਜੇ।

0: ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਸਤਪਾਲ ਬਰਾੜ ਸਾਹਿਬ ਜੀ।
1: ਵੇਖ

ਹੁਣੇ ਤੁਸੀਂ ਸੁਣ ਰਹੇ ਸੀ ਮਨਮੋਹਨ ਵਾਰਸ ਦੀ ਆਵਾਜ਼ ਦੇ ਵਿੱਚ ਇਹ ਗੀਤ। ਅਤੇ ਆਓ ਹੁਣ ਕੁਝ ਇਤਿਹਾਸਿਕ ਘਟਨਾਵਾਂ ਬਾਰੇ ਜਾਣਕਾਰੀ ਦੇਈਏ। 28 ਜੁਲਾਈ 1821 ਨੂੰ ਪੇਰੂ ਸਪੇਨ ਤੋਂ ਆਜ਼ਾਦ ਹੋਇਆ ਸੀ ਅਤੇ 1868 ਵਿੱਚ ਅਮਰੀਕੀ ਸੰਵਿਧਾਨ ਦੀ 14ਵੀਂ ਸੋਧ ਲਾਗੂ ਹੋਈ ਜਿਸ ਨਾਲ ਸਾਰੇ ਨਾਗਰਿਕਾਂ ਨੂੰ ਬਰਾਬਰ ਦੇ ਅਧਿਕਾਰ ਮਿਲੇ ਸੀ। 1914 ਨੂੰ ਪਹਿਲੇ ਵਿਸ਼ਵ ਯੁੱਧ ਦੀ ਸ਼ੁਰੂਆਤ ਹੋਈ ਜਿਸ ਵਿੱਚ ਆਸਟਰੀਆ ਹੰਗਰੀ ਨੇ ਸਰਬੀਆ ਦੇ ਵਿਰੁੱਧ ਜੰਗ ਦਾ ਐਲਾਨ ਕੀਤਾ ਸੀ। 1945 ਵਿੱਚ ਨਿਊਯਾਰਕ ਦੀ ਮਸ਼ਹੂਰ ਐਮਪਾਇਰ ਸਟੇਟ ਬਿਲਡਿੰਗ ਨਾਲ ਅਮਰੀਕਾ ਦਾ ਬੰਬਾਰੀ ਜਹਾਜ਼ ਟਕਰਾਇਆ ਸੀ। 28 ਜੁਲਾਈ 1976 ਵਿੱਚ ਚੀਨ ਦੇ ਟਾਂਗਸ਼ਾਨ ਸ਼ਹਿਰ ਵਿੱਚ ਇੱਕ ਬਹੁਤ ਹੀ ਭਿਆਨਕ ਭੂਚਾਲ ਆਇਆ ਸੀ ਜਿਸ ਵਿੱਚ 2 ਲੱਖ ਤੋਂ ਵੱਧ ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ। 2005 ਵਿੱਚ ਆਇਰਿਸ਼ ਰਿਪਬਲਿਕਨ ਆਰਮੀ IRA ਨੇ ਆਪਣੇ ਹਥਿਆਰਬੰਦ ਸੰਘਰਸ਼ ਨੂੰ ਖਤਮ ਕਰਨ ਦਾ ਐਲਾਨ ਕੀਤਾ। ਅਤੇ ਇਸ ਦੇ ਨਾਲ ਹੀ ਕੁਝ ਮਹੱਤਵਪੂਰਨ ਜਨ ਤਰੀਕਾਂ ਬਾਰੇ ਗੱਲ ਕਰਦੇ ਹਾਂ। 28 ਜੁਲਾਈ 1866 ਵਿੱਚ ਅੰਗਰੇਜ਼ੀ ਦੇ ਮਸ਼ਹੂਰ ਲੇਖਕਾਂ ਅਤੇ ਚਿੱਤਰਕਾਰ ਦਾ ਜਨਮ ਹੋਇਆ।

1959 ਵਿੱਚ ਵੈਨਜ਼ੂਏਲਾ ਦੇ ਸਾਬਕਾ ਰਾਸ਼ਟਰਪਤੀ ਹੂਗੋ ਚਾਵੇਜ਼ ਦਾ ਜਨਮ ਹੋਇਆ। 1958 ਵਿੱਚ 28 ਜੁਲਾਈ ਨੂੰ ਕੈਨੇਡਾ ਦੇ ਮਸ਼ਹੂਰ ਅਥਲੀਟ ਅਤੇ ਕੈਂਸਰ ਜਾਗਰੂਕਤਾ ਦੇ ਕਾਰਜਕਰਤਾ ਦਾ ਜਨਮ ਹੋਇਆ। ਅਤੇ ਹੁਣ ਕੁਝ ਮੌਤਾਂ ਬਾਰੇ ਗੱਲ ਕਰਦੇ ਹਾਂ। 28 ਜੁਲਾਈ 1750 ਨੂੰ ਵਿਸ਼ਵ ਪ੍ਰਸਿੱਧ ਜਰਮਨ ਸੰਗੀਤਕਾਰ ਜੋਹਾਨ ਸੈਬਾਸਟੀਅਨ ਬਾਖ ਦੀ ਮੌਤ ਹੋਈ। 1741 ਵਿੱਚ ਐਂਟੋਨੀਓ ਵਿਵਾਲਡੀ, ਜੋ ਕਿ ਮਸ਼ਹੂਰ ਇਤਾਲਵੀ ਸੰਗੀਤਕਾਰ ਸਨ, ਉਹਨਾਂ ਦੀ ਵੀ ਮੌਤ ਹੋਈ। 2004 ਵਿੱਚ DNA ਦੀ ਡਬਲ ਹੈਲਿਕਸ ਰਚਨਾ ਦੀ ਖੋਜ ਕਰਨ ਵਾਲੇ, ਨੋਬਲ ਪੁਰਸਕਾਰ ਜਿੱਤਣ ਵਾਲੇ ਵਿਗਿਆਨੀ ਫਰਾਂਸਿਸ ਕ੍ਰਿਕ ਦਾ ਦੇਹਾਂਤ ਹੋਇਆ। ਅਤੇ ਹੁਣ ਸੁਣਦੇ ਹਾਂ ਇੱਕ ਹੋਰ ਗੀਤ।

ਹੁਣੇ ਤੁਸੀਂ ਸੁਣ ਰਹੇ ਸੀ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਇਹ ਗੀਤ, ਅਤੇ ਆਓ ਹੁਣ ਨਜ਼ਰ ਕਰਦੇ ਹਾਂ ਤੁਹਾਡੇ ਕੁਝ ਅਖਬਾਰੀ ਸੁਰਖੀਆਂ। ਦੈਨਿਕ ਜਾਗਰਣ ਦੇ ਮੁੱਖ ਪੰਨੇ ਤੋਂ, ਸੁਪਰੀਮ ਕੋਰਟ ਨੇ ਵਿਰੋਧ ਪ੍ਰਦਰਸ਼ਨ ਕੇ ਦੌਰਾਨ ਪੁਲਿਸ ਕਰਮੀਆਂ ਪਰ ਹਮਲੇ ਪਰ ਚਿੰਤਾ ਜਤਾਈ, ਕਿਹਾ ਸ਼ਾਂਤੀਪੂਰਨ ਪ੍ਰਦਰਸ਼ਨ ਪਰ ਬਣੇ ਪ੍ਰੋਟੋਕਾਲ। ਹੜਤਾਲ ਸੇ 53 ਆਰੋਗਿਆ ਕੇਂਦਰ ਬੰਦ, ਸਿਵਲ ਹਸਪਤਾਲ ਮੇਂ ਮਰੀਜ਼ ਬੇਹਾਲ, ਨਿਯਮਿਤ ਕਰਨੇ ਕੀ ਮੰਗ ਕੋ ਲੇਕਰ ਡਾਕਟਰ, ਫਾਰਮਾਸਿਸਟ ਔਰ ਕਲੀਨਿਕਲ ਅਸਿਸਟੈਂਟ ਅਨਿਸ਼ਚਿਤ ਕਾਲੀਨ ਹੜਤਾਲ ਪਰ, ਸਰਕਾਰ ਕੇ ਖਿਲਾਫ਼ ਜ਼ੋਰਦਾਰ ਪ੍ਰਦਰਸ਼ਨ। ਡੀਸੀ ਦਫ਼ਤਰ ਕਰਮਚਾਰੀਓਂ ਕੀ ਹੜਤਾਲ ਸੇ ਰਜਿਸਟਰੀ ਵੈ ਪ੍ਰਮਾਣ ਪੱਤਰੋਂ ਤੱਕ ਕੇ ਕੰਮ ਠੱਪ। ਅਤੇ ਹੁਣ ਗੱਲ ਕਰਦੇ ਹਾਂ ਪੰਜਾਬੀ ਟ੍ਰਿਬਿਊਨ ਦੇ ਮੁੱਖ ਪੰਨੇ ਤੋਂ, ਸ਼ਾਂਤੀਪੂਰਨ ਰੋਸ ਪ੍ਰਦਰਸ਼ਨਾਂ ਦਾ ਹੱਕ ਸੁਪਰੀਮ ਕੋਰਟ, ਵਿਦਿਆਰਥੀਆਂ ਉੱਪਰ ਪੁਲਿਸ ਤਸ਼ੱਦਤ ਨਾਲ ਸੰਬੰਧਿਤ ਪਟੀਸ਼ਨਾਂ 'ਤੇ ਸੁਣਵਾਈ ਅੱਜ। ਅਤੇ ਹੁਣ ਗੱਲ ਕਰਦੇ ਹਾਂ ਰਾਸ਼ਟਰਮੰਡਲ ਖੇਡਾਂ ਗਲਾਸਗੋ 2026 ਦੇ ਬਾਰੇ, ਮਥੂ ਪਾਂਡੇ ਅਤੇ ਗਿਆਨੇਸ਼ਵਰੀ ਨੇ ਜਿੱਤਿਆ ਚਾਂਦੀ ਦਾ ਤਗਮਾ, ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਦਿੱਤੀ ਵਧਾਈ, ਸੈਮੀਫਾਈਨਲ 'ਚ ਜਗ੍ਹਾ ਬਣਾਉਣ ਤੋਂ ਖੁੰਝੇ ਗੁਰਿੰਦਰ ਵੀਰ, ਸ਼੍ਰੀ ਸ਼ੰਕਰ ਲੰਬੀ ਛਾਲ ਦੇ ਫਾਈਨਲ 'ਚ। ਅਤੇ ਇਹ ਸਨ ਕੁਝ ਅਖਬਾਰੀ ਸੁਰਖੀਆਂ।

0: ਸਰੋਤਿਓ ਪ੍ਰੋਗਰਾਮ ਚੱਲ ਰਿਹਾ ਸਜਰੀ ਸਵੇਰ। ਮੈਂ ਦਲਬੀਰ ਹਾਜ਼ਰ ਹਾਂ ਅੱਜ ਦੇ ਅਚੀਵਰਸ ਦੇ ਨਾਲ, ਅਤੇ ਸਾਡੇ ਨਾਲ ਨੇ ਕ੍ਰਿਸ਼ ਗੁਪਤਾ ਜੀ ਜਿਨ੍ਹਾਂ ਨੇ ਨੀਟ ਨੈਸ਼ਨਲ ਐਲੀਜੀਬਿਲਟੀ ਕਮ ਐਂਟਰੈਂਸ ਟੈਸਟ ਕਲੀਅਰ ਕੀਤਾ। ਅਤੇ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਦੇਸ਼ ਭਰ ਦੇ ਵਿੱਚੋਂ ਬਹੁਤ ਲੱਖਾਂ ਹੀ ਵਿਦਿਆਰਥੀ ਜਿਹੜੇ ਹੈਗੇ ਆਪਣੀ ਕਿਸਮਤ ਅਜਮਾਉਂਦੇ ਨੇ MBBS 'ਚ ਦਾਖਲਾ ਲੈਣ ਲਈ, BDS, BAMS, BHMS, BUMS, BSMS 'ਤੇ ਫਤਿਹ ਉਹਨਾਂ ਨੂੰ ਹੀ ਹਾਸਲ ਹੁੰਦੀ ਹੈ ਜਿਹੜੇ ਅਣਥੱਕ ਮਿਹਨਤੀ ਹੁੰਦੇ ਨੇ, ਦਿਨ ਰਾਤ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਜਿਹੜਾ ਉਹ ਮਿਹਨਤ ਕਰ ਰਹੇ ਹੁੰਦੇ ਨੇ। ਉਹ ਸਾਡੇ ਨਾਲ ਨੇ ਕ੍ਰਿਸ਼ ਜੀ। ਕ੍ਰਿਸ਼ ਜੀ, ਸਵਾਗਤ ਹੈ ਆਕਾਸ਼ਵਾਣੀ FM ਬਠਿੰਡਾ ਤੋਂ ਪ੍ਰਸਾਰਿਤ ਹੋ ਰਹੇ ਪ੍ਰੋਗਰਾਮ ਸਜਰੀ ਸਵੇਰ 'ਚ ਜੀ।
1: ਹਾਂਜੀ ਸਰ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਪੂਰੀ ਆਕਾਸ਼ਵਾਣੀ FM ਰੇਡੀਓ ਬਠਿੰਡਾ ਟੀਮ ਦਾ ਥੈਂਕਫੁਲ ਹਾਂ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਕਿ ਮੈਂ ਇਸ ਸਟੇਜ ਪਰ ਬੋਲ ਸਕੂੰ ਔਰ ਆਪਣੇ ਵਿਚਾਰ ਬਾਕੀ ਐਸਪੀਰੈਂਟਸ ਔਰ ਲੋਕਾਂ ਸਾਥ ਵਿਅਕਤ ਕਰ ਸਕੂੰ।
0: ਜੀ, ਸਭ ਤੋਂ ਵੱਡੀ ਗੱਲ ਕ੍ਰਿਸ਼ ਜੀ ਇਹ ਆਉਂਦੀ ਹੈ ਕਿ ਜਦੋਂ ਆਪਾਂ ਐਡੀ ਵੱਡੀ ਅਚੀਵਮੈਂਟ ਪ੍ਰਾਪਤ ਕਰਦੇ ਹਾਂ ਤਾਂ ਉਹਦੇ ਪਿੱਛੇ ਕਿਹਦਾ ਕਿਹਦਾ ਰੋਲ ਤੁਹਾਨੂੰ ਨਜ਼ਰ ਆਉਂਦਾ? ਤੁਹਾਡੀ ਮਿਹਨਤ ਤਾਂ ਹੈ ਹੀ।
1: ਸਰ, ਸਭ ਤੋਂ ਵੱਡਾ ਰੋਲ ਮੇਰੇ ਪੇਰੈਂਟਸ ਦਾ। ਉਹਨਾਂ ਨੇ ਮੈਨੂੰ ਐਸਾ ਹੋਮਲੀ ਇਨਵਾਇਰਮੈਂਟ ਪ੍ਰੋਵਾਈਡ ਕੀਆ ਕਿ ਮੈਂ 2 ਸਾਲ ਅੱਛੀ ਤਰ੍ਹਾਂ ਸੇ ਪੜ੍ਹ ਸਕੂੰ। ਮੈਨੂੰ ਕੋਈ ਘਰ ਕਾ ਕਾਮ ਜਾਂ ਕੁਛ ਵੀ ਕਰਨੇ ਕੇ ਲਈ ਕਹਾ ਨਹੀਂ ਜਾਤਾ ਥਾ, ਹਮੇਸ਼ਾ ਯਹੀ ਕਹਾ ਜਾਤਾ ਤੇਰਾ ਏਕ ਹੀ ਗੋਲ ਹੈ ਪੜ੍ਹਨਾ ਹੈ, ਬਸ ਵੋ ਕਰ ਤੂੰ। ਸਰ, ਮੇਰੇ ਟੀਚਰਸ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਗਾਈਡ ਕੀਆ, ਮੋਟੀਵੇਟਡ ਰੱਖਾ ਔਰ ਅੱਛਾ ਪੜ੍ਹਾਇਆ ਕਿ ਮੈਂ ਅੱਛੇ ਕੋਨਸੈਪਟਸ ਕੋ ਗ੍ਰਾਸਪ ਕਰ ਸਕੂੰ ਔਰ ਅੱਛਾ ਸਕੋਰ ਕਰ ਸਕੂੰ। ਤਾਂ ਮੇਰੇ ਫਰੈਂਡ, ਮੇਰੇ ਰਿਲੇਟਿਵਸ, ਮੇਰੇ ਫਰੈਂਡਸ ਕਾ ਬਹੁਤ ਅੱਛਾ ਕਰੂਸ਼ਲ ਰੋਲ ਰਹਾ, ਹਮੇਸ਼ਾ ਮੈਨੂੰ ਇਮੋਸ਼ਨਲੀ ਸਪੋਰਟ ਕਰਤੇ ਥੇ ਔਰ ਹਮੇਸ਼ਾ ਕਹਿਤੇ ਦੇ ਕ੍ਰਿਸ਼ ਤੂੰ ਕਰ ਲੇਗਾ, ਬਸ ਤੂੰ ਲਗਾ ਰਹਾ।
0: ਜੀ ਕ੍ਰਿਸ਼, ਤੁਹਾਨੂੰ ਨਹੀਂ ਲੱਗਦਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਮਿਹਨਤ ਨਾਲੋਂ ਸ਼ਾਰਟਕੱਟ ਨੂੰ ਜ਼ਿਆਦਾ ਤਰਜੀਹ ਦਿੰਦੀ ਹੈ? ਤੁਸੀਂ ਵੀ ਕੋਈ ਸ਼ਾਰਟਕੱਟ ਇੱਦਾਂ ਦੇ ਲਏ ਆ ਕਿ ਕਿਸ ਤਰੀਕੇ ਦੀ ਸਟ੍ਰੈਟਜੀ ਰਹੀ ਇਸ ਗੋਲ ਨੂੰ ਅਚੀਵ ਕਰਨ ਲਈ, ਨੀਟ ਨੂੰ ਕਰੈਕ ਕਰਨ ਲਈ?
1: ਸਰ, ਕਹਿਤੇ ਨਾ ਮਤਲਬ ਮੈਜਿਕ ਤਾਂ ਕੋਈ ਹੋਤਾ ਨਹੀਂ, ਕੋਈ ਮੈਜਿਕ, ਕੋਈ ਮੈਜੀਕਲ ਸੂਪ ਨਹੀਂ ਹੈ, ਕੋਈ ਮੈਜੀਕਲ ਡਰਿੰਕ ਨਹੀਂ ਹੈ ਜਿਸਤੇ ਨੀਟ ਕਲੀਅਰ ਹੋ ਜਾਏਗਾ। ਹਮੇਸ਼ਾ ਆਪਕੋ ਐਫਰਟ ਮਾਰਨਾ ਪੜਤਾ ਹੈ, ਹਮੇਸ਼ਾ ਹਾਰਡ ਵਰਕ ਕਰਨਾ ਪੜਤਾ ਹੈ, ਵਹੀ ਓਨਲੀ ਵੇ ਹੈ ਸਕਸੈਸ ਕੋ ਹਾਸਿਲ ਕਰਨੇ ਕਾ। ਔਰ ਉਸਕੇ ਲੀਏ ਹਾਂ ਸਰ, ਸ਼ਾਰਟਕਟ ਇਨ ਸੈਂਸ ਕਿ ਆਪ ਆਪਣੀ ਸਟੱਡੀ ਕੋ ਸਮਾਰਟ ਕਰ ਸਕਤੇ ਹੈ, ਆਪ ਆਪਣੀ ਸਟੱਡੀ ਕੋ ਇਤਨਾ ਐਫੀਸ਼ੀਐਂਟ ਕਰ ਸਕਤੇ ਹੈ ਕਿ ਜੋ ਚੀਜ਼ ਹਮੇ 5 ਘੰਟੇ ਲਗੇ ਲਰਨ ਕਰਨੇ ਕੇ ਲੀਏ, ਕਿਆ ਪਤਾ ਹਮ ਅੱਛੀ ਤਰ੍ਹਾਂ ਸੇ ਕੁਛ ਪਲਾਨ ਕਰਕੇ ਪੜ੍ਹੇ, 2-3 ਘੰਟੇ ਮੇ ਹੋ ਜਾਏ, ਐਸੇ ਸ਼ਾਰਟਕਟ ਚਲ ਸਕਤੇ ਹੈ ਜ਼ਰੂਰ। ਬਟ ਹਾਂ, ਕੋਈ ਐਸੇ ਕਿ ਮੈਂ ਪੇਪਰ ਸੇ 2 ਦਿਨ ਪਹਿਲੇ ਪੜ੍ਹ ਕੇ ਇਹ ਕਰ ਲੂੰਗਾ, ਐਸਾ ਪੋਸੀਬਲ ਨਹੀਂ ਹੈ। ਆਪਕੋ 2 ਸਾਲ ਕੋਂਸਟੈਂਟਲੀ ਐਫਰਟ ਮਾਰਨਾ ਹੀ ਪੜੇਗਾ।
0: ਜੀ ਕ੍ਰਿਸ਼, ਦੂਸਰੀ ਵੱਡੀ ਗੱਲ ਇਹ ਆਉਂਦੀ ਹੈ ਕਿ ਜਦੋਂ ਮਨ ਦੇ ਵਿੱਚ ਸੁਪਨਾ ਜਿਹੜਾ ਹੈਗਾ ਉਹ ਨੋ ਡਾਊਟ ਕਿ ਸਾਡੇ ਮਾਪੇ ਹੀ ਲੈਂਦੇ ਨੇ ਕਿ ਸਾਡਾ ਬੱਚਾ ਕੀ ਬਣੇ, ਪਰ ਜਿਵੇਂ ਜਿਵੇਂ ਅਸੀਂ ਸਟੱਡੀ ਦੇ ਵਿੱਚ ਅੱਗੇ ਜਾਂਦੇ ਹਾਂ ਤਾਂ ਸਾਡਾ ਸੁਪਨਾ ਅਤੇ ਸਾਡੇ ਮਾਂ ਬਾਪ ਦਾ ਸੁਪਨਾ ਇੱਕ ਹੋ ਜਾਂਦਾ। ਤੁਹਾਡੇ ਵਿੱਚੋਂ ਕਿਹਦਾ ਸੁਪਨਾ ਸੀ ਕਿ ਤੁਸੀਂ ਨੀਟ ਕਰੈਕ ਕਰਨਾ?
1: ਸਰ, ਮੇਰੇ ਪਾਪਾ ਚਾਹਤੇ ਸੀ ਕਿ ਮੈਂ ਮੈਡੀਕਲ ਲਾਈਨ ਮੇ ਜਾਊਂ, ਬਟ ਹਾਂ ਜਬ ਮੈਂ 9th-10th ਮੇ ਹੁਆ ਤਾਂ ਮੇਰਾ ਵੀ ਇੰਟਰਸਟ ਬਾਇਓਲੋਜੀ ਕੀ ਫੀਲਡ ਮੇ ਆ ਗਿਆ। ਮੁਝੇ ਵੀ ਲਗਤਾ ਥਾ ਕਿ ਮਤਲਬ ਯੂ ਆਰ ਅ ਰੀਜ਼ਨ ਸਮਵਨ ਇਜ਼ ਗੈਟਿੰਗ ਅ ਲਾਈਫ, ਮਤਲਬ ਕਿ ਆਪਕੇ ਕਾਰਨ ਕੋਈ ਜਿੰਦਾ ਹੈ, ਕੋਈ ਲਾਈਫ ਹੈ ਉਸਦੀ, ਤਾਂ ਉਹ ਚੀਜ਼ ਮੈਨੂੰ ਕਾਫੀ ਮੋਟੀਵੇਟਡ ਰੱਖਦੀ ਸੀ ਸਰ।
0: ਜੀ, ਤਾਂ ਘਰ ਦਾ ਮਾਹੌਲ ਕਿਹੋ ਜਿਹਾ ਹੁੰਦਾ ਸੀ?

0: ਗੱਲ ਤਾਂ ਬੋਲੀ ਕਿ ਮੈਨੂੰ ਕੋਈ ਕੰਮ ਨਹੀਂ ਕਰਨਾ ਹੁੰਦਾ ਸੀ, ਸਿਰਫ ਪੜ੍ਹਦਾ ਹੀ ਹੁੰਦਾ ਸੀ ਮੈਂ, ਤਾਂ ਜਿਹੜੀ ਤੁਹਾਡੀ ਸਿਟਿੰਗ ਸੀਗੀ ਪੜ੍ਹਾਈ ਕਰਨ ਦਾ ਸਮਾਂ ਅਤੇ ਟਾਈਮ ਟੇਬਲ, ਉਹ ਕਿਸ ਤਰੀਕੇ ਨਾਲ ਤੁਸੀਂ ਸਾਰੀ ਦਿਹਾੜੀ ਨੂੰ, ਸਾਰੇ ਦਿਨ ਨੂੰ, ਆਪਦੀ ਲਾਈਫ ਸਟਾਈਲ ਨੂੰ ਸੈੱਟ ਕੀਤਾ ਹੋਇਆ ਸੀ, ਟਾਈਮ ਟੇਬਲ ਕੀ ਸੀ ਤੁਹਾਡਾ?
1: ਮੇਰੀ ਜਿਹੜੀ ਕੋਚਿੰਗ ਤੇ ਟਿਊਸ਼ਨ ਹੁੰਦੀ ਸੀ ਵੋ ਮਾਰਨਿੰਗ ਮੇ ਹੋਤੀ ਸੀ, ਤੋ ਉਸਕੇ ਬਾਅਦ ਮੈਂ 2 ਵਜੇ ਕੇ ਬਾਅਦ ਮੇਰਾ ਦਿਨ ਇੱਕ ਤਰ੍ਹਾਂ ਸੇ ਸ਼ੁਰੂ ਹੋਤਾ ਥਾ ਪੜ੍ਹਨੇ ਕਾ, ਸੈਲ ਸਟੱਡੀ ਕਾ। ਤੋ ਤਬ ਮੈਂ ਸਬਸੇ ਪਹਿਲੇ ਤੋ ਸੋ ਸੋਤਾ ਥਾ ਘਰ ਪੇ ਆ ਕੇ, ਤਬ ਲੰਚ ਕਰਨੇ ਕੇ ਬਾਅਦ ਇਨਸਾਨ ਥੱਕ ਜਾਤਾ ਹੈ, ਉਸਕੇ ਬਾਅਦ ਫਿਰ ਹਾਂ 4-5, 4-4:30 ਚਾਏ ਪੀਣੇ ਕੇ ਬਾਅਦ ਮੰਮੀ ਨੇ ਮੰਮਾ ਚਾਏ ਬਣਾ ਦਿੱਤੀ ਸੀ ਮੁਝੇ, ਉਸਕੇ ਬਾਅਦ ਮੈਂ ਆਪਣਾ ਰਾਤ ਤੱਕ ਜਿਤਨਾ ਮੈਂ ਕਰ ਸਕਤਾ ਥਾ ਉਤਨਾ ਪੜ੍ਹਤਾ ਥਾ, ਚਾਹੇ ਮੁਝੇ 12 ਵਜੇ ਜਾਏ ਚਾਹੇ 1 ਵਜੇ ਜਾਏ ਜਾਂ 2 ਵਜੇ ਜਾਏ, ਆਪਣਾ ਕੰਮ ਮੈਂ ਕੰਪਲੀਟ ਕਰਕੇ ਸੋਤਾ ਥਾ, ਜੋ ਮੈਨੇ ਸੋਚਿਆ ਕਿ ਮੈਨੇ ਆਜ ਇਹ ਕਰਨਾ ਉਹ ਕਰਕੇ ਸੋਤਾ ਥਾ।
0: ਜੀ ਕ੍ਰਿਸ਼, ਦੂਸਰੀ ਵੱਡੀ ਗੱਲ ਇਹ ਆਉਂਦੀ ਹੈ ਕਿ ਜਿਵੇਂ ਤੁਸੀਂ ਕੋਚਿੰਗ ਦੀ ਗੱਲ ਕੀਤੀ, ਕੋਚਿੰਗ ਜਿਹੜੀ ਹੈਗੀ ਆ ਉਹ ਕਿੰਨੀ ਕੁ ਜ਼ਰੂਰੀ ਹੈ ਅਤੇ ਸੈਲਫ ਸਟੱਡੀ ਕਿੰਨੀ ਕੁ ਜ਼ਰੂਰੀ ਹੈ? ਕੀ ਨੀਟ ਨੂੰ ਸੈਲਫ ਸਟੱਡੀ ਨਾਲ ਕਰੈਕ ਕੀਤਾ ਜਾ ਸਕਦਾ ਜਾਂ ਕੋਚਿੰਗ ਦੀ ਲੋੜ ਪੈਂਦੀ ਹੈ? ਜੇ ਲੋੜ ਪੈਂਦੀ ਹੈ ਤਾਂ ਕਿਸ ਤਰੀਕੇ ਨਾਲ ਜਿਹੜਾ ਹੈਗਾ ਟਿਊਟਰ ਜਾਂ ਕੋਚਿੰਗ ਸੈਂਟਰ ਦੀ ਭਾਲ ਤੁਸੀਂ ਕੀਤੀ ਜਿੱਥੋਂ ਤੁਸੀਂ ਨੀਟ ਕਰੈਕ ਕਰ ਸਕੇ, ਇਹਦੇ ਬਾਰੇ ਵੀ ਜਾਣਕਾਰੀ ਦਿਓ।
1: ਸਰ ਮੈਂ ਇਹ ਬਿਲਕੁਲ ਨਹੀਂ ਕਹੂੰਗਾ ਕੋਚਿੰਗ ਨੈਸੈਸਰੀ ਹੈ ਜਾਂ ਕੋਚਿੰਗ ਨੈਸੈਸਰੀ ਨਹੀਂ ਹੈ, ਕਿਉਂਕਿ ਮਤਲਬ ਇਸ ਸਾਲ ਵੀ ਮਤਲਬ ਆਪ ਕਈ ਟੋਪਰ ਦੇਖ ਸਕਤੇ ਹੋਗੇ, ਆਈ ਡੋਂਟ ਨੋ ਮੈਂ ਯਾਦ ਨਹੀਂ ਹੈ ਮੁਝੇ, ਔਰ ਰੈਂਕ 5 ਜਾਂ 6 ਮੈਂ ਕਿਸੀ ਕੋਚਿੰਗ ਸੇ ਨਹੀਂ ਪੜ੍ਹਾ ਸਰ ਸਟੂਡੈਂਟ, ਤੋ ਹਾਂ ਮੈਨੇ ਕੋਚਿੰਗ ਲੀ ਹੈ, ਬਟ ਸਰ ਮੇਜਰ ਰੋਲ ਹਮੇਸ਼ਾ ਸੈਲਫ ਸਟੱਡੀ ਕਾ ਹੈ। ਕੋਚਿੰਗ ਮੈਂ ਟੀਚਰਸ ਆਪਕੋ ਸਿਰਫ ਟਾਸਕ ਦਿਖਾ ਸਕਤੇ ਹੈ ਕਿ ਆਪਕੋ ਯੇ ਕਰਨਾ ਵੋ ਪੜ੍ਹਨਾ, ਅਲਟੀਮੇਟਲੀ ਆਪਕੋ ਖੁਦ ਹੀ ਕਰਨਾ ਪੜੇਗਾ। ਸਰ ਸਾਥ ਮੈਂ ਆਜ ਕੱਲ ਤੋ ਔਨਲਾਈਨ ਇਤਨੇ ਆਪਸ਼ਨਸ ਹੈ, ਆਪ ਘਰ ਪੇ ਬੈਠ ਕੇ ਔਨਲਾਈਨ ਯੂਟਿਊਬ ਪੇ ਫ੍ਰੀ ਲੈਕਚਰਸ ਅਵੇਲੇਬਲ ਹੋਤੇ ਹੈ, ਆਪ ਆਪਣੀ ਪ੍ਰੈਪਰੇਸ਼ਨ ਕੈਸੇ ਮਰਜ਼ੀ ਕਰ ਸਕਤੇ ਹੋ, ਜ਼ਰੂਰੀ ਨਹੀਂ ਕਿ ਆਪਕੋ ਟੀਚਰ ਪਾਸ ਹੀ ਜਾਣਾ ਪੜੇਗਾ। ਤੋ ਹਾਂ ਅਬ ਤੋ ਟਾਈਮ ਬਦਲ ਗਿਆ, ਜ਼ਮਾਨਾ ਬਦਲ ਗਿਆ, ਬਹੁਤ ਅੱਛੇ ਅੱਛੇ ਮੈਥਡਸ ਆ ਗਏ, ਕਾਫੀ ਡਿਟੇਲ ਲੈਕਚਰਸ ਹੋਤੇ ਹੈ ਯੂਟਿਊਬ ਪਰ, ਐਸੇ ਨਹੀਂ ਹੈ ਕਿ ਮਤਲਬ ਕੁਛ ਵੀ ਬੋਲ ਕੇ ਚਲੇ ਗਏ, ਕਾਫੀ ਅੱਛੇ ਲੈਕਚਰਸ ਵੀ ਅਵੇਲੇਬਲ ਹੈ, ਤੋ ਉਸਕੋ ਰੈਫਰ ਕਰਕੇ ਆਪਣੀ ਸੈਲਫ ਸਟੱਡੀ ਪੇ ਫੋਕਸ ਕਰਕੇ ਆਪ ਅੱਛਾ ਜ਼ਰੂਰ ਕਰ ਸਕਤੇ ਹੈ। ਹਾਂ ਕੋਈ ਟੈਸਟ ਸੀਰੀਜ਼ ਲੈ ਲਈ ਕਿਸੀ ਇੰਸਟੀਟਿਊਟ ਕੀ, ਉਸਤੇ ਆਪਕੋ ਹੈਲਪ ਮਿਲ ਜਾਤੀ ਹੈ ਆਪਣੇ ਸਕੋਰ ਕੋ ਐਨਾਲਾਈਜ਼ ਕਰਨੇ ਕੇ ਲੀਏ, ਬਟ ਹਾਂ ਜ਼ਰੂਰੀ ਨਹੀਂ ਕਿ ਕੋਚਿੰਗ ਲੋ, ਸੈਲਫ ਸਟੱਡੀ ਇਨਫ ਹੈ ਔਰ ਆਪਣੇ ਯੂਟਿਊਬ ਪੇ ਲੈਕਚਰ ਸੀ ਆਪ ਹੈਲਪ ਲੈ ਸਕਤੇ ਹੋ।
0: ਕ੍ਰਿਸ਼, ਇੱਕ ਹੋਰ ਵੱਡਾ ਸਵਾਲ ਜਿਹੜਾ ਮੇਰੇ ਜ਼ਿਹਨ ਦੇ ਵਿੱਚ ਆਉਂਦਾ ਬਤੌਰ ਪੇਰੈਂਟਸ ਮੈਂ ਤੁਹਾਡੇ ਨਾਲ ਕਰ ਰਿਹਾ, ਕਿ ਕਿਹੜਾ ਉਹ ਸਾਲ ਸੀਗਾ ਜਦੋਂ ਤੁਹਾਡਾ ਇਹ ਜਿਹੜਾ ਸੁਪਨਾ ਸੀਗਾ ਉਹ ਤੁਹਾਡੇ ਮਾਂ ਬਾਪ ਦੇ ਨਾਲ ਮੇਲ ਖਾਂਦਾ, ਅਤੇ ਤੁਸੀਂ ਕਿਹੜੀ ਕਲਾਸ ਤੋਂ ਜਿਹੜੀ ਹੈਗੀ ਹੈ ਨੀਟ ਦੀ ਤਿਆਰੀ ਫਿਰ ਸ਼ੁਰੂ ਕਰਤੀ ਸੀ, ਤਾਂ ਕਿ ਅਸੀਂ ਵੀ ਜਿਹੜੇ ਸਾਡੇ ਸਰੋਤੇ ਸੁਣ ਰਹੇ ਆ, ਉਹਨਾਂ ਦੇ ਮਾਪੇ ਸੁਣ ਰਹੇ ਆ, ਵਿਦਿਆਰਥੀ ਸੁਣ ਰਹੇ ਨੇ, ਉਹਨਾਂ ਨੂੰ ਪਤਾ ਲੱਗੇ ਕਿ ਜੇਕਰ ਨੀਟ ਕਰੈਕ ਕਰਨਾ ਤਾਂ ਕਿਹੜੀ ਉਹ ਕਲਾਸ ਆ ਜਿੱਥੋਂ ਅਸੀਂ ਸ਼ੁਰੂਆਤ ਕਰਕੇ ਅਤੇ ਨੀਟ ਦੇ ਇਗਜ਼ਾਮ ਦੇ ਵਿੱਚ ਬੈਠ ਸਕਦੇ ਹਾਂ?
1: ਸਰ ਮੈਨੇ 10th ਕੇ ਬੋਰਡ ਕੇ ਪੇਪਰੋਂ ਸੇ ਪਹਿਲੀ ਚੂਜ਼ ਹਮੇ ਚੂਜ਼ ਕਰਨਾ ਹੋਤਾ ਹੈ 11th ਮੇਂ ਕੌਨ ਸੀ ਸਟ੍ਰੀਮ ਲੈਣੀ ਹੈ, ਤਭੀ ਮੈਨੇ ਸੋਚਾ ਥਾ, ਮੈਂ ਤਬ ਵੀ ਬਹੁਤ ਕਨਫਿਊਜ਼ਨ ਮੇਂ ਥਾ ਮੈਡੀਕਲ ਲੂੰ ਜਾਂ ਨਾਨ ਮੈਡੀਕਲ ਲੂੰ, ਕਿਉਂਕਿ ਮੇਰਾ ਮੈਥ ਵੀ ਕਾਫੀ ਅੱਛਾ ਥਾ ਔਰ ਮੇਰੀ ਬਾਇਓਲੋਜੀ ਵੀ ਕਾਫੀ ਅੱਛੀ ਸੀ, ਤੋ ਮੁਝੇ ਥਾ ਕਿ ਮੈਂ ਇੰਟਰਸਟ ਆਪਣੇ ਆਪ ਕੋ ਫਿਊਚਰ ਕਿਸ ਮੇਂ ਦੇਖ ਸਕੂੰ, ਕਿ ਆਈ ਹੈਵ ਟੂ ਵਰਕ ਵਿਦ ਕੰਪਿਊਟਰਸ ਔਰ ਆਈ ਹੈਵ ਟੂ ਵਰਕ ਵਿਦ ਬੋਡੀ, ਤੋ ਮੁਝੇ ਹਾਂ ਕਾਫੀ ਕੰਪਿਊਟਰਸ ਤੇ ਮੇਰਾ ਨਹੀਂ ਥਾ ਇਤਨਾ ਮਨ, ਤੋ ਮੁਝੇ ਥਾ ਕਿ ਆਈ ਵਿਲ ਵਰਕ ਵਿਦ ਹਿਊਮਨ ਬੋਡੀ, ਤੋ ਹਾਂ 10th ਕੇ ਟਾਈਮ ਪੇ ਯੂ ਹੈਵ ਦਾ ਟਾਈਮ ਕਿ ਆਪ ਡਿਸਾਈਡ ਕਰ ਸਕੋ, ਵੋ ਲਾਸਟ ਟਾਈਮ ਹੈ, ਡਿਸਾਈਡ ਕਦੇ ਵੀ ਕਰ ਸਕਤੇ ਹੋ, ਬਟ ਹਾਂ 11th ਮੇਂ ਆਪਕੋ ਸਟ੍ਰੀਮ ਆਪਟ ਕਰਨੀ ਪੜਤੀ ਹੈ, ਤੋ ਤਬ ਆਪਕੋ ਚੂਜ਼ ਕਰ ਲੈਣਾ ਚਾਹੀਏ। ਔਰ ਤੋ ਦੂਸਰੀ ਬਾਤ, ਹਾਂ ਮੈਨੇ ਆਪਣੀ ਨੀਟ ਕੀ ਸਾਰੀ ਪ੍ਰੈਪਰੇਸ਼ਨ ਆਪਣੇ 11th ਤੇ ਹੀ ਸ਼ੁਰੂ ਕੀ ਸੀ, ਕੋਈ ਮੈਨੇ 9th ਮੇਂ ਪ੍ਰੈਪਰੇਸ਼ਨ ਨਹੀਂ ਕੀ, ਕੋਈ 10th ਮੇਂ ਨਹੀਂ ਕੀ, ਜੋ ਬੇਸਿਕ 9th ਮੇਂ ਪੜ੍ਹਾਤੇ ਥੇ ਮੈਂ 9th ਮੇਂ ਕੋਈ 11th ਦੀ ਚੀਜ਼ ਨਹੀਂ ਪੜ੍ਹੀ, ਮੈਨੇ 9th ਮੇਂ 9th ਪੜ੍ਹੀ ਹੈ, 10th ਮੇਂ 10th ਪੜ੍ਹੀ ਹੈ ਔਰ 11th ਕੇ ਡੇ 1 ਤੇ ਮੈਨੇ ਨੀਟ ਕੀ ਪ੍ਰੈਪਰੇਸ਼ਨ ਕੀ ਹੈ ਔਰ 2 ਸਾਲ ਲੱਗੇ ਮੁਝੇ ਇਸ ਜਰਨੀ ਕੋ ਡੀਏ ਤੋਂ ਜਾ ਕੇ ਮੇਰਾ ਰਿਜ਼ਲਟ ਆਇਆ।
0: ਜੀ ਕ੍ਰਿਸ਼, ਇੱਕ ਹੋਰ ਗੱਲ ਆਉਂਦੀ ਹੈ ਕਿ ਬਹੁਤੇ ਮਾਪਿਆਂ ਨੂੰ, ਵਿਦਿਆਰਥੀਆਂ ਨੂੰ ਇੰਝ ਲੱਗਦਾ ਕਿ ਨੀਟ ਕਰੈਕ ਕਰਨਾ ਬੜਾ ਟਫ ਗੋਲ ਹੈਗਾ ਅਤੇ ਸਟ੍ਰੈਸ ਵੀ ਲੈ ਜਾਂਦੇ ਹੈਗੇ ਆ, ਅਤੇ ਉਹਨਾਂ ਤੋਂ ਕੈਪੇਬਿਲਟੀ ਹੋਣ ਦੇ ਬਾਵਜੂਦ ਵੀ ਜਿਹੜਾ ਸਟ੍ਰੈਸ ਨੂੰ ਕਾਬੂ ਨਹੀਂ ਕੀਤਾ ਜਾ ਸਕਦਾ ਅਤੇ ਉਹ ਬੱਚੇ ਰਹਿ ਜਾਂਦੇ ਆ। ਇਹੋ ਜਿਹੇ ਵਿਦਿਆਰਥੀਆਂ ਨੂੰ ਕੀ ਸੁਝਾਅ ਦਿਓਗੇ ਕਿ ਜਦੋਂ ਪੜ੍ਹ ਰਹੇ ਹੁੰਦੇ ਹੋ ਟਫ ਗੋਲ ਹੁੰਦਾ ਅਤੇ ਸਟ੍ਰੈਸ ਵੀ ਗੈਰ ਮੁਮਕਿਨ ਨਹੀਂ ਹੈਗਾ ਕਿ ਸਟ੍ਰੈਸ ਹੋਣਾ ਹੀ ਆ, ਸੁਭਾਵਿਕ ਆ, ਤਾਂ ਉਹ ਕਿਵੇਂ ਤੁਸੀਂ ਸਟ੍ਰੈਸ ਤੇ ਕੰਟਰੋਲ ਕਰਕੇ ਕਿਵੇਂ ਗੋਲ ਨੂੰ ਅਚੀਵ ਕੀਤਾ?
1: ਸਰ ਸਭ ਤੋਂ ਪਹਿਲੇ ਤੋਂ ਸਟ੍ਰੈਸ ਡੈਫੀਨੇਟਲੀ ਆਏਗਾ, ਅਗਰ ਆਪ ਪੜ੍ਹੋਗੇ ਆਪਕੇ ਮਾਰਕਸ ਕਮ ਆਏਗੇ ਜ਼ਿਆਦਾ ਆਏਗੇ, ਆਪਕੋ ਲੱਗੇਗਾ ਮੇਰੇ ਸੇ ਨਹੀਂ ਹੋ ਰਹਾ ਮੇਰੇ ਸੇ ਹੋ ਰਹਾ, ਸਟ੍ਰੈਸ ਆਏਗਾ, ਸਟ੍ਰੈਸ ਲਾਜ਼ਮੀ ਹੈ, ਤੋ ਹਾਂ ਆਪਕੋ ਉਸਕੋ ਵਰਕ ਕਰਨਾ

0: ਸੀਖ ਸਕਦੇ ਹਾਂ ਸੀਖ ਮੈਂ
1: ਜੀ। ਔਰ ਹੁਣ ਨੀਟ ਕਲੀਅਰ ਹੋ ਗਿਆ, ਹੁਣ ਭਵਿੱਖ ਦੇ ਕੀ ਸੁਪਨੇ ਨੇ?
0: ਸਰ ਅਭੀ ਤੋ ਬਸ ਯਹੀ ਹੈ ਕਿ ਆਈ ਵਿਲ ਐਡਮਿਸ਼ਨ ਮੇਰੀ ਪ੍ਰੋਬੇਬਲੀ ਏਮਸ ਦਿੱਲੀ ਮੇ ਹੋ ਜਾਏਗੀ, ਜੋ ਕਟ ਆਫ ਟ੍ਰੈਂਡ ਜੋ ਹਮਾਰੇ ਸੀਟ ਰਿਕੁਆਇਰਮੈਂਟ ਹੋਤੀ ਹੈ ਵਹਾਂ ਸੇ ਆਈ ਵਿਲ ਫਸਟ ਡੂ ਮਾਈ MBBS। ਅਭੀ ਮੇਰਾ ਕੋਈ ਸਰ ਵੋ ਨਹੀਂ ਹੈ ਕਿ ਮੁਝੇ ਕਾਰਡੀਓਲੋਜਿਸਟ ਬਣਨਾ ਹੈ ਨਿਊਰੋਲੋਜਿਸਟ ਬਣਨਾ ਹੈ, ਮੈਂ MBBS ਮੈਂ ਸਬਜੈਕਟ ਕੋ ਡਿਟੇਲ ਮੇ ਪੜੂੰਗਾ ਤਾਂ ਮੁਝੇ ਆਪਣੇ ਇੰਟਰਸਟ ਬੈਟਰ ਪਤਾ ਲਗੇਂਗੇ, ਫਿਰ ਮੈਂ ਅੱਗੇ ਆਪਣਾ ਫਰਦਰ ਸਪੈਸ਼ਲਾਈਜੇਸ਼ਨ ਪ੍ਰਸੂ ਕਰੂੰਗਾ।
1: ਤੁਸੀਂ ਡਾਕਟਰ ਬਣ ਕੇ ਜਿਹੜਾ ਹੈਗਾ ਸਮਾਜ ਦੇ ਵਿੱਚ ਜਦੋਂ ਵਿਚਰ ਰਹੇ ਹੋਵੋਗੇ ਤਾਂ ਮਨ ਦੇ ਵਿੱਚ ਕੀ ਭਾਵਨਾ ਤੁਹਾਡੀ ਜਿਹੜੀ ਹੈਗੀ ਆ ਉਹ ਪਹਿਲ ਦੇਵੇਗੀ? ਕਿਸ ਤਰੀਕੇ ਨਾਲ ਤੁਸੀਂ ਸੇਵਾ ਨੂੰ ਸਮਰਪਿਤ ਹੋਵੋਗੇ, ਕੀ ਸੋਚਿਆ?
0: ਸਰ ਸੋਸ਼ਲ ਸਰਵਿਸ ਜ਼ਰੂਰ ਸਰ ਬਹੁਤ ਇੰਪੋਰਟੈਂਟ ਹੈ, ਮੈਂ ਆਪਣੀ ਸਾਰੀ ਲਾਈਫ ਟਾਈਮ ਬਠਿੰਡਾ ਮੇਰਾ ਹੂੰ ਤੋ ਹਾਂ ਇੱਕ ਨੈਚੁਰਲੀ ਅਟੈਚਮੈਂਟ ਹੋ ਜਾਤੀ ਹੈ ਕਿ ਆਪ ਐਟਲੀਸਟ ਆਪਕੇ ਡਿਸਟ੍ਰਿਕਟ ਕੇ ਲੋਗੋਂ ਕੇ ਲਈ ਆਪ ਜਿਤਨੀ ਹੈਲਪ ਕਰ ਸਕਤੇ ਹੋ, ਜਿਤਨੇ ਕੈਂਪ ਅਰੇਂਜ ਕਰਾ ਸਕਤੇ ਹੋ, ਜਿਤਨੀ ਆਪ ਆਪਣੀ ਆਪਣੇ ਉੱਪਰ ਤੇ ਆਪਣੀ ਸਰਵਿਸ ਦੇ ਸਕਦੇ ਪ੍ਰੋਵਾਈਡ ਕਰੂੰ, ਮੇਰੀ ਇਹ ਪੂਰੀ ਕੋਸ਼ਿਸ਼ ਰਹੇਗੀ। ਮੇਰਾ ਇਹ ਸਪਨਾ ਹੈ, ਮਤਲਬ ਆਈ ਹੈਵ ਅ ਡ੍ਰੀਮ ਕਿ ਮੈਂ ਜ਼ਿਆਦਾ ਸੇ ਜ਼ਿਆਦਾ ਲੋਗੋਂ ਕੀ ਬਲੈਸਿੰਗਸ ਬਠਿੰਡਾ ਕੇ ਯਾ ਅਦਰ ਆਪਣੇ ਪੰਜਾਬ ਕੇ ਸਪੈਸ਼ਲੀ ਪੰਜਾਬ ਕੇ ਯਾ ਔਰ ਕਈ ਇਲਾਕੋਂ ਕੇ ਲੋਗੋਂ ਕੀ ਬਲੈਸਿੰਗਸ ਇਕੱਠੀ ਕਰ ਸਕੂੰ ਔਰ ਇੱਕ ਸਮਾਜ ਮੇਂ ਇੱਕ ਚੇਂਜ ਲਾ ਸਕੂੰ।
1: ਅੱਛਾ ਕ੍ਰਿਸ਼, ਇੱਕ ਵੱਡਾ ਸਵਾਲ ਰਹਿ ਗਿਆ ਸੀਗਾ, ਜਾਂਦੇ ਜਾਂਦੇ ਉਹਦਾ ਵੀ ਸਾਡੇ ਸਰੋਤਿਆਂ ਨਾਲ ਸਾਂਝ ਪਾਓ ਕਿ ਪਰਿਵਾਰ ਦੇ ਵਿੱਚ ਕੋਈ ਹੋਰ ਵੀ ਡਾਕਟਰ ਹੈਗਾ?
0: ਮੇਰਾ ਬੜਾ ਭਾਈ ਹੈ, ਉਹ ਵੀ ਆਪਣੀ MBBS ਪਰਸੂ ਕਰ ਰਿਹਾ ਹੈ, ਉਹ ਲਾਸਟ ਇਅਰ ਮੈਂ ਆਪਣੇ ਉਹ ਪਾਣੀਪਤ ਕਾਲਜ ਤੇ ਆਪਣੀ MBBS ਕਰ ਰਿਹਾ ਹੈ।
1: ਅੱਛਾ ਫਿਊਚਰ ਦੇ ਵਿੱਚ ਜਿਹੜੀ ਇੱਕ ਹੋਰ ਗੱਲ ਅੱਗੇ ਆਉਂਦੀ ਹੈ ਕਿ ਜਦੋਂ ਬੱਚੇ MBBS ਕਰ ਲੈਂਦੇ ਆ, MS ਕਰ ਲੈਂਦੇ ਆ, ਤਾਂ ਫੋਰਨ ਦੇ ਵਿੱਚ ਵੀ ਜਾ ਕੇ ਉਹ ਜਿਹੜੀ ਹਾਇਰ ਸਟੱਡੀ ਕਰਦੇ ਆ, ਤੁਹਾਡਾ ਕੋਈ ਇੱਦਾਂ ਦਾ ਵਿਚਾਰ?
0: ਨਹੀਂ ਸਰ, ਮੇਰਾ ਤਾਂ ਐਸੇ ਹੀ ਹੈ ਆਪਣੇ ਪੇਰੈਂਟਸ ਦੇ ਸਾਥ ਆਪਣਾ ਹੋਮ ਟਾਊਨ ਜਾਂ ਆਪਣੇ ਐਟਲੀਸਟ ਇੰਡੀਆ ਮੇਂ ਰਹੂੰ ਕਿ ਐਸੇ ਨਾ ਹੋ ਕਿ ਬਾਹਰ ਚਲੇ ਜਾਊਂ ਸਾਲ ਸਾਲ ਮਿਲਨੇ ਕੇ ਲਈ ਵੀ ਤਰਸਨਾ ਪੜੇ, ਮੁਝੇ ਐਸੀ ਲਾਈਫ ਸਟਾਈਲ ਔਰ ਐਸੀ ਲਾਈਫ ਨਹੀਂ ਪਸੰਦ।
1: ਦੂਸਰੀ ਗੱਲ ਆ ਜਾਂਦੀ ਹੈ ਕਿ ਜਦੋਂ ਡਾਕਟਰ ਬਣ ਜਾਂਦਾ ਹੈ, ਕ੍ਰਿਸ਼ ਡਾਕਟਰ ਕ੍ਰਿਸ਼ ਹੋ ਗਏ ਜਦੋਂ, ਤਾਂ ਉਦੋਂ ਅਸੀਂ ਦੇਖਿਆ ਰੁਝਾਨ ਇਹੀ ਹੁੰਦਾ ਕਿ ਜਾਂ ਤਾਂ ਪ੍ਰਾਈਵੇਟ ਹੋਸਪਿਟਲ ਵੱਲ ਨੂੰ ਰੁਝਾਨ ਵੱਧ ਜਾਂਦਾ ਅਤੇ ਥੋੜ੍ਹਾ ਜਿਹਾ ਕਮਰਸ਼ੀਅਲ ਹੋ ਜਾਂਦਾ ਗਾ ਜਿਹੜਾ ਡਾਕਟਰ ਦਾ ਪ੍ਰੋਫੈਸ਼ਨ ਆ, ਅਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਅਸੀਂ ਦੇਖਿਆ ਕਿ ਰੁਝਾਨ ਘੱਟਦਾ। ਤੁਹਾਡਾ ਕਿਹੋ ਜਿਹਾ ਰੁਝਾਨ ਰਹੂਗਾ ਜਦੋਂ ਭਵਿੱਖ ਦੇ ਵਿੱਚ ਜਿਹੜਾ ਹੈਗਾ ਡਾਕਟਰ ਕ੍ਰਿਸ਼ MS ਹੋ ਗਏ, ਤਾਂ ਉਦੋਂ ਕਿਹੋ ਜਿਹੀ ਸੋਚ ਹੋਊਗੀ?
0: ਸਰ ਹਾਂ, ਇਨੀਸ਼ਲੀ ਈਅਰਸ ਤੋਂ ਮੈਂ ਡੈਫੀਨੇਟਲੀ ਗਵਰਨਮੈਂਟ ਸਰਵਿਸ ਦੂੰਗਾ ਆਪਣੇ ਕਰੀਅਰ ਕੋ ਇਨਹਾਂਸ ਕਰਨੇ ਕੇ ਲੀਏ, ਆਪਣੀ ਲਰਨਿੰਗ ਕੇ ਲੀਏ, ਔਰ ਮੈਂ ਮੇਰਾ ਪਲਾਨ ਤਾਂ ਯਹੀ ਹੈ ਪਹਿਲੇ ਇੱਕ ਗਵਰਨਮੈਂਟ ਹੋਸਪਿਟਲ ਮੇਂ ਵਰਕ ਕਰੂੰਗਾ, ਵਹਾਂ ਸੇ ਆਪਣੇ ਸੀਨੀਅਰਸ ਆਪਣੇ ਜਿਤਨੀ ਮੈਂ ਸਰਵਿਸ ਦੇ ਸਕੂੰ ਕਰ ਸਕੂੰ, ਬਾਅਦ ਮੇਂ ਫਿਰ ਇਤਨਾ ਸੋਚਾ ਨਹੀਂ ਮੈਨੇ ਟੂ ਬੀ
1: ਓਨੈਸਟ
0: ਟਾਈਮ ਚਲਤਾ ਜਾਏਗਾ
1: ਜੀ। ਦੂਸਰੀ ਇੱਕ ਹੋਰ ਸਵਾਲ ਆਉਂਦਾ ਜਿਹੜਾ ਸਟੂਡੈਂਟਸ ਦੇ ਪੱਖ ਤੋਂ ਆ ਕਿ ਸਰਕਾਰੀ ਸਕੂਲ ਦੇ ਵਿਦਿਆਰਥੀ ਪ੍ਰਾਈਵੇਟ ਸਕੂਲ ਦੇ ਵਿਦਿਆਰਥੀ ਬਿਨਾਂ ਕੋਚਿੰਗ ਤੋਂ ਇੱਕ ਸਮਾਨ ਮੌਕੇ ਦੇ ਹਿਸਾਬ ਨਾਲ ਨੀਟ ਕਲੀਅਰ ਕਰ ਸਕਦੇ ਆ? ਸਰਕਾਰੀ ਸਕੂਲ ਦੇ ਵਿਦਿਆਰਥੀ ਸਾਡੇ ਬਹੁਤ ਜਿਹੜੇ ਹੈਗੇ ਆ ਆਕਾਸ਼ਵਾਣੀ FM ਬਠਿੰਡਾ ਦੇ ਨਾਲ ਜੁੜੇ ਹੋਏ ਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਕਿਹੋ ਜਿਹੇ ਟਿਪਸ ਨੇ ਵਿਦਿਆਰਥੀਆਂ ਨੂੰ ਤੁਸੀਂ ਦੇਣਾ ਚਾਹੋਗੇ ਕਿ ਉਹ ਵਿਦਿਆਰਥੀ ਬਿਨਾਂ ਟਿਊਸ਼ਨ ਤੋਂ, ਜਿਹੜੇ ਕੋਈ ਪਰਿਵਾਰ ਦੀ ਮਾਇਕ ਹਾਲਤ ਇੱਦਾਂ ਦੀ ਹੈ ਕਿ ਉਹ ਨਹੀਂ ਕੋਚਿੰਗ ਲੈ ਸਕਦਾ, ਉਹਨਾਂ ਨੂੰ ਕਿਹੋ ਜਿਹੇ ਟਿਪਸ ਦਿਓਗੇ ਤੁਸੀਂ?
0: ਸਰ ਸਭ ਤੋਂ ਪਹਿਲੇ ਤੋਂ ਅੱਜ ਕੱਲ੍ਹ ਔਨਲਾਈਨ ਬੈਚਸ ਕਾਫ਼ੀ ਅਫੋਰਡੇਬਲ ਪ੍ਰਾਈਸ ਨੇ, ਕਾਫ਼ੀ ਅਫੋਰਡੇਬਲ ਪ੍ਰਾਈਸ ਮੇਂ ਅਵੇਲੇਬਲ ਹੈ
1: ਜੀ,
0: ਆਪ ਉਨਕੀ ਹੈਲਪ ਜ਼ਰੂਰ ਲੋ ਕਿਉਂਕਿ ਆਪ ਇੱਕ ਤੋਂ ਗਵਰਨਮੈਂਟ ਸਕੂਲ ਤੇ ਪੜੇ ਹੋ ਸਰ, ਬਟ ਅੱਜ ਕੱਲ੍ਹ ਜੋ ਗਵਰਨਮੈਂਟ ਸਕੂਲ ਦਾ ਲੈਵਲ ਹੈ ਪੰਜਾਬ ਮੇਂ ਕਾਫ਼ੀ ਬੜ ਚੁੱਕਾ ਹੈ, NIRF ਰੈਂਕਿੰਗ ਵੀ ਆਈ ਗਈ ਫਸਟ ਆ ਗਈ ਪੰਜਾਬ ਕੀ ਆਊਟ ਆਫ ਆਲ ਇੰਡੀਅਨ ਸਟੇਟ, ਤੋ ਹਾਂ ਬੱਚੋਂ ਕਾ ਅਬ ਪਹਿਲੇ ਕੀ ਗਵਰਨਮੈਂਟ ਸਕੂਲ ਦੇ ਰਾਜ ਗਵਰਨਮੈਂਟ ਸਕੂਲ ਮੇਂ ਜ਼ਰੂਰ ਡਿਫਰੈਂਸ ਹੈ, ਤੋ ਹਾਂ ਆਪਕੋ ਸਰ ਖੁਦ ਕਰੋਗੇ ਹਲਕੀ ਸੀ ਡਿਫਿਕਲਟੀ ਆ ਸਕਤੀ ਹੈ, ਔਨਲਾਈਨ ਕੋਰਸ ਖਰੀਦੋ ਆਪ, ਆਪਕੋ ਆ ਕੇ ਟੀਚਰ ਗਾਈਡ ਕਰੇਂਗੇ, ਆਪ ਆਪਣੇ ਸਕੋਰਸ ਕੋ ਐਨਾਲਾਈਜ਼ ਕਰੋ, ਆਪ ਕਾਫ਼ੀ ਅੱਛਾ ਕਰ ਸਕਤੇ ਹੈ। ਮੇਰੇ ਆਸ ਪਾਸ ਘਰ ਕੇ ਮੇਰੇ ਫਰੈਂਡ ਕਾਫ਼ੀ ਗਵਰਨਮੈਂਟ ਸਕੂਲ ਸੇ ਪੜੇ ਹੈ, ਉਨਕਾ ਵੀ IFSC ਅੱਛਾ ਪੇਪਰ ਕਲੀਅਰ ਹੋਇਆ ਹੈ ਵਿਦ 580 ਮਾਰਕਸ 590 ਮਾਰਕਸ, ਉਹਨੇ ਇੱਕ ਗਵਰਨਮੈਂਟ ਮੈਡੀਕਲ ਕਾਲਜ ਮਿਲ ਰਿਹਾ ਹੈ ਪਟਿਆਲਾ ਅੰਮ੍ਰਿਤਸਰ ਫਰੀਦਕੋਟ ਦਾ, ਤੋ ਜ਼ਰੂਰ ਆਪ ਵੀ ਕਰ ਸਕਤੇ ਹੈ, ਮੈਨੇ ਐਸੇ ਲੋਕ ਦੇਖੇ ਹੈ ਤੋ ਜ਼ਰੂਰ ਆਪ ਮੇਂ ਵੀ ਉਹ ਕੈਪੇਬਿਲਿਟੀ ਹੈ।
1: ਕ੍ਰਿਸ਼ ਨੂੰ ਅਸੀਂ ਹੁਣ ਡਾਕਟਰ ਕ੍ਰਿਸ਼ ਹੀ ਕਹਾਂਗੇ ਕਿ ਤੁਹਾਡੇ ਭਵਿੱਖ ਲਈ, ਚੰਗੇ ਭਵਿੱਖ ਲਈ ਆਕਾਸ਼ਵਾਣੀ FM ਬਠਿੰਡਾ ਦੀ ਸਮੁੱਚੀ ਟੀਮ, ਸਾਡੇ ਇੰਚਾਰਜ ਪ੍ਰੋਗਰਾਮ ਬਲਜੀਤ ਸ਼ਰਮਾ ਜੀ ਅਤੇ ਸਾਡੇ ਤਕਨੀਕੀ

0: ਸਹਿਯੋਗ ਵਾਲੇ ਵਿਕਾਸ ਜੀ, ਸਾਡੀ ਸਮੁੱਚੀ ਟੀਮ ਵੱਲੋਂ ਆਕਾਸ਼ਵਾਣੀ ਐਫ ਐਮ ਬਠਿੰਡਾ ਵੱਲੋਂ ਡਾਕਟਰ ਕ੍ਰਿਸ਼, ਤੁਹਾਨੂੰ ਜਿਹੜਾ ਹੈਗਾ ਬਹੁਤ ਬਹੁਤ ਮੁਬਾਰਕਾਂ, ਤੁਹਾਡੇ ਪਰਿਵਾਰ ਨੂੰ, ਤੁਹਾਡੇ ਅਧਿਆਪਕਾਂ ਨੂੰ ਬਹੁਤ ਬਹੁਤ ਮੁਬਾਰਕਾਂ। ਤੁਸੀਂ ਭਵਿੱਖ ਦੇ ਵਿੱਚ ਇੱਕ ਬਿਹਤਰੀਨ ਡਾਕਟਰ ਬਣ ਕੇ ਸਮਾਜ ਦੀ ਸੇਵਾ ਕਰੋ, ਇਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੀ ਇਹ ਦਿਲੋਂ ਦੁਆ ਹੈ। ਬਹੁਤ ਬਹੁਤ ਧੰਨਵਾਦ, ਤੁਹਾਡਾ ਕੀਮਤੀ ਸਮਾਂ ਤੁਸੀਂ ਸਾਡੇ ਨਾਲ, ਸਾਡੇ ਸਰੋਤਿਆਂ ਨਾਲ ਸਾਂਝਾ ਕੀਤਾ। ਬਹੁਤ ਬਹੁਤ ਧੰਨਵਾਦ ਕ੍ਰਿਸ਼ ਜੀ।
1: ਹਾਂਜੀ ਸਰ, ਵੈਰੀ ਥੈਂਕਫੁਲ ਮੁਝੇ ਮੌਕੇ ਪੇ ਬੋਲਨੇ ਕਾ ਮੌਕਾ ਮਿਲਾ ਔਰ ਆਪਣੀ ਆਪਣੇ ਰਾਓ ਆਪਣੇ ਸੋਚ ਕੋ ਸਾਂਝੀ ਕਰਨੇ ਕਾ ਮੌਕਾ ਮਿਲਾ।
0: ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਕ੍ਰਿਸ਼ ਗੁਪਤਾ, ਜਿਨ੍ਹਾਂ ਨੇ ਨੀਟ ਦਾ ਟੈਸਟ ਕਲੀਅਰ ਕਰਕੇ ਬਠਿੰਡਾ ਆਲੇ ਦੁਆਲੇ ਦਾ ਇਲਾਕਾ ਇਹਨਾਂ 'ਤੇ ਮਾਣ ਕਰਦਾ, ਇਹਨਾਂ ਨੇ ਟੈਸਟ ਕਲੀਅਰ ਕੀਤਾ, ਅੱਜ ਤੁਹਾਡੇ ਰੂਬਰੂ ਇਹਨਾਂ ਨੇ ਹੋ ਕੇ ਆਪਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਵਿਦਿਆਰਥੀਆਂ ਨੂੰ ਨੁਕਤਿਆਂ ਦੇ ਉੱਤੇ ਕਿਸ ਤਰੀਕੇ ਨਾਲ ਉਹ ਵੀ ਟੈਸਟ ਕਲੀਅਰ ਕਰ ਸਕਦੇ ਆ, ਕਿਸ ਤਰੀਕੇ ਦੀ ਰੂਪਰੇਖਾ ਲੈ ਸਕਦੇ ਨੇ। ਅਤੇ ਜਾਂਦੇ ਜਾਂਦੇ ਪ੍ਰੋਗਰਾਮ ਸੱਜਰੀ ਸਵੇਰ 'ਚ ਆਓ, ਤੁਹਾਡੀ ਨਜ਼ਰ ਕਰਦੇ ਹਾਂ ਆਸ਼ਾਏ ਗੀਤ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ 7:59 ਅਤੇ 3 ਸਕਿੰਟ ਦਾ। ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 8:15 'ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 8:30

0: ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਵੱਧਦੇ ਨਿੱਜੀ ਪੁਲਾੜ ਖੇਤਰ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਵਿਕਰਮ 1 ਦੀ ਸਫਲਤਾ ਤੋਂ ਬਾਅਦ ਸਕਾਈ ਰੂਟ ਏਅਰੋਸਪੇਸ ਦੇ ਸੰਸਥਾਪਕਾਂ ਨਾਲ ਗੱਲਬਾਤ ਕੀਤੀ। ਬਿਹਾਰ ਤੇ ਅਸਾਮ ਸਰਕਾਰਾਂ ਨੇ ਨੀਟ UG ਪ੍ਰੀਖਿਆ ਵਿੱਚ ਕਥਿਤ ਬੇਨੇਮੀਆਂ ਵਿਰੁੱਧ ਵਿਰੋਧ ਮੁਜ਼ਾਹਰੇ ਕਰਨ ਵਾਲਿਆਂ ਖਿਲਾਫ ਕੇਸ ਤੇ ਕਾਨੂੰਨੀ ਕਾਰਵਾਈ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਰਾਸ਼ਟਰੀ ਲੋਕਤੰਤਰੀ ਗਠਜੋੜ NDA ਸੰਸਦੀ ਪਾਰਟੀ ਦੀ ਹਫ਼ਤਾਵਾਰੀ ਰਣਨੀਤਿਕ ਮੀਟਿੰਗ ਅੱਜ ਸੰਸਦ ਭਵਨ ਵਿੱਚ ਹੋਏਗੀ। ਭਾਰਤ ਤੇ ਚੀਨ ਨੇ ਸਰਹੱਦ ਤੇ ਸ਼ਾਂਤੀ ਤੇ ਸਥਿਰਤਾ ਬਣਾਈ ਰੱਖਣ ਦੀ ਅਹਿਮੀਅਤ ਨੂੰ ਦੁਹਰਾਇਆ ਹੈ ਤੇ ਭਾਰਤ ਦੀ ਪੈਰਾ ਖਿਡਾਰਨ ਸ਼ਰਮੀਲਾ ਧਨਖੜ ਨੇ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਮਹਿਲਾ ਸ਼ਾਟ ਪੁੱਟ F57 ਮੁਕਾਬਲੇ ਸੋਨੇ ਦਾ ਤਮਗਾ ਜਿੱਤਿਆ ਤੇ ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਕਾਈ ਰੂਟ ਏਅਰੋਸਪੇਸ ਤੇ ਪਵਨ ਚੰਦਨਾ ਤੇ ਨਾਗਾ ਭਾਰਤ ਡਾਕਾ ਨਾਲ ਗੱਲਬਾਤ ਕੀਤੀ ਹੈ। ਸ੍ਰੀ ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਗੱਲਬਾਤ 'ਚ ਵਿਕਰਮ 1 ਦੀ ਸਫਲਤਾ ਦੇ ਨਾਲ ਨਾਲ ਕਈ ਹੋਰ ਵਿਸ਼ਿਆਂ 'ਤੇ ਚਰਚਾ ਕੀਤੀ ਗਈ। ਸ੍ਰੀ ਮੋਦੀ ਨੇ ਉਨ੍ਹਾਂ ਦੀ ਯਾਤਰਾ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਸੁਣ ਕੇ ਖੁਸ਼ੀ ਪ੍ਰਗਟ ਕੀਤੀ। ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਊਰਜਾ, ਉਤਸ਼ਾਹ ਅਤੇ ਸਕਾਰਾਤਮਕਤਾ ਦੇਸ਼ ਦੇ ਨਿੱਜੀ ਪੁਲਾੜ ਖੇਤਰ ਦੀ ਜੀਵੰਤ ਭਾਵਨਾ ਨੂੰ ਦਰਸਾਉਂਦੀ ਹੈ। ਸ੍ਰੀ ਮੋਦੀ ਨੇ ਸਕਾਈ ਰੂਟ ਏਅਰੋਸਪੇਸ ਦੀ ਪੂਰੀ ਟੀਮ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਵੀ ਵਿਕਰਮ 1 ਦੀ ਸਫਲਤਾ ਦੀ ਸ਼ਲਾਘਾ ਕੀਤੀ ਸੀ।
1: ਵਿਕਰਮ 1 ਇਸਕੇ ਸਫਲ ਲਾਂਚ ਸੇ ਹਰ ਦੇਸ਼ ਵਾਸੀ ਗੌਰਵ ਸੇ ਭਰਾ ਹੁਆ ਹੈ। ਯੇ ਪ੍ਰਾਈਵੇਟ ਸੈਕਟਰ ਦੁਆਰਾ ਵਿਕਸਿਤ ਭਾਰਤ ਕਾ ਪਹਿਲਾ ਰੋਕੇਟ ਹੈ। ਹਮਾਰੇ ਯੁਵਾ ਇਨੋਵੇਟਰਸ ਨੇ ਵੋ ਕਰ ਦਿਖਾਇਆ ਜਿਸਕੀ ਕਲਪਨਾ ਤੱਕ ਮੁਸ਼ਕਿਲ ਥੀ। ਉਨ੍ਹਾਂ ਨੇ ਗਜਬ ਕੀ ਸਕਿੱਲ, ਪੈਸ਼ਨ ਔਰ ਪੇਸ਼ੈਂਸ ਦਿਖਾਇਆ। ਲੰਬੇ ਸਮੇਂ ਤੱਕ ਹਮਾਰਾ ਸਪੇਸ ਸੈਕਟਰ ਨਿੱਜੀ ਖੇਤਰ ਕੇ ਲਈ ਬੰਦ ਰਹਾ ਥਾ। ਇਸ ਸੈਕਟਰ ਮੇ ਰੁਚੀ ਰੱਖਣੇ ਵਾਲੇ ਕਾਫੀ ਯੁਵਾਓਂ ਕੋ ਆਪਣੀ ਪ੍ਰਤਿਭਾ ਦਿਖਾਨੇ ਕਾ ਅਵਸਰ ਨਹੀਂ ਮਿਲ ਪਾ ਰਹਾ ਥਾ। ਯੁਵਾ ਹਿੱਤ ਕੋ ਦੇਖਤੇ ਹੋਏ ਹਮਨੇ ਸਪੇਸ ਸੈਕਟਰ ਕੋ ਪ੍ਰਾਈਵੇਟ ਸੈਕਟਰ ਕੇ ਲਈ ਖੋਲਾ। ਆਜ ਇਸਕਾ ਪਰਿਣਾਮ ਦੁਨੀਆ ਦੇਖ ਰਹੀ ਹੈ।
0: ਬਿਹਾਰ ਤੇ ਅਸਾਮ ਦੀਆਂ ਰਾਜ ਸਰਕਾਰਾਂ ਨੇ ਨੀਟ UG ਪ੍ਰੀਖਿਆ ਵਿੱਚ ਕਥਿਤ ਬੇਨੇਮੀਆਂ ਵਿਰੁੱਧ ਵਿਰੋਧ ਮੁਜ਼ਾਹਰੇ ਕਰਨ ਵਾਲਿਆਂ ਖਿਲਾਫ਼ ਕੇਸ ਅਤੇ ਹੋਰ ਕਾਨੂੰਨੀ ਕਾਰਵਾਈ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਬਿਹਾਰ ਦੇ ਗ੍ਰਹਿ ਵਿਭਾਗ ਨੇ ਭਰੋਸਾ ਦਿੱਤਾ ਹੈ ਕਿ ਉਹ 26 ਜੁਲਾਈ ਸ਼ਾਮ 6 ਵਜੇ ਤੋਂ ਪਹਿਲਾਂ ਪ੍ਰਦਰਸ਼ਨਕਾਰੀਆਂ ਵਿਰੁੱਧ ਦਰਜ ਸਾਰੀਆਂ FIRs ਅਪਰਾਧਿਕ ਸ਼ਿਕਾਇਤਾਂ ਅਤੇ ਕਾਰਨ ਦੱਸੋ ਨੋਟਿਸ ਵਾਪਸ ਲੈਣ ਲਈ ਤੁਰੰਤ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰੇਗਾ। ਇੱਕ ਅਧਿਕਾਰਤ ਬਿਆਨ ਅਨੁਸਾਰ ਸਮੇਂ ਸੀਮਾ ਤੋਂ ਪਹਿਲਾਂ ਦਰਜ ਮਾਮਲਿਆਂ ਦੇ ਸਬੰਧ ਵਿੱਚ ਗ੍ਰਿਫਤਾਰ ਕੀਤੇ ਗਏ ਜਾਂ ਹਿਰਾਸਤ ਵਿੱਚ ਲਏ ਗਏ ਵਿਅਕਤੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਏਗਾ। ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਨਿਰਧਾਰਿਤ ਸਮੇਂ ਸੀਮਾ ਤੋਂ ਪਹਿਲਾਂ ਵਾਪਰੀਆਂ ਘਟਨਾਵਾਂ ਦੇ ਸਬੰਧ ਵਿੱਚ ਭਵਿੱਖ ਵਿੱਚ ਕੋਈ ਸਿੱਧੀ ਜਾਂ ਅਸਿੱਧੀ ਕਾਰਵਾਈ ਨਹੀਂ ਕੀਤੀ ਜਾਏਗੀ। ਅਸਾਮ ਦੇ ਗ੍ਰਹਿ ਤੇ ਰਾਜਨੀਤਿਕ ਵਿਭਾਗ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨਾਂ ਦੇ ਸਬੰਧ ਵਿੱਚ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਹਾਲਾਂਕਿ ਰਾਜ ਸਰਕਾਰ ਨੇ ਫੈਸਲਾ ਕੀਤਾ ਕਿ ਰਾਜ ਵਿੱਚ ਕਿਸੇ ਵੀ ਪੁਲਿਸ ਅਥਾਰਟੀ ਵੱਲੋਂ ਮੁਜ਼ਾਹਰਿਆਂ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਏਗੀ। ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਕਿ ਸਰਕਾਰ ਵਿਰੋਧ ਪ੍ਰਦਰਸ਼ਨਾਂ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਕੋਈ ਹੋਰ ਕਾਰਵਾਈ ਦੀ ਤਜਵੀਜ਼ ਨਹੀਂ ਰੱਖਦੀ। ਇਸ ਸਬੰਧ ਵਿੱਚ ਅੱਗੋਂ ਦੀ ਕਾਰਵਾਈ ਕੀਤੇ ਬਿਨਾਂ ਅਜਿਹੇ ਮਾਮਲਿਆਂ ਨੂੰ ਬੰਦ ਮੰਨਿਆ ਜਾਏਗਾ। ਰਾਸ਼ਟਰੀ ਲੋਕਤੰਤਰੀ ਗਠਜੋੜ NDA ਸੰਸਦੀ ਪਾਰਟੀ ਦੀ ਹਫ਼ਤਾਵਾਰੀ ਰਣਨੀਤੀ ਮੀਟਿੰਗ, ਜਿਸ ਨੂੰ ਮੰਗਲ ਮਿਲਨ ਵਜੋਂ ਜਾਣਿਆ ਜਾਂਦਾ, ਅੱਜ ਸਵੇਰੇ ਸੰਸਦ ਭਵਨ 'ਚ ਹੋਏਗੀ। ਇਹ ਮੀਟਿੰਗ ਰਵਾਇਤੀ ਤੌਰ ਤੇ ਸੰਸਦ ਸਮਾਗਮ ਦੌਰਾਨ ਮੰਗਲਵਾਰ ਨੂੰ ਹੁੰਦੀ ਹੈ, ਜਿਸ ਦਾ ਉਦੇਸ਼ ਗਠਜੋੜ ਦੀ ਪੂਰੀ ਏਕਤਾ ਦਾ ਪ੍ਰਦਰਸ਼ਨ ਕਰਨਾ ਹੈ। ਆਖਰੀ ਮੀਟਿੰਗ ਇਸ ਮਹੀਨੇ ਦੀ 21 ਤਰੀਕ ਨੂੰ ਹੋਈ ਸੀ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ ਵਿੱਚ ਭਵਿੱਖ ਦੀਆਂ ਪ੍ਰੀਖਿਆਵਾਂ ਵਿੱਚ ਪ੍ਰਸ਼ਨ ਪੱਤਰ ਲੀਕ ਹੋਣ ਤੋਂ ਰੋਕਣ ਲਈ ਸਾਰੇ ਹਿੱਸੇਦਾਰਾਂ ਤੋਂ ਤਾਲਮੇਲ ਵਾਲੇ ਯਤਨਾਂ ਦੀ ਮੰਗ ਕੀਤੀ ਸੀ। ਤ੍ਰਿਣਮੂਲ ਕਾਂਗਰਸ ਤੋਂ ਵੱਖ ਹੋਏ ਧੜੇ ਨੈਸ਼ਨਲਿਸਟ ਸਿਟੀਜ਼ਨਸ ਪਾਰਟੀ ਆਫ ਇੰਡੀਆ ਦੇ ਸੰਸਦ ਮੈਂਬਰਾਂ ਨੂੰ ਵੀ ਗਠਜੋੜ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਆਪਣੇ ਚੀਨ ਦੌਰੇ ਦੌਰਾਨ ਬੀਜਿੰਗ ਵਿੱਚ ਚੀਨ ਦੇ ਉਪ ਵਿਦੇਸ਼ ਮੰਤਰੀ ਹੁਆ ਚੁਨਜਿੰਗ ਨਾਲ ਮੁਲਾਕਾਤ ਕੀਤੀ ਅਤੇ ਦੁਵੱਲੇ ਸਬੰਧਾਂ ਦੇ ਸਮੁੱਚੇ ਪਹਿਲੂਆਂ ਦਾ ਜਾਇਜ਼ਾ ਲਿਆ ਹੈ। ਵਿਦੇਸ਼ ਸਕੱਤਰ ਨੇ ਭਾਰਤ ਅਤੇ ਚੀਨ ਵਿਚਕਾਰ ਸਾਂਝੇਦਾਰੀ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਅਤੇ ਵਪਾਰ ਅਤੇ ਆਰਥਿਕ ਸਬੰਧਾਂ ਵਿੱਚ ਦੁਵੱਲੇ ਤੌਰ ਤੇ ਲਾਭਕਾਰੀ ਵਿਕਾਸ ਮੌਕਿਆਂ ਤੇ ਵੀ ਚਰਚਾ ਕੀਤੀ। ਚੀਨ ਵਿੱਚ ਭਾਰਤੀ ਦੂਤਕਾਰ ਅਨੁਸਾਰ ਦੋਵਾਂ ਅਧਿਕਾਰੀਆਂ ਨੇ ਭਾਰਤ ਚੀਨ ਸਰਹੱਦੀ ਇਲਾਕਿਆਂ ਵਿੱਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਦੀ ਅਹਿਮੀਅਤ ਨੂੰ ਵੀ ਸਵੀਕਾਰ ਕੀਤਾ ਹੈ। ਇਸ ਤੋਂ ਪਹਿਲਾਂ ਬੀਜਿੰਗ ਵਿੱਚ ਚਾਈਨੀਜ਼ ਪੀਪਲਸ ਪੋਲੀਟੀਕਲ ਕੰਸਲਟੇਟਿਵ ਕਾਨਫਰੰਸ ਦੀ 14ਵੀਂ ਰਾਸ਼ਟਰੀ ਕਮੇਟੀ ਦੇ ਡਿਪਟੀ ਸੈਕਟਰੀ ਜਨਰਲ ਹੋਂਗ ਲਿਆਂਗ ਨਾਲ ਆਪਣੀ ਮੁਲਾਕਾਤ

0: ਦੌਰਾਨ ਸ੍ਰੀ ਮਿਸਰੀ ਨੇ ਭਾਰਤ ਅਤੇ ਚੀਨ ਵਿਚਕਾਰ ਰਾਜਨੀਤਿਕ ਅਤੇ ਲੋਕਾਂ ਦੇ ਪੱਧਰ ਤੇ ਦਵੱਲੇ ਆਦਾਨ ਪ੍ਰਦਾਨ ਨੂੰ ਵਧਾਉਣ ਦੇ ਢੰਗ ਤਰੀਕਿਆਂ ਤੇ ਵੀ ਚਰਚਾ ਕੀਤੀ। ਅੱਜ ਵਿਸ਼ਵ ਹੈਪੇਟਾਈਟਿਸ ਦਿਵਸ ਮਨਾਇਆ ਜਾ ਰਿਹਾ ਹੈ। ਇਹ ਦਿਨ ਹੈਪੇਟਾਈਟਿਸ ਬਾਰੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਯਤਨਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਵਿਅਕਤੀਆਂ ਤੇ ਆਮ ਲੋਕਾਂ ਨੂੰ ਕਾਰਵਾਈ ਕਰਨ ਅਤੇ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਦਾ ਇੱਕ ਮੌਕਾ ਹੈ। ਇਸ ਸਾਲ ਦਾ ਵਿਸ਼ਾ ਹੈਪੇਟਾਈਟਿਸ, ਆਓ ਇਸ ਨੂੰ ਖਤਮ ਕਰੀਏ, ਜੋ ਕਿ 2030 ਤੱਕ ਹੈਪੇਟਾਈਟਿਸ ਦੇ ਖਾਤਮੇ ਦੇ ਟੀਚੇ ਨੂੰ ਹਾਸਲ ਕਰਨ ਲਈ ਵਿੱਤੀ, ਸਮਾਜਿਕ ਤੇ ਸਿਹਤ ਸੰਬੰਧੀ ਰੁਕਾਵਟਾਂ ਨੂੰ ਦੂਰ ਕਰਨ ਤੇ ਕੇਂਦਰਿਤ ਹੈ। 28 ਜੁਲਾਈ ਦੀ ਤਰੀਕ ਇਸ ਲਈ ਚੁਣੀ ਗਈ ਸੀ ਕਿਉਂਕਿ ਇਹ ਨੋਬਲ ਪੁਰਸਕਾਰ ਜੇਤੂ ਵਿਗਿਆਨੀ ਡਾਕਟਰ ਬਾਰੂਚ ਬਲਮਬਰਗ ਦਾ ਜਨਮ ਦਿਨ ਹੈ, ਜਿਨ੍ਹਾਂ ਨੇ ਹੈਪੇਟਾਈਟਿਸ ਬੀ ਵਾਇਰਸ ਦੀ ਖੋਜ ਕੀਤੀ ਸੀ ਅਤੇ ਇਸ ਲਈ ਇੱਕ ਟੀਕਾ ਵਿਕਸਿਤ ਕੀਤਾ ਸੀ। ਅੱਜ ਵਿਸ਼ਵ ਚੁਗਿਰਦਾ ਸੰਭਾਲ ਦਿਵਸ ਵੀ ਹੈ। ਇਹ ਦਿਨ ਧਰਤੀ ਨੂੰ ਜਲਵਾਯੂ ਤਬਦੀਲੀ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ, ਕੁਦਰਤ ਦੀ ਰੱਖਿਆ ਕਰਨ ਅਤੇ ਕੁਦਰਤੀ ਸਰੋਤਾਂ ਦੀ ਸਾਂਭ ਸੰਭਾਲ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। 1997 ਵਿੱਚ ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ IUCN ਨੇ 28 ਜੁਲਾਈ ਨੂੰ ਵਿਸ਼ਵ ਚੌਗਿਰਦਾ ਸੰਭਾਲ ਦਿਵਸ ਐਲਾਨਿਆ ਸੀ। ਇਸ ਦਾ ਉਦੇਸ਼ ਧਰਤੀ ਦੇ ਕਲਿਆਣ ਲਈ ਕੁਦਰਤ ਸੰਭਾਲ ਅਤੇ ਨਿਰੰਤਰ ਵਿਕਾਸ ਦੇ ਮਹੱਤਵ ਤੇ ਜ਼ੋਰ ਦੇਣਾ ਹੈ। ਵਿਦੇਸ਼ ਮੰਤਰਾਲੇ ਨੇ ਕੱਲ੍ਹ ਭਾਰਤ ਵਿੱਚ ਯੂਕਰੇਨ ਦੇ ਰਾਜਦੂਤ ਓਲੈਗਜ਼ੈਂਡਰ ਪੋਲਿਸ਼ਚੁਕ ਨੂੰ ਵਪਾਰਕ ਜਹਾਜ਼ MV ਓਮਰੋਫੀ ਤੇ ਹੋਏ ਹਮਲੇ ਤੋਂ ਬਾਅਦ ਤਲਬ ਕੀਤਾ। ਇਸ ਵਿੱਚ ਇੱਕ ਭਾਰਤੀ ਦੀ ਮੌਤ ਹੋ ਗਈ ਸੀ। ਮੰਤਰਾਲੇ ਨੇ ਇਸ ਘਟਨਾ ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਵਪਾਰਕ ਜਹਾਜ਼ਾਂ ਅਤੇ ਅਜਿਹੇ ਮਾਮਲਿਆਂ ਦੀ ਸਖ਼ਤ ਨਿੰਦਾ ਕੀਤੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਰਾਜਦੂਤ ਨੂੰ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਸੰਬੰਧੀ ਭਾਰਤ ਦੀਆਂ ਚਿੰਤਾਵਾਂ ਯੂਕਰੇਨੀ ਅਧਿਕਾਰੀਆਂ ਤੱਕ ਪਹੁੰਚਾਉਣ ਲਈ ਕਿਹਾ ਗਿਆ ਹੈ। ਭਾਰਤ ਦੀ ਪੈਰਾ ਸ਼ਾਟਪੁੱਟ ਖਿਡਾਰਨ ਸ਼ਰਮੀਲਾ ਦਨਕੜ ਨੇ ਗਲਾਸਕੋ ਰਾਸ਼ਟਰਮੰਡਲ ਖੇਡਾਂ ਵਿੱਚ ਮਹਿਲਾ ਸ਼ਾਟਪੁੱਟ F57 ਮੁਕਾਬਲੇ ਵਿੱਚ 9.81 ਮੀਟਰ ਦੇ ਸਰਬੋਤਮ ਪ੍ਰਦਰਸ਼ਨ ਨਾਲ ਸੋਨੇ ਦਾ ਤਮਗਾ ਜਿੱਤਿਆ ਹੈ। ਸ਼ਰਮੀਲਾ ਰਾਸ਼ਟਰਮੰਡਲ ਖੇਡਾਂ ਵਿੱਚ ਪੈਰਾ ਅਥਲੈਟਿਕਸ ਵਿੱਚ ਸੋਨੇ ਦਾ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰੀ ਵੀ ਬਣੀ ਹੈ। ਸ਼ਿਲਪਾ ਸ਼ੈਲਾ ਨੇ ਸ਼ਾਟਪੁੱਟ F57 ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਹਾਸਲ ਕੀਤਾ। ਭਾਰਤੀ ਹਾਈ ਜੰਪਰ ਸਰਵੇਸ਼ ਕੁਸ਼ਾਰੇ ਨੇ ਮਰਦਾਂ ਦੇ ਹਾਈ ਜੰਪ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਫਾਈਨਲ ਵਿੱਚ ਕੁਸ਼ਾਰੇ ਨੇ 2.25 ਮੀਟਰ ਦੀ ਛਾਲ ਲਾਈ। ਇਸ ਤੋਂ ਇਲਾਵਾ ਵੇਟਲਿਫਟਰ ਵੱਲੂਰੀ ਅਜੈ ਬਾਬੂ ਅਤੇ ਗਿਆਨੇਸ਼ਵਰੀ ਯਾਦਵ ਨੇ ਚਾਂਦੀ ਦਾ ਇੱਕ ਇੱਕ ਤਮਗਾ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਗਲਾਸਕੋ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੇ ਕੁੱਲ ਤਮਗਿਆਂ ਦੀ ਗਿਣਤੀ 10 ਹੋ ਗਈ ਹੈ, ਜਿਸ ਵਿੱਚ ਸੋਨੇ ਦੇ 2, ਚਾਂਦੀ ਦੇ 5 ਤੇ ਕਾਂਸੀ ਦੇ 3 ਤਮਗੇ ਸ਼ਾਮਲ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਗਲਾਸਕੋ ਰਾਸ਼ਟਰਮੰਡਲ ਖੇਡਾਂ 2026 ਵਿੱਚ ਸ਼ਰਮੀਲਾ ਦਨਕੜ ਨੂੰ ਮਹਿਲਾ ਸ਼ਾਟਪੁੱਟ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਣ ਅਤੇ ਸ਼ਿਲਪਾ ਕੇ ਸ਼ੈਲਾ ਨੂੰ ਕਾਂਸੀ ਦਾ ਤਮਗਾ ਜਿੱਤਣ ਤੇ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਸ਼ਰਮੀਲਾ ਨੇ ਇੱਕ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ ਹੈ। ਭਾਰਤੀ ਫੁੱਟਬਾਲ ਲੀਗ 2026-27 16 ਅਕਤੂਬਰ ਤੋਂ ਸ਼ੁਰੂ ਹੋਏਗੀ। ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਦੀ ਮੀਟਿੰਗ ਕੱਲ੍ਹ ਨਵੀਂ ਦਿੱਲੀ ਦੇ ਫੁੱਟਬਾਲ ਹਾਊਸ ਵਿਖੇ ਹੋਈ। ਮੀਟਿੰਗ ਵਿੱਚ IFL ਦੀਆਂ 11 ਕਲੱਬਾਂ ਵਿੱਚੋਂ 10 ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਭਾਰੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਹੈ। ਉੱਤਰ ਪ੍ਰਦੇਸ਼, ਉੱਤਰਾਖੰਡ, ਛੱਤੀਸਗੜ੍ਹ ਤੇ ਕੇਂਦਰੀ ਮਹਾਰਾਸ਼ਟਰ ਦੇ ਕੁਝ ਹਿੱਸਿਆਂ ਵਿੱਚ ਵੀ ਅੱਜ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਝਾਰਖੰਡ ਅਤੇ ਪੱਛਮੀ ਬੰਗਾਲ ਵਿੱਚ ਵੀ ਅੱਜ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਸਰਕਾਰ ਨੇ ਸੋਸ਼ਲ ਮੀਡੀਆ ਪੋਸਟ ਦਾ ਖੰਡਨ ਕੀਤਾ ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਕੇਂਦਰ ਸਰਕਾਰ ਅਗਲੇ ਮਹੀਨੇ ਦੀ 25 ਤਰੀਕ ਦੀ ਰਾਤ ਤੋਂ ਭਾਰਤ ਵਿੱਚ ਇੰਸਟਾਗ੍ਰਾਮ ਤੇ ਪਾਬੰਦੀ ਲਾ ਦੇਵੇਗੀ। ਪ੍ਰੈਸ ਇਨਫਰਮੇਸ਼ਨ ਬਿਊਰੋ PIB ਦੀ ਤੱਥ ਜਾਂਚ ਇਕਾਈ ਨੇ ਕਿਹਾ ਕਿ ਇਹ ਦਾਅਵਾ ਬੇਬੁਨਿਆਦ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਵੱਧਦੇ ਨਿੱਜੀ ਪੁਲਾੜ ਖੇਤਰ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਕਰਮ-1 ਦੀ ਸਫਲਤਾ ਤੋਂ ਬਾਅਦ ਸਕਾਈਰੂਟ ਐਰੋਸਪੇਸ ਦੇ ਸੰਸਥਾਪਕਾਂ ਨਾਲ ਗੱਲਬਾਤ ਕੀਤੀ। ਬਿਹਾਰ ਅਤੇ ਆਸਾਮ ਸਰਕਾਰਾਂ ਨੇ ਨੀਟ UG ਪ੍ਰੀਖਿਆ ਵਿੱਚ ਕਥਿਤ ਬੇਨੇਮੀਆਂ ਵਿਰੁੱਧ ਵਿਰੋਧ ਮੁਜ਼ਾਹਰੇ ਕਰਨ ਵਾਲਿਆਂ ਖਿਲਾਫ਼ ਕੇਸ ਤੇ ਕਾਨੂੰਨੀ ਕਾਰਵਾਈ ਵਾਪਸ ਲੈਣ ਦਾ ਫੈਸਲਾ ਕੀਤਾ ਹੈ। NDA ਸੰਸਦੀ ਪਾਰਟੀ ਦੀ ਹਫ਼ਤਾਵਾਰੀ ਰਣਨੀਤੀ ਮੀਟਿੰਗ ਅੱਜ ਸੰਸਦ ਭਵਨ ਵਿੱਚ ਹੋਏਗੀ। ਭਾਰਤ ਤੇ ਚੀਨ ਨੇ ਸਰਹੱਦ ਤੇ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਦੀ ਅਹਿਮੀਅਤ ਨੂੰ ਦੁਹਰਾਇਆ ਹੈ ਤੇ ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖ਼ਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 ਤੱਕ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖ਼ਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM

ਬੈਂਡ 101.1 ਮੈਗਾਹਰਟਜ਼ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਦੇ ਸਮਾਂ 8:40 ਅਤੇ 13 ਸਕਿੰਟ ਦਾ ਹੋ ਰਿਹਾ ਹੈ। ਹੁਣ ਪੇਸ਼ ਆ ਪ੍ਰੋਗਰਾਮ ਮਹਿਕ ਪੰਜਾਬ ਦੀ, ਜਿਸ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਕਵਾਲੀਆਂ। ਅਤੇ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਤੁਹਾਡਾ ਰੇਡੀਓ ਦੋਸਤ ਸੁਖਮਾਨ। ਤੁਹਾਡੇ ਰੇਡੀਓ ਦੋਸਤ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਆਓ ਹੁਣ ਸੁਣਦੇ ਹਾਂ ਕਵਾਲੀ ਅਬਦੁਲ ਅਤੇ ਸਾਥੀਆਂ ਦੀ ਆਵਾਜ਼ ਦੇ ਵਿੱਚ।

ਹੁਣੇ ਤੁਸੀਂ ਸੁਣ ਰਹੇ ਸੀ ਕਵਾਲੀ ਅਬਦੁੱਲ ਦੇ ਸਾਥੀਆਂ ਦੀ ਆਵਾਜ਼ ਦੇ ਵਿੱਚ, ਅਤੇ ਆਓ ਹੁਣ ਸੁਣਦੇ ਹਾਂ ਕਵਾਲੀ ਨੁਸਰਤ ਫਤਿਹ ਅਲੀ ਖਾਨ ਦੀ ਆਵਾਜ਼ ਦੇ ਵਿੱਚ।

ਨੁਸਰਤ ਫਤਿਹ ਅਲੀ ਖਾਨ ਦੀ ਆਵਾਜ਼ ਦੇ ਵਿੱਚ ਗਾਈ ਇਸ ਕਵਾਲੀ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ ਤਹਿਤ ਸਿਲਸਿਲਾ ਕਵਾਲੀਆਂ ਨੂੰ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਤੁਸੀਂ ਸੁਣਿਓ ਆਕਾਸ਼ਵਾਣੀ ਐਫ ਐਮ ਬਠਿੰਡਾ। ਸਟੂਡੀਓ ਘੜੀ ਦੇ ਸਮਾਂ ਹੋ ਰਿਹਾ 8:59 ਅਤੇ 29 ਸਕਿੰਟ ਦਾ। ਹੁਣ ਤੋਂ ਲੈ ਕੇ ਸਵੇਰ 10 ਵਜੇ ਤੱਕ ਐਫ ਐਮ ਰੇਨਬੋ ਵਿਦ ਭਾਰਤੀ ਮੂਵੀ ਦੇ ਪ੍ਰਸਾਰਣ ਹੋਣਗੇ। ਠੀਕ 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਅਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ।

ਪ੍ਰੋਗਰਾਮ ਗੀਤ ਪਟਾਰਾ ਲੈ ਕੇ ਹਾਜ਼ਰ ਹਾਂ ਮੈਂ ਤੁਹਾਡਾ ਰੇਡੀਓ ਦੋਸਤ ਸੁਖਮਾਨ। ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਅਤਾ ਉੱਲਾ ਖਾਨ ਦੀ ਆਵਾਜ਼ ਦੇ ਵਿੱਚ ਆਓ ਸੁਣਦੇ ਹਾਂ ਪ੍ਰੋਗਰਾਮ ਗੀਤ ਪਟਾਰਾ ਦੀ ਇਹ ਪੇਸ਼ਕਸ਼।

ਤੋਂ ਵੀ ਵੱਧ ਕੀਮਤੀ ਰੂਹ ਦੇ ਨੇੜੇ ਵਸਦੇ ਆਕਾਸ਼ਵਾਣੀ ਦੇ ਸੂਝਵਾਨ ਅਦਬੀ ਸਤਿਕਾਰ ਤੇ ਸਰੋਤਿਓ ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਆਪ ਜੀ ਦਾ ਫੇਵਰੇਟ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਅੱਖਰ ਬੋਲਦੇ ਨੇ।

ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਸਤਪਾਲ ਬਰਾੜ ਸਾਹਿਬ ਜੀ।

0: ਉਹ ਗਿਆਨ ਬਾਈ, ਜਦੋਂ ਤੂੰ ਕੰਮ ਸ਼ੁਰੂ ਕੀਤਾ ਸੀ ਤਾਂ ਲੋਕਾਂ ਤੱਕ ਆਪਣੀ ਪਹੁੰਚ ਕਿਵੇਂ ਕੀਤੀ?
1: ਉਹ ਕਿਵੇਂ, ਕੀ ਗੱਲ ਹੋ ਗਈ?
0: ਉਹ ਬਾਈ, ਮੈਂ ਵੀ ਨਵੀਂ ਦੁਕਾਨ ਖੋਲ ਲਈ ਤੇ ਨਵਾਂ ਮਾਲ ਵੀ ਪਾ ਲਿਆ, ਸਕੀਮਾਂ ਵੀ ਬੜੀਆਂ ਦੇਤੀਆਂ, ਪਰ ਸਮਝ ਨਹੀਂ ਆਉਂਦੀ ਲੋਕਾਂ ਤੱਕ ਆਪਣੇ ਕੰਮ ਦੀ ਪਹੁੰਚ ਕਿਵੇਂ ਕਰੀਏ।
1: ਉਹ ਫਿਕਰ ਕਰਦੀ ਕੋਈ ਗੱਲ ਨਹੀਂ, ਆਲ ਇੰਡੀਆ ਰੇਡੀਓ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਸਹਾਰਾ ਲੈ।
0: ਨਾ ਉਹ ਕਿਸ ਤਰ੍ਹਾਂ ਬਾਈ?
1: ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਮਸ਼ਹੂਰੀ ਦੇ ਕੇ ਸਿਰਫ ਬਠਿੰਡਾ ਹੀ ਨਹੀਂ, ਨੇੜੇ ਤੇੜੇ ਦੇ 70 ਕਿਲੋਮੀਟਰ ਦੇ ਦਾਇਰੇ ਤੱਕ ਤੁਸੀਂ ਆਪਣੀ ਗੱਲ ਪਹੁੰਚਾ ਸਕਦੇ ਹੋ। ਜਦੋਂ ਮੈਂ ਕੰਮ ਖੋਲਿਆ ਸੀ ਉਸ ਵੇਲੇ ਮੈਂ ਇਹੀ ਕੀਤਾ ਸੀ, ਤੇ ਅੱਜ ਵੇਖ ਬਿਜ਼ਨਸ ਤਾਂ ਚੱਲਿਆ ਹੀ ਤੇ ਬਠਿੰਡੇ ਦੇ ਆਲੇ ਦੁਆਲੇ 70 ਕਿਲੋਮੀਟਰ ਤੱਕ ਮਿੱਤਰਾਂ ਦਾ ਨਾਂ ਚੱਲਦਾ।
0: ਬਈ ਇਹਦੇ ਲਈ ਕਰਨਾ ਕੀ ਪਊਗਾ?
1: ਕਰਨਾ ਹੈ ਇੱਕ ਨੰਬਰ ਡਾਇਲ 78-379-63-306 ਤੇ ਇਸ ਨੰਬਰ ਤੇ ਇਸ਼ਤਿਹਾਰ ਦੇਣ ਲਈ ਜਾਣਕਾਰੀ ਹਾਸਲ ਕਰ ਸਕਦੇ ਹੋ। ਨਾਲੋ ਨਾਲ ਇੱਕ ਈਮੇਲ ਵੀ ਤੁਸੀਂ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
0: ਇਹ ਤਾਂ ਬਾਈ ਤੂੰ ਬਹੁਤ ਸੌਖਾ ਕਰਤਾ, ਮੈਂ ਵੀ ਹੁਣੇ ਡਾਇਲ ਕਰਦਾ 78-379-63-306।

ਹੁਣੇ ਤੁਸੀਂ ਸੁਣ ਰਹੇ ਸੀ ਲੱਕੀ ਅਲੀ ਦੀ ਆਵਾਜ਼ ਦੇ ਵਿੱਚ ਇਹ ਗੀਤ, ਅਤੇ ਆਓ ਹੁਣ ਸੁਣਦੇ ਹਾਂ ਬੀ ਪ੍ਰਾਕ ਦੀ ਆਵਾਜ਼ ਦੇ ਵਿੱਚ ਇਹ ਗੀਤ। ਇਸ ਨੂੰ ਕਲਮਬੱਧ ਕੀਤਾ ਹੈ ਜਾਨੀ ਨੇ।

ਹੁਣੇ ਤੁਸੀਂ ਸੁਣ ਰਹੇ ਸੀ ਇਹ ਗੀਤ ਵੀ ਪ੍ਰਾਗ ਦੀ ਆਵਾਜ਼ ਦੇ ਵਿੱਚ ਅਤੇ ਇਸ ਨੂੰ ਕਲਮਬੱਧ ਕੀਤਾ ਸੀ ਜਾਨੀ ਨੇ। ਪ੍ਰੋਗਰਾਮ 'ਚ ਸੁਣਦਿਆਂ ਗੀਤ ਜਿਸ ਅਗਲਾ ਗੀਤ ਜਿਸ ਨੂੰ ਆਵਾਜ਼ਾਂ ਦਿੱਤੀਆਂ ਨੇ ਅਰਜੀਤ ਅਤੇ ਪਲਕ ਮੁਛਲ ਨੇ। ਇਸ ਗੀਤ ਨੂੰ ਸੰਗੀਤ ਦਿੱਤਾ ਹੈ ਅਭਿਜੀਤ ਵਾਘਾਨੀ ਨੇ।

ਪ੍ਰੋਗਰਾਮ ਚੱਲ ਰਿਹਾ ਗੀਤ ਪਿਟਾਰਾ, ਜਿਸ ਦੇ ਤਹਿਤ ਤੁਸੀਂ ਆਨੰਦ ਮਾ ਰਹੇ ਹੋ ਹਿੰਦੀ ਗੀਤਾਂ ਦਾ। ਅਤੇ ਸਟੂਡੀਓ ਘੜੀ ਦੇ ਅਨੁਸਾਰ ਸਮਾਂ ਹੋ ਰਿਹਾ 10:45 ਤੇ 44 ਸੈਕਿੰਡ ਦਾ। ਸੁਣਦੇ ਹਾਂ ਹਰਸ਼ਦੀਪ ਦੀ ਆਵਾਜ਼ ਦੇ ਵਿੱਚ ਇਹ ਗੀਤ।

ਹੁਣੇ ਤੁਸੀਂ ਸੁਣ ਰਹੇ ਸੀ ਗੀਤ ਹਰਸ਼ਦੀਪ ਦੀ ਆਵਾਜ਼ ਦੇ ਵਿੱਚ। ਅਤੇ ਆਓ ਹੁਣ ਸੁਣਦੇ ਹਾਂ ਗੀਤ ਪਟਾਰਾ ਪ੍ਰੋਗਰਾਮ ਦਾ ਅਗਲਾ ਗੀਤ, ਲੀਸ਼ਾ ਚਨਾਈ ਦੀ ਆਵਾਜ਼ ਦੇ ਵਿੱਚ।

ਹੁਣੇ ਤੁਸੀਂ ਸੁਣ ਰਹੇ ਸੀ ਲੀਸ਼ਾ ਚਨਾਈ ਦੀ ਆਵਾਜ਼ ਦੇ ਵਿੱਚ ਇਹ ਗੀਤ। ਸੁਣਦੇ ਹਾਂ ਪ੍ਰੋਗਰਾਮ ਗੀਤ ਪਟਾਰਾ ਦੇ ਅਖੀਰ ਦੇ ਵਿੱਚ ਮਨਮੋਹਨ ਵਾਰਸ ਦੀ ਆਵਾਜ਼ ਦੇ ਵਿੱਚ ਇਹ ਗੀਤ, ਜਿਸ ਨੂੰ ਸੰਗੀਤ ਦਿੱਤਾ ਹੈ ਸੰਗਤਾਰ ਨੇ ਅਤੇ ਕਲਮਬੱਧ ਕੀਤਾ ਹੈ ਮਲਕੀਤ ਮੀਤ ਨੇ।

ਮਨਮੋਹਨ ਵਾਰਸ ਦੇ ਗਾਏ ਇਸ ਗੀਤ ਨਾਲ ਪ੍ਰੋਗਰਾਮ ਗੀਤ ਪਟਾਰਾ ਸਮਾਪਤ ਹੁੰਦਾ ਹੈ। ਇਸ ਪ੍ਰੋਗਰਾਮ ਵਿੱਚ ਸਾਨੂੰ ਤਕਨੀਕੀ ਸਾਥ ਸਮੂਹ ਟੈਕਨੀਕਲ ਸਟਾਫ ਵੱਲੋਂ ਮਿਲਿਆ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣਿਓ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਦੇ ਸਮਾਂ ਹੋ ਰਿਹਾ 10:59 ਤੇ 35 ਸਕਿੰਟ ਦਾ। ਠੀਕ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਅਤੇ 11:05 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਬਾਲੀਵੁੱਡ ਟੇਲਜ਼ ਆਕਾਸ਼ਵਾਣੀ FM ਰੇਨਬੋ ਦਿੱਲੀ ਤੋਂ, ਜੋ ਕਿ 12 ਵਜੇ ਤੱਕ ਜਾਰੀ ਰਹੇਗਾ।

ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ FM ਰੇਨਬੋ ਦਿੱਲੀ ਦੇ ਪ੍ਰਸਾਰਣ, ਅਤੇ ਅੱਜ ਅਸੀਂ ਗੱਲ ਕਰਾਂਗੇ ਰੇਡੀਓ ਵਿੱਚ ਸਾਡੀਆਂ ਤੁਹਾਡੀਆਂ ਆਵਾਜ਼ਾਂ ਬਾਰੇ, ਅਤੇ ਇਹ ਸਾਡੀਆਂ ਆਵਾਜ਼ਾਂ ਦਾ ਸਾਥੀ ਕਿਸ ਤਰ੍ਹਾਂ ਬਣਦਾ ਹੈ। ਦੋਸਤੋ, ਰੇਡੀਓ ਸਿਰਫ ਇੱਕ ਸੰਚਾਰ ਦਾ ਸਾਧਨ ਨਹੀਂ, ਸਗੋਂ ਭਾਵਨਾਵਾਂ, ਜਾਣਕਾਰੀ ਅਤੇ ਮਨੋਰੰਜਨ ਦਾ ਇੱਕ ਅਨਮੋਲ ਸਾਥੀ ਹੈ। ਸਮਾਂ ਬਦਲਿਆ, ਟੈਕਨੋਲੋਜੀ ਬਦਲੀ, ਟੈਲੀਵਿਜ਼ਨ ਆਇਆ, ਇੰਟਰਨੈੱਟ ਆਇਆ, ਸਮਾਰਟਫੋਨ ਆ ਗਏ, ਪਰ ਰੇਡੀਓ ਦੀ ਮਿੱਠੀ ਆਵਾਜ਼ ਅੱਜ ਵੀ ਸਾਡੇ ਦਿਲਾਂ ਵਿੱਚ ਉੱਦਾਂ ਹੀ ਬਣੀ ਹੋਈ ਹੈ। ਇਸੇ ਤਰ੍ਹਾਂ ਸਵੇਰ ਦੀਆਂ ਖਬਰਾਂ ਹੋਣ ਜਾਂ ਖੇਤੀਬਾੜੀ ਨਾਲ ਜੁੜੀਆਂ ਸਲਾਹਾਂ, ਸਿਹਤ ਸੰਬੰਧੀ ਜਾਣਕਾਰੀ ਹੋਵੇ ਜਾਂ ਸੰਗੀਤ ਜਾਂ ਮਨੋਰੰਜਨ, ਰੇਡੀਓ ਹਰ ਵਰਗ ਦੇ ਲੋਕਾਂ ਤੱਕ ਬਿਨਾਂ ਕਿਸੇ ਭੇਦਭਾਵ ਦੇ ਪਹੁੰਚਦਾ ਹੈ। ਇਹ ਉਹ ਮਾਧਿਅਮ ਹੈ ਜੋ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਹਰ ਕਿਸੇ ਦਾ ਸਾਥੀ ਬਣਿਆ ਹੋਇਆ ਹੈ। ਰੇਡੀਓ ਦੀ ਸਭ ਤੋਂ ਵੱਡੀ ਖੂਬੀ ਹੀ ਇਹ ਹੈ ਕਿ ਇਹ ਕਲਪਨਾ ਨੂੰ ਜਗਾਉਂਦਾ ਹੈ। ਇਸ ਦੇ ਨਾਲ ਹੀ ਆਓ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ,

ਦੋਸਤੋ, ਰੇਡੀਓ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਇਹ ਕਲਪਨਾ ਨੂੰ ਜਗਾਉਂਦਾ ਹੈ। ਜਦੋਂ ਅਸੀਂ ਕੋਈ ਕਹਾਣੀ ਜਾਂ ਗੀਤ ਸੁਣਦੇ ਹਾਂ ਤਾਂ ਉਸਦੇ ਦ੍ਰਿਸ਼ ਆਪਣੇ ਮਨ ਵਿੱਚ ਆਪ ਹੀ ਸਿਰਜ ਲੈਂਦੇ ਹਾਂ। ਸ਼ਾਇਦ ਇਸੇ ਲਈ ਰੇਡੀਓ ਨਾਲ ਜੁੜਿਆ ਰਿਸ਼ਤਾ ਇੰਨਾ ਆਪਣਾ ਜਿਹਾ ਮਹਿਸੂਸ ਹੁੰਦਾ।

ਦੋਸਤੋ, ਅੱਜ ਵੀ ਬਹੁਤ ਸਾਰੇ ਲੋਕ ਸਵੇਰ ਦੀ ਸ਼ੁਰੂਆਤ ਰੇਡੀਓ ਦੇ ਨਾਲ ਕਰਦੇ ਹਨ। ਸਫ਼ਰ ਦੌਰਾਨ, ਖੇਤਾਂ ਵਿੱਚ ਕੰਮ ਕਰਦੇ ਹੋਏ ਜਾਂ ਘਰ ਦਾ ਕੰਮ ਵਿਚਕਾਰ, ਰੇਡੀਓ ਇੱਕ ਸੱਚੇ ਦੋਸਤ ਵਾਂਗ ਉਹਨਾਂ ਦਾ ਸਾਥ ਨਿਭਾਉਂਦਾ ਹੈ। ਆਓ, ਅਸੀਂ ਵੀ ਇਸ ਸੁਹਾਣੇ ਮਾਧਿਅਮ ਨਾਲ ਆਪਣਾ ਨਾਤਾ ਹੋਰ ਮਜ਼ਬੂਤ ਕਰੀਏ, ਚੰਗੇ ਵਿਚਾਰ ਸੁਣੀਏ, ਚੰਗਾ ਸੰਗੀਤ ਸੁਣੀਏ ਅਤੇ ਗਿਆਨ ਦੀ ਇਸ ਲਗਾਤਾਰ ਵਗਦੀ ਧਾਰਾ ਨਾਲ ਜੁੜੇ ਰਹੀਏ।

FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਕੜੀ ਤੇ ਸਮਾਂ ਹੋ ਰਿਹਾ ਹੈ 11:59 ਤੇ 25 ਸਕਿੰਟ। ਠੀਕ 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 12:05 ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਕੜੀ ਤੇ ਸਮਾਂ ਹੋ ਰਿਹਾ 12:10:30। ਤੇ ਹੁਣ ਪੇਸ਼ ਹੈ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ, ਤੁਹਾਡੀ ਰੇਡੀਓ ਦੋਸਤ ਆਕਾਂਕਸ਼ਾ ਅਰੋੜਾ। ਮੇਰੇ ਵੱਲੋਂ ਆਕਾਸ਼ਵਾਣੀ ਐਫਐਮ ਬਠਿੰਡਾ ਸੁਣ ਰਹੇ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਤੇ ਆਓ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ, ਤੇ ਮਿਲਾਉਂਦੇ ਹਾਂ ਸੰਗੀਤ ਨਾਲ ਆਪਣੇ ਕਦਮ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਸ਼੍ਰੀਮਦ ਭਾਗਵਤ ਗੀਤਾ ਦਾ ਅਸਲੀ ਸੰਦੇਸ਼ ਕੀ ਹੈ? ਕੀ ਤੁਸੀਂ ਜੀਵਨ ਦੇ ਪ੍ਰਸ਼ਨਾਂ ਦੇ ਉੱਤਰ ਸੱਚ ਗਿਆਨ ਦੀ ਰੋਸ਼ਨੀ ਵਿੱਚ ਲੱਭਣਾ ਚਾਹੁੰਦੇ ਹੋ? ਤਾਂ ਜ਼ਰੂਰ ਸੁਣੋ ਸ਼੍ਰੀਮਦ ਭਗਵਤ ਗੀਤਾ ਯਥਾਰਥ ਰੂਪ ਸਨਾਤਨ ਸੱਚ ਦੀ ਖੋਜ ਦਾ ਅਗਲਾ ਅੰਕ, ਮਿਤੀ 28 ਜੁਲਾਈ, ਦਿਨ ਮੰਗਲਵਾਰ, ਸ਼ਾਮ 5:30 ਵਜੇ।

ਤੋਂ ਵੀ ਵੱਧ ਕੀਮਤੀ ਰੂਹ ਦੇ ਨੇੜੇ ਵਸਦੇ ਆਕਾਸ਼ਵਾਣੀ ਦੇ ਸੂਝਵਾਨ ਅਦਬੀ ਸਤਿਕਾਰ ਤੇ ਸਰੋਤਿਓ, ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਆਪ ਜੀ ਦਾ ਫੇਵਰੇਟ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਅੱਖਰ ਬੋਲਦੇ ਨੇ।

ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਸਤਪਾਲ ਬਰਾੜ ਸਾਹਿਬ ਜੀ।

ਕੀ ਤੁਸੀਂ ਆਪਣੇ ਵਿਦਿਅਕ ਅਦਾਰੇ ਵਿੱਚ ਚੱਲ ਰਹੇ ਕੋਰਸਾਂ ਅਤੇ ਡਿਗਰੀਆਂ ਬਾਰੇ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦੇ ਨਾਲ। ਸਾਡਾ ਸੰਪਰਕ ਨੰਬਰ ਹੈ 78379 63 306। ਈਮੇਲ ID ਹੈ AIRFM.BTI@gmail.com। ਨੰਬਰ ਇੱਕ ਵਾਰ ਫੇਰ ਨੋਟ ਕਰ ਸਕਦੇ ਹੋ 78379 63 306।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 12:30 ਤੇ 18 ਸਕਿੰਟ। ਤੇ ਹੁਣ ਪੇਸ਼ ਹੈ ਪ੍ਰੋਗਰਾਮ ਘਰ ਪਰਿਵਾਰ।
1: ਪ੍ਰੋਗਰਾਮ ਘਰ ਪਰਿਵਾਰ
0: ਪ੍ਰੋਗਰਾਮ ਘਰ ਪਰਿਵਾਰ ਸੁਣ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ ਤੇ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ।

0: FM ਬੈਂਡ 101.1 ਮੈਗਾਹਰਟਸ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਤੇ ਪ੍ਰੋਗਰਾਮ ਚੱਲ ਰਿਹਾ ਹੈ ਘਰ ਪਰਿਵਾਰ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਆਕਾਂਸ਼ਾ ਅਰੋੜਾ। ਅੱਜ ਵਿਸ਼ਵ ਹੈਪੇਟਾਈਟਿਸ ਦਿਵਸ ਦੇ ਮੌਕੇ ਤੇ ਸਾਡੇ ਨਾਲ ਜੁੜੇ ਨੇ ਸਾਡੇ ਮੁੱਖ ਮਹਿਮਾਨ ਡਾਕਟਰ ਊਸ਼ਾ ਗੋਇਲ, ਜੋ ਕਿ ਜ਼ਿਲ੍ਹਾ ਸਿਹਤ ਅਫਸਰ ਵਜੋਂ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ।
1: ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ।
2: ਬਹੁਤ ਬਹੁਤ ਧੰਨਵਾਦ ਜੀ। ਅੱਜ ਮੈਂ ਆਕਾਸ਼ਵਾਣੀ ਦੇ ਡਾਇਰੈਕਟਰ ਸ਼ਰਮਾ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਅੱਜ ਮੈਨੂੰ ਤੁਹਾਡੇ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ।
1: ਸ਼ੁਕਰੀਆ ਮੈਮ। ਡਾਕਟਰ ਸਾਹਿਬ, ਹਰ ਸਾਲ 28 ਜੁਲਾਈ ਯਾਨੀ 28 ਜੁਲਾਈ ਨੂੰ ਵਿਸ਼ਵ ਹੈਪੇਟਾਈਟਿਸ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਕੀ ਹੈ ਤੇ ਅੱਜ ਦੇ ਸਮੇਂ ਵਿੱਚ ਇਸ ਦੀ ਮਹੱਤਤਾ ਹੋਰ ਕਿਉਂ ਵੱਧ ਗਈ ਹੈ? ਸਾਡੇ ਸਰੋਤਿਆਂ ਨੂੰ ਇਸ ਬਾਰੇ ਜ਼ਰੂਰ ਵਿਸਥਾਰ ਨਾਲ ਦੱਸੋ।
2: ਬਿਲਕੁਲ ਜੀ, 28 ਜੁਲਾਈ ਹਰ ਸਾਲ ਵਿਸ਼ਵ ਹੈਪੇਟਾਈਟਿਸ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ। ਮਹੱਤਤਾ ਇਸ ਲਈ, ਤੁਸੀਂ ਸੁਣਿਆ ਹੋਣਾ, ਆਮ ਅੱਜ ਕੱਲ ਬਹੁਤ ਕਹਿੰਦੇ ਨੇ ਕਿ ਪੀਲੀਆ ਬਹੁਤ ਫੈਲ ਰਿਹਾ, ਖਾਸ ਕਰਕੇ ਕਾਲਾ ਪੀਲੀਆ। ਹੁਣ ਜੇ ਕਾਲੇ ਪੀਲੀਏ ਵੱਲ ਚੱਲੀਏ ਤੇ ਇਹ ਦੋ ਕਿਸਮ ਦਾ ਹੈ, ਹੈਪੇਟਾਈਟਿਸ ਬੀ ਤੇ ਸੀ। ਜਿਹੜਾ ਦੂਸਰਾ ਪੀਲੀਆ ਹੁੰਦਾ, ਜਿਹੜਾ ਕਹਿੰਦੇ ਆ ਜੀ ਦੂਸ਼ਿਤ ਪਾਣੀ ਜਾਂ ਉਸ ਤੋਂ ਬਣੀਆਂ ਚੀਜ਼ਾਂ ਤੋਂ, ਉਹ ਏ ਤੇ ਈ ਹੁੰਦਾ ਤੇ ਉਹ ਥੋੜਾ ਜਿਹਾ ਹਲਕਾ ਫੁਲਕਾ ਹੋ ਕੇ 7-10 ਦਿਨ ਦੇ ਵਿੱਚ ਵਿੱਚ ਮਰੀਜ਼ ਆਪੇ ਠੀਕ ਹੋ ਜਾਂਦਾ
1: ਹੈ ਜੀ।
2: ਪਰ ਬੀ ਤੇ ਸੀ ਹੁਣ ਇੱਕ ਇਹੋ ਜਿਹੇ ਤਾਦਾਦ ਵਿੱਚ, ਖਾਸ ਕਰਕੇ ਆਪਣੇ ਇਸ ਏਰੀਏ ਚ ਹੋ ਗਿਆ ਹੈ ਕਿ ਆਪਾਂ ਨੂੰ ਇਹ ਤੇ ਬਹੁਤ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ। ਔਰ ਇਹਦੀਆਂ ਅੱਗੇ ਜਾ ਕੇ ਲਿਵਰ ਜਾਂ ਜਿਗਰ ਵੱਲੋਂ ਕੈਂਸਰ ਤੇ ਲਿਵਰ ਫੇਲ ਹੋਣ ਦੇ ਕੇਸ ਬਹੁਤ ਆ ਰਹੇ ਨੇ
1: ਜੀ। ਹਾਂ ਡਾਕਟਰ ਸਾਹਿਬ, ਹੈਪੇਟਾਈਟਿਸ ਨੂੰ ਲੈ ਕੇ ਕਾਫੀ ਭਰਮ ਵੀ ਸਾਡੀ ਜਨਤਾ, ਆਮ ਜਨਤਾ ਦੇ ਵਿੱਚ ਸਾਨੂੰ ਮਿਲ

0: ਕਿਰਪਾ ਕਰਕੇ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਕਿ ਇਹ ਬਿਮਾਰੀ ਕਿਹੜੇ ਕਿਹੜੇ ਤਰੀਕਿਆਂ ਨਾਲ ਫੈਲ ਸਕਦੀ ਹੈ ਤੇ ਕਿਹੜੇ ਕਿਹੜੇ ਭਰਮ ਜਿਹੜੇ ਆ ਜਿਨ੍ਹਾਂ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ ਹੈ।
1: ਹੈਪੇਟਾਈਟਿਸ ਬੀ ਤੇ ਸੀ, ਜਿਹਨੂੰ ਆਮ ਭਾਸ਼ਾ 'ਚ ਕਾਲਾ ਪੀਲੀਆ ਕਹਿੰਦੇ ਹਨ,
0: ਜੀ ਮੈਮ,
1: ਇਹ ਖੂਨ ਦੂਸ਼ਿਤ ਖੂਨ, ਖੂਨ ਤੋਂ ਹੋਰ ਨਿਕਲੇ ਪਦਾਰਥ, ਪਲਾਜ਼ਮਾ ਹੁੰਦਾ ਹੈ ਸਾਡੇ ਪੈਕ ਸੈਲ ਨੇ ਉਹ, ਜਾਂ ਫਿਰ ਕੋਈ ਸੂਈ ਇਨਫੈਕਟਡ, ਬਲੇਡ, ਰੇਜ਼ਰ, ਇਹੀ ਜਿਹੀ ਚੀਜ਼ ਕੋਈ ਵੱਜੇ ਤੁਹਾਡੇ, ਉਹਦੇ ਨਾਲ ਲੱਗਣ ਤੋਂ ਫੈਲਦਾ ਹੈ। ਹੁਣ ਜਿਵੇਂ ਕਿ ਆਪਾਂ ਇੱਕ ਛੋਟੀ ਜਿਹੀ ਗੱਲ ਕਰੀਏ, ਜਿਹੜੇ ਨਸ਼ੇ ਦੇ ਆਦੀ ਨੇ, ਹੁਣ ਜੇ ਤੁਸੀਂ ਦੇਖਿਆ ਹੋਣਾ, ਰੋਜ਼ ਆਪਾਂ ਸੁਣਦੇ ਹਾਂ ਕਿ ਇੱਕੋ ਸੂਈ ਨਾਲ ਸਾਰੇ ਟੀਕੇ ਲਾਈ ਜਾਂਦੇ ਨੇ, ਹੁਣ ਜੇ ਇੱਕ ਨੂੰ ਹੈਪੇਟਾਈਟਿਸ ਬੀ ਜਾਂ ਸੀ ਹੈ ਤਾਂ ਉਹ ਦੂਸਰੇ ਨੂੰ ਵੀ ਹੋਏਗਾ, ਇਸ ਤਰ੍ਹਾਂ ਇਹ ਇਨਫੈਕਸ਼ਨ ਫੈਲਦੀ ਹੈ। ਜਾਂ ਕੋਈ ਦੂਸ਼ਿਤ ਖੂਨ ਦੇ ਸੰਪਰਕ ਵਿੱਚ ਆਉਂਦਾ ਹੈ। ਹੁਣ ਆਮ ਜਨਤਾ ਸਾਨੂੰ ਇਹ ਪੁੱਛਦੀ ਹੈ ਜੀ ਮੇਰੀ ਤਾਂ ਉਮਰ 60-70 ਸਾਲ ਹੈ, ਮੈਂ ਤਾਂ ਡਾਕਟਰੀ ਪੇਸ਼ੇ ਜਾਂ ਇਸ ਵਿੱਚ ਪੇਸ਼ੇ ਵਿੱਚ ਹੈ ਵੀ ਨਹੀਂ ਆ, ਨਾ ਕੋਈ ਇੱਥੇ ਮੁਲਾਜ਼ਮ ਹਾਂ ਤੇ ਨਾ ਮੈਂ ਨਸ਼ਾ ਕਰਦਾ, ਫਿਰ ਮੈਨੂੰ ਬੀ ਜਾਂ ਸੀ ਕਿਵੇਂ ਹੋ ਗਿਆ? ਬਿਲਕੁਲ ਸਹੀ ਹੈ, ਇਹ ਲੋਕ ਪੁੱਛਦੇ ਹੈ ਸਾਨੂੰ ਆ ਕੇ। ਹੁਣ ਇਸ ਤੋਂ ਕੋਈ ਉਮਰ ਦਾ ਇਨਸਾਨ ਜਿਹਨੂੰ ਕਹਿੰਦੇ ਸੁਰੱਖਿਅਤ ਨਹੀਂ ਹੈ, ਕਿਉਂਕਿ ਤੁਸੀਂ ਕਿਸੇ ਇਹੀ ਜਿਹੀ ਜਗ੍ਹਾ ਤੋਂ ਇਲਾਜ ਕਰਾਇਆ ਸੀ ਜਿੱਥੇ ਜਿਵੇਂ ਆਪਾਂ ਕਹਿੰਦੇ ਹਾਂ ਸਮਾਨ ਔਜ਼ਾਰਾਂ ਨਾਲ ਕਿਤੋਂ ਟਾਂਕੇ ਲਗਾ ਲਏ ਪਿੰਡ ਚੋਂ ਕਿਸੇ ਅਨਟ੍ਰੇਨਡ ਤੋਂ, ਕਿਤੋਂ ਤੁਸੀਂ ਦੰਦ ਕਢਾ ਲਿਆ, ਉਹ ਜਿਹੜੇ ਔਜ਼ਾਰ ਸੀ ਉਹ ਚੰਗੀ ਤਰ੍ਹਾਂ ਸਾਫ਼ ਨਹੀਂ ਹੋਏ ਸੀ, ਪ੍ਰੋਪਰਲੀ ਆਟੋਕਲੇਵ ਨਹੀਂ ਹੋਏ ਸੀ, ਸਾਰਾ ਇਹ ਸੈਪਸਿਸ ਦਾ ਧਿਆਨ ਨਹੀਂ ਰੱਖਿਆ, ਤੇ ਕੋਈ ਹੋਰ ਜਿਹੜਾ ਪਹਿਲਾ ਮਰੀਜ਼ ਸੀ ਉਹ ਤੋਂ ਇਹ ਇਨਫੈਕਸ਼ਨ ਤੁਹਾਨੂੰ ਹੁੰਦੀ ਹੈ। ਇਸ ਲਈ ਭਰਮ ਕਿ ਛੂਆਛੂਤ ਦੀ ਬਿਮਾਰੀ ਨਹੀਂ ਹੈ, ਇਹ ਸਿਰਫ ਤਾਂ ਹੋਏਗਾ ਜੇ ਤੁਸੀਂ ਖੂਨ ਖੂਨ ਨਾਲ ਕੋਈ ਦੂਸ਼ਿਤ ਇਹੋ ਜਿਹਾ ਔਜ਼ਾਰ ਜਾਂ ਕੋਈ ਪੱਟੀ ਜਾਂ ਕੋਈ ਇਹੋ ਜਿਹੀ ਚੀਜ਼ ਦੇ ਸੰਪਰਕ ਚ ਆਉਂਦੇ ਹੋ, ਸੂਈ ਬਲੇਡ ਦੇ ਸੰਪਰਕ ਵਿੱਚ, ਜਿਹੜੀ ਇੱਕ ਦੂਸ਼ਿਤ ਖੂਨ ਨਾਲ ਗ੍ਰਸਤ ਹੈ ਤੇ ਉਹ ਤੁਹਾਡੇ ਵੱਜਦਾ ਹੈ, ਤਾਂ ਇਹ ਇਨਫੈਕਸ਼ਨ ਹੋਣ ਦਾ ਰਿਸਕ ਹੈ।
0: ਜੀ ਸ਼ੁਕਰੀਆ ਮੈਮ। ਡਾਕਟਰ ਸਾਹਿਬ, ਜਿੱਦਾਂ ਕਿ ਤੁਸੀਂ ਦੱਸਿਆ ਕਿ ਹੈਪੇਟਾਈਟਿਸ ਬੀ ਤੇ ਸੀ ਆਮ ਪਾਈਆਂ ਜਾਂਦੀਆਂ ਨੇ, ਤਾਂ ਇਹਨਾਂ ਦੇ ਇਹ ਜਿਹੜੀਆਂ ਕਿਸਮਾਂ ਨੇ ਇਹ ਕਿਉਂ ਇੰਨੀਆਂ ਗੰਭੀਰ ਮੰਨੀਆਂ ਜਾਂਦੀਆਂ ਨੇ ਤੇ ਇਹਨਾਂ ਦਾ ਫੈਲਾਅ ਕਿਉਂ ਜ਼ਿਆਦਾ ਵੱਧ ਚੁੱਕਿਆ?
1: ਇਹ ਗੰਭੀਰ ਇਸ ਲਈ ਮੰਨੀਆਂ ਜਾਂਦੀਆਂ ਨੇ ਕਿਉਂਕਿ ਸਭ ਤੋਂ ਜ਼ਿਆਦਾ ਇਹ ਆਪਣੇ ਲਿਵਰ ਜਾਂ ਜਿਗਰ ਤੇ ਅਸਰ ਕਰਦੀਆਂ ਨੇ, ਇਹਦੇ ਨਾਲ ਲਿਵਰ ਦਾ ਕੈਂਸਰ ਤੇ ਲਿਵਰ ਫੇਲ ਹੋਣ ਦੇ ਕੇਸ ਬਹੁਤ ਜ਼ਿਆਦਾ ਆਉਂਦੇ ਨੇ।
0: ਜੀ
1: ਇਹ ਗੰਭੀਰ ਇਹ ਹੁਣ ਵੱਧ ਇਸ ਲਈ ਰਿਹਾ ਹੈ ਕਿ ਸਭ ਤੋਂ ਪ੍ਰਮੁੱਖ ਕਾਰਨ ਜਿਹੜਾ ਹੁਣ ਫਿਲਹਾਲ ਦੇ ਟਾਈਮ ਤੇ ਹੈ ਉਹ ਇਹ ਹੈ ਕਿ ਨਸ਼ੇ ਦੇ ਜਿਹੜੇ ਆਦੀ, ਕਿਉਂਕਿ ਪਿਛਲੇ 3-4 ਮਹੀਨਿਆਂ ਚ ਅਸੀਂ ਕੁਛ ਇੱਕ ਸਪੈਸ਼ਲ ਸਰਵੇ ਕੀਤਾ ਸੀ, GOI ਵੱਲੋਂ ਇੰਸਟਰਕਸ਼ਨ ਆਈਆਂ ਸੀ ਤੇ ਪੰਜਾਬ ਚ ਸਾਰੇ ਅਸੀਂ ਇਹ ਇੱਕ ਟੈਸਟਿੰਗ ਕੀਤੀ ਸੀ, ਮੁਹਿੰਮ ਚਲਾਈ ਸੀ ਤੇ ਉਹਦੇ ਚ ਪਾਇਆ ਗਿਆ ਕਿ ਜਿਹੜੇ IV ਡਰੱਗ ਅਬਿਊਜ਼ਰ ਜਾਂ ਟੀਕੇ ਲਾਉਂਦੇ ਨੇ ਨਸ਼ੇ ਵਾਲੇ, ਉਹਨਾਂ ਚ ਇਹਦੀ ਇਨਫੈਕਸ਼ਨ ਦਾ ਰੇਟ ਬਹੁਤ ਜ਼ਿਆਦਾ ਹੈ, ਬਹੁਤ ਤਾਦਾਦ ਵਿੱਚ ਮਰੀਜ਼ ਪਾਏ ਜਾਂਦੇ ਨੇ ਤੇ ਇਹ ਇਸੇ ਲਈ ਇੱਕ ਬੜੀ ਗੰਭੀਰ ਸਮੱਸਿਆ ਬਣ ਚੁੱਕੀ ਹੈ, ਕਿਉਂਕਿ ਜਿਹੜੀ ਉਹ ਇੱਕ ਸਮਾਜ ਦਾ ਵਰਗ ਹੈ ਉਹ ਕੌਣ ਨੇ, 18-20 ਸਾਲ ਤੋਂ ਲੈ ਕੇ 35-40 ਸਾਲ ਤੱਕ ਦਾ ਵਰਗ ਹੈ ਜਿਹੜਾ ਨਸ਼ੇ ਦਾ ਆਦੀ ਜ਼ਿਆਦਾ ਹੋਈ ਜਾ ਰਿਹਾ ਔਰ ਟੀਕੇ ਲਾ ਰਿਹਾ, ਇਹ ਉਹ ਵਰਗ ਹੈ ਜਿਹਨੇ ਸਮਾਜ ਵਿੱਚ ਕੰਮ ਕਰਨਾ ਹੈ ਤੇ ਅੱਗੇ ਪੀੜ੍ਹੀ ਚ ਕੁਛ ਉਹਨਾਂ ਨੇ ਬਣਨਾ ਹੈ ਇਸ ਦੇਸ਼ ਵਿੱਚ ਆ ਕੇ, ਤੇ ਜੇ ਉਹੀ ਹੈਪੇਟਾਈਟਿਸ ਬੀ ਜਾਂ ਸੀ ਨਾਲ ਗ੍ਰਸਤ ਹੋ ਜਾਣਗੇ ਤਾਂ ਤੁਸੀਂ ਸੋਚ ਸਕਦੇ ਹੋ ਜੇ ਉਹਨਾਂ ਨੂੰ ਪਤਾ ਨਹੀਂ ਲੱਗੇਗਾ, ਨਸ਼ੇ ਨੇ ਤਾਂ ਜੋ ਉਹਨਾਂ ਨੂੰ ਨੁਕਸਾਨ ਕਰਨਾ ਹੈ ਉਹ ਤਾਂ ਅਲੱਗ ਹੈ, ਪਰ ਕਾਲੇ ਪੀਲੀਏ ਕਰਕੇ ਉਹਨਾਂ ਦੀ ਸਿਹਤ ਤੇ ਬਹੁਤ ਜਲਦੀ ਨੁਕਸਾਨ ਹੁੰਦਾ ਹੈ ਤੇ ਉਹ ਲਿਵਰ ਫੇਲੀਅਰ ਜਾਂ ਜਿਗਰ ਦੇ ਫੇਲ ਹੋਣ ਜਾਂ ਇਹਦੇ ਕੈਂਸਰ ਨਾਲ ਜ਼ਿਆਦਾ ਗ੍ਰਸਤ ਹੁੰਦੇ ਹਨ।
0: ਸ਼ੁਕਰੀਆ ਮੈਮ। ਮੈਮ ਸਾਨੂੰ ਇਹ ਵੀ ਦੱਸੋ ਕਿ ਹੈਪੇਟਾਈਟਿਸ ਦੇ ਸ਼ੁਰੂਆਤੀ ਜੋ ਲੱਛਣ ਹੈ ਉਹ ਕਈ ਵਾਰ ਸਪਸ਼ਟ ਨਹੀਂ ਹੁੰਦੇ, ਤਾਂ ਇਸ ਮਾਮਲੇ ਵਿੱਚ ਜਾਣਕਾਰੀ ਦੀ ਕਮੀ ਹੋਣ ਕਰਕੇ ਜਿਹੜਾ ਇਲਾਜ ਹੈ ਉਹ ਵੀ ਦੇਰੀ ਨਾਲ ਹੁੰਦਾ ਹੈ, ਤਾਂ ਕੁਝ ਇਹੋ ਜਿਹੇ ਸੌਖੇ ਲੱਛਣ ਦੱਸੋ ਜੋ ਸਾਡੇ ਸਰੋਤ ਤੇ ਆਪ ਆਈਡੈਂਟੀਫਾਈ ਕਰ ਸਕਣ।
1: ਦੇਖੋ ਜੀ, ਇਹ ਇੱਕ ਐਸੀ ਬਿਮਾਰੀ ਹੈ ਜੋ ਜ਼ਿਆਦਾਤਰ ਨਹੀਂ ਪਤਾ ਲੱਗਦੀ
0: ਜੀ,
1: ਇਹ ਮਰੀਜ਼ ਕੋਈ ਆਪਰੇਸ਼ਨ ਕਰਾ ਲਾਇਆ, ਕੋਈ ਦੰਦ ਕਢਾ ਲਾਇਆ, ਇਹੀ ਜੀ ਜਗ੍ਹਾ ਤੇ ਜਦੋਂ ਜਾਂਦੇ ਆ, ਜਾਂ ਕੋਈ ਹਸਪਤਾਲ ਚ ਵੈਸੇ ਕਿਸੇ ਬਿਮਾਰੀ ਵਾਸਤੇ ਹੋਏ ਤੇ ਡਾਕਟਰ ਨੇ ਟੈਸਟ ਕਰਾਇਆ, ਜ਼ਿਆਦਾਤਰ ਇਹ ਉਦੋਂ ਪਤਾ ਲੱਗਦਾ, ਜਾਂ ਅਸੀਂ ਇੱਕ ਮੁਹਿੰਮ ਦੇ ਤੌਰ ਤੇ ਜਦੋਂ ਮੈਂ ਤੁਹਾਨੂੰ ਦੱਸਿਆ ਨਸ਼ਾ ਕਰਨ ਵਾਲਿਆਂ ਦੀ ਟੈਸਟਿੰਗ ਕੀਤੀ ਉਦੋਂ ਪਤਾ ਲੱਗਦਾ, ਜਾਂ ਕੋਈ ਗਰਭਵਤੀ ਔਰਤ ਸਾਡੇ ਕੋਲ ਆਉਂਦੀ ਹੈ ਉਹਦੇ ਸਾਰੇ ਰੂਟੀਨ ਟੈਸਟ ਹੁੰਦੇ ਆ ਉਦੋਂ ਪਤਾ ਲੱਗਦਾ ਜੀ ਉਹ ਪੋਜ਼ਿਟਿਵ ਹੈ। ਹੁਣ ਇਹਦੇ ਚ ਕਰਨਾ ਕੀ ਹੈ, ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਮਰੀਜ਼

0: ਕੋਈ ਤਕਲੀਫ ਨਹੀਂ ਹੁੰਦੀ, ਉਹ ਤੁਹਾਡੇ ਕੋਲ ਹੋਰ ਬਿਮਾਰੀ ਲੈ ਕੇ ਜਾਂ ਕੋਈ ਹੋਰ ਤਕਲੀਫ ਲੈ ਕੇ ਆਉਂਦਾ ਤੇ ਜਦੋਂ ਡਾਕਟਰ ਟੈਸਟ ਕਰਾਉਂਦੇ ਆ ਉਹ ਹੈਪੇਟਾਈਟਿਸ ਸੀ ਜਾਂ ਬੀ ਪੋਜ਼ਿਟਿਵ ਮਿਲਦਾ ਹੈ। ਹੁਣ ਇਹਦਾ ਕਰਨਾ ਕੀ ਹੈ? ਸਭ ਤੋਂ ਜ਼ਰੂਰੀ ਸਵਾਲ ਸਾਨੂੰ ਇਹ ਪੁੱਛਦੇ ਕਿ ਇਹ ਮੈਨੂੰ ਤਾਂ ਕੋਈ ਤਕਲੀਫ ਨਹੀਂ। ਇਹ ਇੱਕ ਇਹਦਾ ਧਿਆਨ ਰੱਖਣ ਵਾਲੀ ਗੱਲ ਹੈ ਕਿ ਜਦੋਂ ਤੁਹਾਨੂੰ ਪਤਾ ਲੱਗ ਗਿਆ ਇਹਦਾ ਇਲਾਜ ਸੰਭਵ ਹੈ, ਖਾਸ ਕਰਕੇ ਜਿਹੜਾ ਹੈਪੇਟਾਈਟਿਸ ਸੀ ਹੈ ਇਹ ਆਪਣੇ ਸਮਾਜ ਵਿੱਚ ਬਹੁਤ ਜ਼ਿਆਦਾ ਹਰਮੰਦਰ ਵਧੀ ਜਾ ਰਿਹਾ ਹੈ, ਤੇ ਇਹਦੀ ਸਭ ਤੋਂ ਵਧੀਆ ਗੱਲ ਹੈ ਕਿ ਪੰਜਾਬ ਸਰਕਾਰ ਇਹਦੀ ਟੈਸਟਿੰਗ, ਜਿਹੜਾ ਤਾਂ ਟੈਸਟ ਜਿਹਨੂੰ ਅਸੀਂ ਵਾਇਰਲ ਲੋਡ ਕਹਿੰਦੇ ਹਾਂ, ਉਹ ਤੇ ਇਹਦਾ ਇਲਾਜ ਜਿਹੜਾ ਤੁਹਾਨੂੰ ਪਤਾ ਹੋਏਗਾ ਜੇ ਪ੍ਰਾਈਵੇਟ ਜਾਂਦੇ ਨੇ ਤਾਂ ਇਹ ਇੱਕ ਟਾਈਮ ਤੇ 40-50 ਹਜ਼ਾਰ ਰੁਪਏ ਤੱਕ ਦਾ ਟੈਸਟ ਸੀ। ਇਹਦਾ ਟੈਸਟ ਦਵਾਈ ਪੰਜਾਬ ਸਰਕਾਰ ਸਾਰੇ ਜ਼ਿਲ੍ਹੇ ਹਸਪਤਾਲਾਂ ਵਿੱਚ ਫ੍ਰੀ ਕਰ ਰਹੀ ਹੈ, ਤੇ ਸਾਡੇ ਮੋਹਿਤ ਡਾਕਟਰ ਜ਼ਿਲ੍ਹੇ ਹਸਪਤਾਲਾਂ ਵਿੱਚ ਨੇ ਤੇ ਉਹ ਇਹਦਾ ਟੈਸਟਿੰਗ ਕਰਕੇ ਤੇ ਇਲਾਜ ਪੂਰਾ ਜਿਹੜਾ ਇਹਦਾ 3 ਮਹੀਨੇ ਦਾ ਕੋਰਸ ਆ ਉਹ ਸਰਕਾਰ ਵੱਲੋਂ ਦਵਾਈ ਫ੍ਰੀ ਦਿੱਤੀ ਜਾਂਦੀ ਹੈ। ਹੁਣ ਕਿਸੇ ਦਾ ਸੀ, ਪਰ ਆਪਾਂ ਹੈਪੇਟਾਈਟਿਸ ਸੀ ਤੋਂ ਸ਼ੁਰੂ ਹੁੰਦੇ ਹਾਂ। ਹੈਪੇਟਾਈਟਿਸ ਸੀ ਤਰੀਕਾ ਦੋਨਾਂ ਦਾ ਇਹਦੀ ਸਭ ਤੋਂ ਇੱਕ ਖਤਰਨਾਕ ਗੱਲ ਇਹ ਹੈ ਕਿ ਇਹਦੀ ਵੈਕਸੀਨ ਜਾਂ ਟੀਕਾ ਕੋਈ ਨਹੀਂ ਹੈ ਜਿਹਨੂੰ ਲਗਾਉਣ ਕਰਕੇ ਆਪਾਂ ਅੱਗੇ ਇਹ ਤੋਂ ਪੋਜ਼ਿਟਿਵ ਹੋ ਕੇ ਬਚ ਸਕੀਏ। ਤੇ ਜਦੋਂ ਪਤਾ ਲੱਗੇ ਅਸੀਂ ਸੀ ਹਾਂ ਪੋਜ਼ਿਟਿਵ ਹਾਂ ਤਾਂ ਤੁਸੀਂ ਜਾ ਕੇ ਜ਼ਿਲ੍ਹਾ ਹਸਪਤਾਲ ਆਪਣਾ ਟੈਸਟ ਕਰਾਓ ਮਾਹਿਰ ਡਾਕਟਰ ਤੋਂ ਇਹਦੀ ਦਵਾਈ ਲਓ। ਤੇ ਇੱਕ ਬੇਨਤੀ ਹੈ ਕਿ ਜਦੋਂ ਦਵਾਈ ਸ਼ੁਰੂ ਕਰੋ ਇਹਦਾ ਫੁੱਲ ਪੂਰਾ ਕੋਰਸ ਕਰਿਓ, ਵਿੱਚ ਛੱਡਿਓ ਨਾ। ਪੂਰਾ ਕੋਰਸ ਕਰਨ ਤੇ ਮਰੀਜ਼ ਦਾ ਜਿਹੜਾ ਵਾਇਰਲ ਲੋਡ ਹੈ ਉਹ ਇੱਕ ਕੀਟਾਣੂਆਂ ਦਾ ਲੈਵਲ ਹੈ ਉਹ ਆਲਮੋਸਟ ਖਤਮ ਹੋ ਜਾਂਦਾ। ਪਰ ਹਾਂ, ਜਦੋਂ ਵੀ ਤੁਸੀਂ ਕਾਰਡ ਟੈਸਟ ਕਰੋਗੇ ਉਹ ਸਾਰੀ ਉਮਰ ਪੋਜ਼ਿਟਿਵ ਆਏਗੇ। ਸਾਡੇ ਕੋਲ ਮਰੀਜ਼ ਆ ਕੇ ਕਹਿੰਦੇ ਹੋ ਕਿ ਉਹ ਕਿੱਟ ਵਾਲਾ ਟੈਸਟ ਕੀਤਾ ਸੀ ਪੋਜ਼ਿਟਿਵ, ਯਾਦ ਰੱਖਿਓ ਕਿੱਟ ਵਾਲਾ ਟੈਸਟ ਹਮੇਸ਼ਾ ਪੋਜ਼ਿਟਿਵ ਆਏਗਾ, ਵਾਇਰਲ ਲੋਡ ਖਤਮ ਹੋ ਜਾਏਗਾ। ਤੇ ਇਹ ਜਿਹੜਾ ਟ੍ਰੀਟਮੈਂਟ ਪੂਰਾ ਕਰ ਲੈਂਦਾ ਵਾਇਰਲ ਲੋਡ ਦੇ ਲੈਵਲ ਖਤਮ ਹੋ ਜਾਂਦੇ ਨੇ, ਉਹਨਾਂ ਨੂੰ ਅਸੀਂ ਕਹਿੰਦੇ ਹੁੰਦੇ ਹਾਂ ਸਾਲ ਸਾਲ ਬਾਅਦ ਆ ਕੇ ਡਾਕਟਰ ਨੂੰ ਦਿਖਾਈ ਜਾਓ, ਤੇ ਜੇ ਡਾਕਟਰ ਨੂੰ ਲੱਗੇ ਮਾਹਿਰ ਡਾਕਟਰ ਨੂੰ ਤਾਂ ਉਹ ਟੈਸਟ ਕਰਾਉਂਦੇ ਨੇ। ਹੁਣ ਰਹੇ ਹੈਪੇਟਾਈਟਿਸ ਸੀ, ਬਹੁਤ ਥੋੜਾ ਹੈ, ਮਰੀਜ਼ ਬਹੁਤ ਘੱਟ ਨੇ। ਇਹਦੀ ਸਭ ਤੋਂ ਵਧੀਆ ਗੱਲ ਹੈ ਕਿ ਇਹਦੀ ਸਾਡੇ ਕੋਲ ਵੈਕਸੀਨ ਹੈ ਜਿਹੜੀ ਹੁਣ ਕਿ ਬੱਚਿਆਂ ਨੂੰ, ਨਵਜੰਮੇ ਬੱਚਿਆਂ ਨੂੰ ਵੀ ਲੱਗਦੀ ਹੈ। ਤੇ ਜਿਹੜੇ ਸਿਹਤ ਸੰਸਥਾਵਾਂ ਨਾਲ ਸਾਡੇ ਜਿਹੜੇ ਮੁਲਾਜ਼ਮ ਡਾਕਟਰ ਜਾਂ ਜਿੰਨਾ ਵੀ ਸਾਡਾ ਸਟਾਫ ਹੈ ਉਹਨਾਂ ਨੂੰ ਸਰਕਾਰ ਹੈਪੇਟਾਈਟਿਸ ਬੀ ਦੀ ਵੈਕਸੀਨ ਫ੍ਰੀ ਲਗਾਉਂਦੀ ਹੈ। ਤੇ ਜੇ ਕਿਸੇ ਨੂੰ ਨਹੀਂ ਲੱਗੀ ਉਹ ਆਪਣੀ ਵੈਕਸੀਨ ਲਗਵਾਏ, ਬਹੁਤ ਜ਼ਰੂਰੀ ਹੈ ਕਿਉਂਕਿ ਇਹਦੇ ਨਾਲ ਇਹਦੇ ਬਚਾਅ ਸੰਭਵ ਹੈ। 3 ਟੀਕੇ ਲੱਗਦੇ ਨੇ ਹੈਪੇਟਾਈਟਿਸ ਬੀ ਦੇ ਵੈਕਸੀਨ ਦੇ, 3 ਲਗਾ ਕੇ ਤੁਸੀਂ ਸੁਰੱਖਿਅਤ ਰਹਿ ਸਕਦੇ ਹੋ। ਜੇ ਪੋਜ਼ਿਟਿਵ ਹੋਗੇ ਫਿਰ ਉਹੀ ਸੰਸਥਾ ਜ਼ਿਲ੍ਹਾ ਹਸਪਤਾਲ ਚ ਆਓ ਤੇ ਆਪਣਾ ਟੈਸਟ ਕਰਾਓ ਤੇ ਦਵਾਈ ਇੱਥੋਂ ਤੁਹਾਨੂੰ ਫਿਰ ਸ਼ੁਰੂ ਹੋਏਗੀ ਜਿਹੜੀ ਕਿ ਨਿਸ਼ੁਲਕ ਮਿਲਦੀ ਹੈ।
1: ਜੀ ਹਾਂ ਮੈਮ, ਜਿਸ ਤਰ੍ਹਾਂ ਤੁਸੀਂ ਗਰਭਵਤੀ ਮਹਿਲਾਵਾਂ ਦੀ ਗੱਲ ਕੀਤੀ ਤਾਂ ਜੇ ਕੋਈ ਪੋਜ਼ਿਟਿਵ ਗਰਭਵਤੀ ਮਹਿਲਾ ਹੈ ਤਾਂ ਉਸਦੇ ਭਰੂਣ ਨੂੰ ਜਾਂ ਬੱਚੇ ਨੂੰ ਆਪਾਂ ਕਿਸ ਤਰ੍ਹਾਂ ਇਹ ਹੈਪੇਟਾਈਟਿਸ ਫੈਲਣ ਤੋਂ ਜਾਂ ਉਸ ਵਿੱਚ ਆਉਣ ਤੋਂ ਬਚਾ ਸਕਦੇ ਹਾਂ?
0: ਬਿਲਕੁਲ ਜੀ, ਹੁਣ ਜਦੋਂ ਹੈਪੇਟਾਈਟਿਸ ਬੀ ਹੈ, ਜੇ ਕੋਈ ਗਰਭਵਤੀ ਔਰਤ ਹੈਪੇਟਾਈਟਿਸ ਬੀ ਪੋਜ਼ਿਟਿਵ ਹੈ ਤਾਂ ਜਦੋਂ ਉਹਦਾ ਬੱਚਾ ਪੈਦਾ ਹੁੰਦਾ ਉਹਨੂੰ ਡਿਲੀਵਰੀ ਤੋਂ 24 ਘੰਟੇ ਦੇ ਅੰਦਰ ਅੰਦਰ ਸਾਡੇ ਹਸਪਤਾਲ ਜ਼ਿਲ੍ਹਾ ਚ ਨਾਲ ਦੀ ਨਾਲ ਹੀ ਉਹਨੂੰ ਹੈਪੇਟਾਈਟਿਸ ਬੀ ਦੀ HPIG ਕਹਿੰਦੇ ਆ, ਇਹ ਉਹ ਅਸੀਂ ਲਗਾ ਦਿੰਦੇ ਹਾਂ। ਉਹ ਇੱਕ ਵੈਕਸੀਨ ਹੈ, ਇੰਜੈਕਸ਼ਨ ਹੈ ਜਿਹੜਾ ਬੱਚੇ ਨੂੰ ਇਨਫੈਕਸ਼ਨ ਹੋਣ ਤੋਂ ਬਚਾਉਂਦਾ ਹੈ। ਤੇ ਜੇ ਕਿਸੇ ਪ੍ਰਾਈਵੇਟ ਹਸਪਤਾਲ ਹੈਪੇਟਾਈਟਿਸ ਬੀ ਪੋਜ਼ਿਟਿਵ ਮਦਰ ਕਿਤੇ ਵੀ ਪੂਰੇ ਬਠਿੰਡੇ ਜ਼ਿਲ੍ਹੇ ਵਿੱਚ ਡਿਲੀਵਰੀ ਉਹਦੀ ਹੁੰਦੀ ਹੈ ਜਾਂ ਸਵੇਰੇ ਨੂੰ ਹੁੰਦਾ ਤਾਂ ਉਹਨੂੰ ਵੀ ਪ੍ਰਾਈਵੇਟ ਡਾਕਟਰ ਸਾਡੇ ਜ਼ਿਲ੍ਹਾ ਹਸਪਤਾਲ ਤੇ ਭੇਜਦੇ ਆ ਤੇ ਉਹਦੀ ਜਿਹੜੀ ਵੈਕਸੀਨ ਉਹ ਟੀਕਾ ਲੱਗਦਾ 24 ਘੰਟੇ ਦੇ ਅੰਦਰ ਅੰਦਰ ਨਵ ਜਨਮੇ ਬੱਚੇ ਨੂੰ ਉਹ ਬਿਲਕੁਲ ਫ੍ਰੀ ਜਾਂ ਨਿਸ਼ੁਲਕ ਲਗਾਇਆ ਜਾਂਦਾ। ਔਰ ਮੈਂ ਇੱਕ ਸਾਰਿਆਂ ਨੂੰ ਤੁਹਾਡੇ ਜ਼ਰੀਏ ਆਕਾਸ਼ਵਾਣੀ ਦੇ ਜ਼ਰੀਏ ਲੋਕਾਂ ਨੂੰ ਦੱਸਣਾ ਚਾਹਵਾਂਗੀ ਵੀ ਜੇ ਕੋਈ ਔਰਤ ਹੈਪੇਟਾਈਟਿਸ ਬੀ ਪੋਜ਼ਿਟਿਵ ਹੈ, ਗਰਭਵਤੀ ਹੈ, ਬੱਚੇ ਦੀ ਡਿਲੀਵਰੀ ਹੋਣ ਵਾਲੀ ਹੈ ਤਾਂ ਧਿਆਨ ਰੱਖੋ ਜਦੋਂ ਵੀ ਡਿਲੀਵਰੀ ਹੁੰਦੀ ਹੈ 24 ਘੰਟੇ ਤੋਂ ਪਹਿਲਾਂ ਜੱਚਾ ਬੱਚਾ ਹਸਪਤਾਲ ਬਠਿੰਡਾ ਵਿਖੇ ਆਓ ਤੇ ਇਹ ਅਸੀਂ ਵੈਕਸੀਨ ਫ੍ਰੀ ਲਗਾਉਂਦੇ ਹਾਂ ਬੱਚੇ।
1: ਜੀ ਬਹੁਤ ਸ਼ੁਕਰੀਆ ਮੈਮ। ਡਾਕਟਰ ਸਾਹਿਬ, ਜਿਵੇਂ ਅਸੀਂ ਅਕਸਰ ਦੇਖਦੇ ਹਾਂ ਕਿ ਹੈਪੇਟਾਈਟਿਸ ਵਰਗੀਆਂ ਬਿਮਾਰੀਆਂ ਨਾਲ ਗ੍ਰਸਤ ਜੋ ਮਰੀਜ਼ ਨੇ ਉਹ ਝਿਜਕ ਮਹਿਸੂਸ ਕਰਦੇ ਨੇ ਜਾਂ ਕਈ ਵਾਰ ਆਪਣਾ ਇਲਾਜ ਵੀ ਪੂਰਾ ਨਹੀਂ ਕਰਾਉਂਦੇ ਜਾਂ ਕਈ ਵਾਰ ਹੋਰ ਇਲਾਜ ਕਰਾਉਣ ਸਮੇਂ ਸਿਹਤ ਕਰਮਚਾਰੀ ਜਾਂ ਡਾਕਟਰ ਤੋਂ ਆਪਣੀ ਮੈਡੀਕਲ ਹਿਸਟਰੀ ਜਿਹੜੀ ਹੈ ਉਹ ਗੁੱਝੀ ਰੱਖ ਲੈਂਦੇ ਨੇ। ਇਸ ਦੇ ਕਈ ਨੁਕਸਾਨ ਵੀ ਹਨ ਤਾਂ ਅਜਿਹੇ ਵਿੱਚ ਤੁਸੀਂ ਸਾਡੇ ਸਰੋਤਿਆਂ ਨੂੰ ਕੀ ਸਲਾਹ ਦੇਣਾ ਚਾਹੋਗੇ?
0: ਦੇਖੋ ਜੀ, ਹੈਪੇਟਾਈਟਿਸ ਸੀ ਦਾ ਮੈਂ ਕਿਹਾ ਟ੍ਰੀਟਮੈਂਟ ਹੋ ਗਿਆ, ਬੀ ਦਾ ਟ੍ਰੀਟਮੈਂਟ ਹੋ ਗਿਆ, ਅਸੀਂ ਕਹਿ ਦਿੰਦੇ ਹਾਂ ਮਰੀਜ਼ ਨੂੰ ਆਉਣ

0: ਲੋੜ ਨੀ, ਹੁਣ ਆਉਣ ਦੀ ਲੋੜ ਕਿਹਨੂੰ ਹੈ ਮਾਹਰ ਡਾਕਟਰ ਕੋਲ? ਉਹੀ ਜੇ ਕੋਈ ਨਸ਼ੇ ਦਾ ਆਦੀ ਹੈ, ਨਸ਼ੇ ਹਲੇ ਵੀ ਕਰ ਰਿਹਾ ਹੈ, ਜਾਂ ਸਭ ਤੋਂ ਜ਼ਰੂਰੀ ਅਨਸੇਫ ਸੈਕਸ ਪ੍ਰੈਕਟਿਸਿਸ ਮਲਟੀਪਲ ਪਾਰਟਨਰ, ਅਸੁਰੱਖਿਅਤ ਜੋ ਤੁਹਾਡੇ ਕਿਸੇ ਨਾਲ ਯੌਨ ਸੰਬੰਧ ਹੁੰਦੇ ਨੇ, ਇਹ ਵਾਲੇ ਜਿਹੜੇ ਨੇ ਇਹ ਸਾਡੇ ਹਾਈ ਰਿਸਕ ਗਰੁੱਪ ਹੈ। ਔਰ ਮੈਂ ਇੱਕ ਤੁਹਾਡੇ ਜ਼ਰੀਏ ਬੇਨਤੀ ਕਰਾਂਗੀ, ਉਹ ਜ਼ਰੂਰ ਆਉਣ ਡਾਕਟਰ ਕੋਲ। ਉਹਨਾਂ ਦੀ ਪਹਿਚਾਣ ਨਹੀਂ ਦੱਸੀ ਜਾਂਦੀ, ਕੋਈ ਡਾਕਟਰ ਕਿਸੇ ਨੂੰ ਕੁਛ ਨਹੀਂ ਦੱਸਦਾ, ਤੇ ਉਸਦਾ ਟੈਸਟ ਕਰਵਾਇਆ ਜਾਂਦਾ ਤੇ ਜੇ ਲੋੜ ਪਏ ਉਹਨੂੰ ਦੁਬਾਰਾ ਇਲਾਜ ਸ਼ੁਰੂ ਕਰਾਇਆ ਜਾਂਦਾ। ਇਹ ਨਿਸ਼ਚਿੰਤ ਰਹਿਣ ਸਾਰੇ ਕਿ ਮੇਰੀ ਪਹਿਚਾਣ ਦੱਸੀ ਜਾਏਗੀ, ਇਹ ਜਿਹਾ ਕੁਛ ਨਹੀਂ ਹੁੰਦਾ
1: ਜੀ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਜਾਂਦੇ ਹੋਏ ਤੁਸੀਂ ਸਾਡੇ ਸਰੋਤਿਆਂ ਨੂੰ ਕੋਈ ਸੁਨੇਹਾ ਦੇਣਾ ਚਾਹੋ?
0: ਬਿਲਕੁਲ, ਤੁਹਾਨੂੰ ਪੰਜਾਬ ਸਰਕਾਰ ਜਿਹੜੀ ਹੁਣ ਆਪਾਂ ਨੂੰ ਇੱਕ ਸਹੂਲੀਅਤ ਦੇ ਰਹੀ ਹੈ, ਜਿਹੜਾ 40,000 ਰੁਪਏ ਦਾ ਇਲਾਜ ਸੀ ਤੇ ਟੈਸਟ ਹੀ 8,000 ਰੁਪਏ ਦਾ, ਉਹ ਬਿਲਕੁਲ ਫ੍ਰੀ ਹੋ ਰਿਹਾ ਜ਼ਿਲ੍ਹਾ ਹਸਪਤਾਲ ਬਠਿੰਡਾ। ਬਠਿੰਡਾ ਵਿੱਚ 5 ਹੋਰ ਸੰਸਥਾਵਾਂ ਨੇ ਜਿੱਥੇ ਇਹਦਾ ਇਲਾਜ ਫ੍ਰੀ ਹੁੰਦਾ। ਸਬਡਿਵਿਜ਼ਨਲ ਹਸਪਤਾਲ ਤਲਵੰਡੀ ਸਾਬੋ, ਰਾਮਪੁਰਾ ਕੋਲ ਭੁੱਗਾ ਅਤੇ ਕਮਿਊਨਿਟੀ ਹੈਲਥ ਸੈਂਟਰ ਬੋਲਿਆਣਾ ਅਤੇ ਭੱਤਾ। ਤੇ 6 ਇਹੀ ਜਿਹੇ ਸੈਂਟਰ ਨੇ ਬਠਿੰਡਾ ਵਿੱਚ ਜ਼ਿਲ੍ਹਾ ਹਸਪਤਾਲ ਮਿਲਾ ਕੇ, ਜਿੱਥੇ ਇਹਦਾ ਨਾਲ ਨਾਲ ਇਲਾਜ ਵੀ ਬਿਲਕੁਲ ਫ੍ਰੀ ਹੁੰਦਾ। ਤੇ ਸਾਡੇ ਜਿੰਨੇ ਬਾਕੀ ਕਮਿਊਨਿਟੀ ਹੈਲਥ ਸੈਂਟਰ ਨੇ ਉੱਥੇ ਟੈਸਟਿੰਗ ਫ੍ਰੀ ਹੁੰਦੀ ਹੈ, ਪਰ ਇਲਾਜ ਸਿਰਫ ਇਹ 6 ਸੈਂਟਰਾਂ ਤੇ ਹੁੰਦਾ। ਇਹਦਾ ਆ ਕੇ ਫਾਇਦਾ ਲਓ, ਆਪਣੇ ਆਪ ਨੂੰ ਸੁਰੱਖਿਅਤ ਰੱਖੋ, ਤਾਂ ਕਿ ਹੈਪੇਟਾਈਟਿਸ ਸੀ ਜਾਂ ਬੀ ਹੋਣ ਤੇ ਤੁਹਾਨੂੰ ਅੱਗੇ ਜਾ ਕੇ ਲਿਵਰ ਦੀ ਕੋਈ ਇਹੋ ਜਿਹੀ ਬਿਮਾਰੀ ਨਾ ਹੋਏ, ਜਿਹੜਾ ਬੀਪੀ ਦੇ ਕਰਕੇ ਕੈਂਸਰ ਜਾਂ ਲਿਵਰ ਫੇਲੀਅਰ ਹੋਵੇ, ਤੁਸੀਂ ਸੁਰੱਖਿਅਤ ਰਹੋ
1: ਜੀ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ, ਅੱਜ ਤੁਸੀਂ ਸਾਡੇ ਨਾਲ ਜੁੜੇ ਤੇ ਸਾਨੂੰ ਇੰਨੀ ਮਹੱਤਵਪੂਰਨ ਜਾਣਕਾਰੀ ਦਿੱਤੀ।
0: ਬਹੁਤ ਬਹੁਤ ਧੰਨਵਾਦ,
1: ਸ਼ੁਕਰੀਆ ਡਾਕਟਰ ਸਾਹਿਬ। ਪ੍ਰੋਗਰਾਮ ਚੱਲ ਰਿਹਾ ਜੀ ਘਰ ਪਰਿਵਾਰ, ਤੇ ਇਹ ਸਨ ਡਾਕਟਰ ਊਸ਼ਾ ਗੋਇਲ, ਜਿਨ੍ਹਾਂ ਨੇ ਸਾਨੂੰ ਅੱਜ ਵਿਸ਼ਵ ਹੈਪੇਟਾਈਟਿਸ ਦਿਵਸ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਆਓ ਸੁਣਦੇ ਹਾਂ ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਇਹ ਗੀਤ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਸ਼੍ਰੀਮਦ ਭਾਗਵਤ ਗੀਤਾ ਦਾ ਅਸਲੀ ਸੰਦੇਸ਼ ਕੀ ਹੈ? ਕੀ ਤੁਸੀਂ ਜੀਵਨ ਦੇ ਪ੍ਰਸ਼ਨਾਂ ਦੇ ਉੱਤਰ ਸੱਚ ਗਿਆਨ ਦੀ ਰੋਸ਼ਨੀ ਵਿੱਚ ਲੱਭਣਾ ਚਾਹੁੰਦੇ ਹੋ? ਤਾਂ ਜ਼ਰੂਰ ਸੁਣੋ ਸ਼੍ਰੀਮਦ ਭਗਵਤ ਗੀਤਾ ਯਥਾਰਥ ਰੂਪ ਸਨਾਤਨ ਸੱਚ ਦੀ ਖੋਜ ਦਾ ਅਗਲਾ ਅੰਕ, ਮਿਤੀ 28 ਜੁਲਾਈ, ਦਿਨ ਮੰਗਲਵਾਰ, ਸ਼ਾਮ 5:30 ਵਜੇ।

0: 9813571156 ਅਤੇ 9814034858।
1: ਇਹ ਕਸਟਮਰ ਕੇਅਰ ਕਿੱਥੇ ਹੈ? ਹਾਂ ਮੈਡਮ।
2: ਹਾਂਜੀ।
1: ਇਹ KYC ਅਪਡੇਟ ਲਈ ਮੈਨੂੰ ਵਾਰ-ਵਾਰ ਮੈਸੇਜ ਕਿਉਂ ਆ ਰਿਹਾ ਹੈ?
2: ਕਿਉਂਕਿ ਬੈਂਕਿੰਗ ਸੇਵਾਵਾਂ ਲਈ ਨਿਰਧਾਰਿਤ ਸਮੇਂ ਤੇ KYC ਅਪਡੇਟ ਕਰਵਾਉਣਾ ਚਾਹੀਦਾ ਹੈ।
1: ਪਰ ਇਹ ਹੋਵੇਗਾ ਕਿਵੇਂ?
2: ਜੇਕਰ ਪਛਾਣ ਜਾਂ ਪਤੇ ਵਿੱਚ ਕੋਈ ਬਦਲਾਅ ਨਹੀਂ ਹੈ ਤਾਂ ਆਪਣੇ ਬੈਂਕ ਜਾਂ ATM ਜਾਂ ਬਿਜ਼ਨਸ ਕਰਸਪੋਂਡੈਂਟ ਯਾਨੀ BC ਕੋਲ ਜਾ ਕੇ ਜਾਂ ਬੈਂਕ ਨਾਲ ਰਜਿਸਟਰਡ ਈਮੇਲ ਜਾਂ ਮੋਬਾਈਲ ਨੰਬਰ ਰਾਹੀਂ ਜਾਂ ਮੋਬਾਈਲ ਬੈਂਕਿੰਗ ਐਪ ਰਾਹੀਂ ਜਾਂ ਪੱਤਰ ਰਾਹੀਂ ਉਸ ਦੀ ਡੈਕਲੇਰੇਸ਼ਨ ਦਿਓ।
1: ਅੱਛਾ, ਤੇ ਜੇਕਰ ਕੋਈ ਬਦਲਾਅ ਹੁੰਦਾ ਹੈ ਤਾਂ
2: ਫਿਰ ਪਛਾਣ ਅਤੇ ਪਤੇ ਦਾ ਨਵੀਨਤਮ ਸਬੂਤ ਦੇ ਕੇ KYC ਅਪਡੇਟ ਕਰਵਾ ਸਕਦੇ ਹੋ।
1: ਬਸ
2: ਬਸ
1: ਸਮਝ ਗਿਆ।
2: ਆਪਣਾ KYC ਅਪਡੇਟ ਕਰਵਾਉਣ ਲਈ ਆਪਣੇ ਨਜ਼ਦੀਕੀ ਗ੍ਰਾਮ ਪੰਚਾਇਤ ਕੈਂਪ ਜਾਂ ਬੈਂਕ ਸ਼ਾਖਾ ਤੇ ਜਾਓ।
3: RBI ਕਹਿੰਦਾ ਹੈ,
2: ਜਾਣਕਾਰ ਬਣੋ, ਸੁਚੇਤ ਰਹੋ।
4: एक प्रकार से PM जय अब गरीबों की जय बन गई है।

ਵੀ ਵੱਧ ਕੀਮਤੀ ਰੂਹ ਦੇ ਨੇੜੇ ਵਸਦੇ ਆਕਾਸ਼ਵਾਣੀ ਦੇ ਸੂਝਵਾਨ ਅਦਬੀ ਸਤਿਕਾਰ ਤੇ ਸਰੋਤਿਓ, ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਆਪ ਜੀ ਦਾ ਫੇਵਰੇਟ ਪ੍ਰੋਗਰਾਮ ਲੈ ਕੇ ਹਾਜ਼ਰ ਹੈ, ਅੱਖਰ ਬੋਲਦੇ ਨੇ।

ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਸਤਪਾਲ ਬਰਾੜ ਸਾਹਿਬ ਜੀ।

0: ਇਸੇ ਗੀਤ ਦੇ ਨਾਲ ਮੈਨੂੰ ਆਕਾਂਕਸ਼ਾ ਅਰੋੜਾ ਨੂੰ ਅੱਜ ਦਾ ਪ੍ਰੋਗਰਾਮ ਘਰ ਪਰਿਵਾਰ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਨਮਸਕਾਰ।
1: ਪ੍ਰੋਗਰਾਮ ਘਰ ਪਰਿਵਾਰ
0: FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 1:09:22। ਠੀਕ 1:10 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

0: ਮਜ਼ਬੂਤ ਕਰਨ, ਸਿੱਖਿਆ ਦੇ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਤੇ ਅਧਿਆਪਕਾਂ ਦੀ ਸਿਖਲਾਈ ਵਿਚ ਨਿਵੇਸ਼ ਕਰਨ ਤੇ ਦਿੱਤੇ ਜਾ ਰਹੇ ਲਗਾਤਾਰ ਧਿਆਨ ਨੇ ਸੂਬੇ ਨੂੰ ਸਕੂਲੀ ਸਿੱਖਿਆ ਦੇ ਖੇਤਰ ਵਿਚ ਦੇਸ਼ ਦਾ ਸਭ ਤੋਂ ਮੋਹਰੀ ਸੂਬਾ ਬਣਾ ਦਿੱਤਾ ਹੈ। ਲੁਧਿਆਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਲੋਹਾਰਾ ਵਿਖੇ ਕੱਲ 5 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਵਰਧਮਾਨ ਬਲਾਕ ਦਾ ਉਦਘਾਟਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨੀਟ JEE ਅਤੇ ਪੰਜਾਬ ਰਾਜ ਟੈਲੈਂਟ ਸਰਚ ਪ੍ਰੀਖਿਆਵਾਂ ਵਰਗੀਆਂ ਮੁਕਾਬਲੇਬਾਜ਼ੀ ਦੀਆਂ ਪ੍ਰੀਖਿਆਵਾਂ ਵਿਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਸਫਲਤਾ ਸਰਕਾਰ ਦੇ ਸਿੱਖਿਆ ਸੁਧਾਰਾਂ ਤੇ ਦੂਰਅੰਦੇਸ਼ ਪ੍ਰਭਾਵ ਨੂੰ ਦਰਸਾਉਂਦੀ ਏ। ਉਨ੍ਹਾਂ ਦੁਹਰਾਇਆ ਕਿ ਗਰੀਬੀ ਖਤਮ ਕਰਨ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਮਰੱਥ ਬਣਾਉਣ ਲਈ ਸਿੱਖਿਆ ਹੀ ਸਭ ਤੋਂ ਸ਼ਕਤੀਸ਼ਾਲੀ ਸਾਧਨ ਏ। ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਗਵਰਨਮੈਂਟ ਮਿਊਜ਼ੀਅਮ ਐਂਡ ਆਰਟ ਗੈਲਰੀ ਸੈਕਟਰ 10 ਚੰਡੀਗੜ੍ਹ ਵਿਖੇ ਹੋਲਾ ਮੁਹੱਲਾ ਫੋਟੋਗ੍ਰਾਫੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਇਹ ਪ੍ਰਦਰਸ਼ਨੀ ਗਵਰਨਮੈਂਟ ਮਿਊਜ਼ੀਅਮ ਐਂਡ ਆਰਟ ਗੈਲਰੀ ਤੇ ਚੰਡੀਗੜ੍ਹ ਲਲਿਤ ਕਲਾ ਅਕਾਦਮੀ ਵੱਲੋਂ ਸਾਂਝੇ ਤੌਰ ਤੇ ਕਰਾਈ ਜਾ ਰਹੀ ਏ। ਇਹ 15 ਸਤੰਬਰ ਤੱਕ ਰੋਜ਼ਾਨਾ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਜਨਤਾ ਲਈ ਖੁੱਲ੍ਹੀ ਰਹੇਗੀ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਭਾਰੀ ਬਾਰਿਸ਼ ਦਾ ਔਰੇਂਜ ਅਲਰਟ ਜਾਰੀ ਕਰਦਿਆਂ ਕੁਝ ਥਾਵਾਂ ਤੇ ਭਾਰੀ ਤੋਂ ਬੇਹੱਦ ਭਾਰੀ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਏ। ਅੱਜ ਸੂਬੇ ਵਿਚ ਫਰੀਦਕੋਟ, ਜਲੰਧਰ ਤੇ ਮੋਹਾਲੀ ਸਮੇਤ ਕੁਝ ਹੋਰ ਥਾਵਾਂ ਤੇ ਬਾਰਿਸ਼ ਹੋਈ। ਭਾਰਤੀ ਪੈਰਾਥਲੀਟ ਸ਼ਰਮਿਲਾ ਤਨਖੜ ਨੇ ਗਲਾਸਗੋ ਰਾਸ਼ਟਰ ਮੰਡਲ ਖੇਡਾਂ ਵਿਚ ਔਰਤਾਂ ਦੇ ਸ਼ਾਟਪੁੱਟ F57 ਮੁਕਾਬਲੇ ਵਿਚ 9.81 ਮੀਟਰ ਦੀ ਬਿਹਤਰੀਨ ਕਾਰਗੁਜ਼ਾਰੀ ਨਾਲ ਸੋਨੇ ਦਾ ਤਮਗਾ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖ਼ਬਰਾਂ ਖਤਮ ਹੋਈਆਂ। ਸਾਡਾ xhandle@AIRRN ਜਲੰਧਰ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਹੈ 1:15 ਤੇ 40 ਸਕਿੰਟ। ਹੁਣ ਤੁਸੀਂ ਮੇਰੇ ਯਾਨੀ ਆਕਾਂਕਸ਼ਾ ਅਰੋੜਾ ਦੇ ਨਾਲ ਆਨੰਦ ਮਾਣੋਗੇ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦਾ। ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਸਾਡੇ ਇਸ ਪ੍ਰੋਗਰਾਮ ਵਿਚ ਤੁਸੀਂ ਵੀ ਸ਼ਿਰਕਤ ਕਰ ਸਕਦੇ ਹੋ ਆਪਣੇ ਪਸੰਦੀਦਾ ਹਿੰਦੀ ਫਿਲਮੀ ਗੀਤਾਂ ਦੀ ਫਰਮਾਇਸ਼ ਦੇ ਨਾਲ। ਬਸ ਡਾਇਲ ਕਰੋ ਸਾਡਾ ਫੋਨ ਨੰਬਰ 0164-2240-331। ਤੇ ਜਦ ਤੱਕ ਸਾਡੇ ਸਰੋਤੇ ਸਾਨੂੰ ਟੈਲੀਫੋਨ ਮਿਲਾਉਂਦੇ ਨੇ, ਆਓ ਸੁਣਦੇ ਹਾਂ ਉਦਿਤ ਨਾਰਾਇਣ ਤੇ ਅਲਕਾ ਯਾਗਨਿਕ ਦੀ ਆਵਾਜ਼ਾਂ ਵਿੱਚ ਇਹ ਗੀਤ।

0: ਜੀ 0164-42-331 ਡਾਇਲ ਕਰਕੇ ਸਾਡੇ ਨਾਲ ਅੱਜ ਦੇ ਪਹਿਲੇ ਸਰੋਤਾ ਜੁੜ ਗਏ ਨੇ, ਆਓ ਸੁਣਦੇ ਹਾਂ ਉਹਨਾਂ ਦੀ ਫਰਮਾਇਸ਼। ਹੈਲੋ,
1: ਹੈਲੋ,
0: ਨਮਸਕਾਰ ਜੀ।
1: ਹਾਂਜੀ ਨਮਸਤੇ ਮੈਮ,
0: ਕੌਣ ਤੇ ਕਿੱਥੋਂ ਬੋਲ ਰਹੇ ਹੋ?
1: ਮੈਮ ਮੈਂ ਮੀਨੂ ਬਾਤ ਕਰ ਰਹੀ ਹਾਂ ਬਠਿੰਡਾ ਸੇ।
0: ਜੀ ਮੀਨੂ ਜੀ, ਤੇ ਅੱਜ ਕੀ ਫਰਮਾਇਸ਼ ਲੈ ਕੇ ਆਏ ਹੋ ਤੁਸੀਂ ਸਾਡੇ ਕੋਲ?
1: ਮੈਮ ਦਿਲ ਮਾਂਗੇ ਮੋਰ ਫਿਲਮ ਦਾ ਹੈਗਾ, ਐਸਾ ਦੀਵਾਨਾ ਹੁਆ ਹੈ ਇਹਦੇ।
0: ਜੀ ਬਿਲਕੁਲ, ਤੁਹਾਡੀ ਫਰਮਾਇਸ਼ ਤੁਹਾਡੇ ਰੇਡੀਓ ਸੈੱਟ ਤੇ ਆ ਰਹੀ ਹੈ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ।
1: ਥੈਂਕ ਯੂ ਮੈਮ।

0: ਪ੍ਰੋਗਰਾਮ ਚੱਲ ਰਿਹਾ ਜੀ, ਟੈਲੀਫੋਨ ਮਿਲਾਓ ਜੀ, ਤੇ ਸਾਡੇ ਨਾਲ ਜੁੜ ਗਏ ਨੇ ਸਾਡੇ ਅਗਲੇ ਕਾਲਰ, ਆਓ ਸੁਣਦੇ ਹਾਂ ਉਹਨਾਂ ਦੀ ਫਰਮਾਇਸ਼। ਹੈਲੋ, ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਸਰ ਤੁਸੀਂ?
1: ਮੈਂ ਜੀ ਹਰਬੰਸ ਸਿੰਘ ਬੋਲਦਾ, ਪਿੰਡ ਡੇ ਡਿਸਟ੍ਰਿਕਟ ਬਠਿੰਡਾ ਤੋਂ।
0: ਜੀ ਹਰਬੰਸ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਵਿੱਚ।
1: ਧੰਨਵਾਦ ਜੀ ਤੁਹਾਡਾ ਵੀ।
0: ਤੇ ਅੱਜ ਕਿਹੜਾ ਗੀਤ ਸੁਣਨਾ ਚਾਹੋਗੇ ਤੁਸੀਂ?
1: ਤਾਲ ਫਿਲਮ ਦਾ ਟਾਈਟਲ ਸੌਂਗ ਲਾ ਦੇ ਜੀ।
0: ਠੀਕ ਹੈ ਜੀ, ਤਾਲ ਫਿਲਮ ਦਾ ਟਾਈਟਲ ਸੌਂਗ ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ।
1: ਧੰਨਵਾਦ ਜੀ ਤੁਹਾਡਾ।

0: 01462431 ਡਾਇਲ ਹੋ ਗਿਆ ਤੇ ਆਓ ਦੇਖਦੇ ਹਾਂ ਸਾਨੂੰ ਫੋਨ ਕਿੰਨਾ ਨੇ ਮਿਲਾਇਆ। ਹੈਲੋ
1: ਹੈਲੋ, ਸਤਿ ਸ੍ਰੀ ਅਕਾਲ ਮੈਡਮ ਜੀ।
0: ਸਤਿ ਸ੍ਰੀ ਅਕਾਲ ਜੀ, ਆਪਣਾ ਨਾਮ ਦੱਸ ਦੋ।
1: ਮੈਡਮ ਜੀ, ਗੁਰਮੀਤ ਸਿੰਘ ਬੋਲਦਾ, ਮੱਲਾ ਪਿੰਡ ਜੀ, ਆਪਣਾ ਬਾਜੇਖਾਨੇ ਕੋਲੇ, ਜ਼ਿਲ੍ਹਾ ਫਰੀਦਕੋਟ
0: ਜੀ। ਗੁਰਮੀਤ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ।
1: ਸ਼ੁਕਰੀਆ ਸ਼ੁਕਰੀਆ ਮੈਡਮ ਜੀ, ਸ਼ੁਕਰੀਆ, ਧੰਨਵਾਦ।
0: ਤੇ ਅੱਜ ਕੀ ਫਰਮਾਇਸ਼ ਲੈ ਕੇ ਆਏ ਹੋ ਤੁਸੀਂ ਸਾਡੇ ਕੋਲ?
1: ਮੈਡਮ ਜੀ, ਆਪਾਂ ਨੂੰ ਨਾ ਮੁਹੱਬਤ ਟੀਚਰ ਦਾ ਗਾਣਾ ਸੁਣਾ ਦਿਓ, ਹਮਕੋ ਹਮੀ ਸੇ ਪਿਆਰ ਹੈ।
0: ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ। ਤੇ
1: ਧੰਨਵਾਦ,
0: ਆਓ ਸੁਣਦੇ ਹਾਂ ਗੁਰਮੀਤ ਸਿੰਘ ਜੀ ਦੀ ਫਰਮਾਇਸ਼ ਤੇ ਇਹ ਗੀਤ।

0: ਸਾਡੇ ਨਾਲ ਜੁੜ ਗਏ ਨੇ ਜੀ ਸਾਡੇ ਅਗਲੇ ਕਾਲਰ, ਤੇ ਆਓ ਸੁਣਦੇ ਹਾਂ ਉਹਨਾਂ ਦੀ ਫਰਮਾਇਸ਼। ਹੈਲੋ,
1: ਹੈਲੋ ਅਕਸ਼ੈ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸ ਦੋ।
1: ਮੈਂ ਗੁਰਮੇਲ ਸਿੰਘ ਬੰਗੀ ਨਿਹਾਲ ਸਿੰਘ ਤੋਂ ਬੋਲ ਰਿਹਾ ਹਾਂ ਜੀ।
0: ਗੁਰਮੇਲ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦੇ ਵਿੱਚ।
1: ਬਹੁਤ ਬਹੁਤ ਧੰਨਵਾਦ ਜੀ।
0: ਤੇ ਕਿਹੜਾ ਗੀਤ ਸੁਣਨਾ ਚਾਹੋਗੇ ਅੱਜ ਤੁਸੀਂ?
1: ਪੈਂਟਰ ਬਾਬੂ ਫਿਲਮ ਦਾ ਗਾਣਾ ਸੁਣਨਾ ਜੀ।
0: ਠੀਕ ਹੈ ਜੀ, ਪੇਂਟਰ ਬਾਬੂ ਫਿਲਮ ਦਾ ਗਾਣਾ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ ਤੇ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ।
1: ਬਹੁਤ ਬਹੁਤ ਧੰਨਵਾਦ ਜੀ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਸ਼੍ਰੀਮਦ ਭਾਗਵਤ ਗੀਤਾ ਦਾ ਅਸਲੀ ਸੰਦੇਸ਼ ਕੀ ਹੈ? ਕੀ ਤੁਸੀਂ ਜੀਵਨ ਦੇ ਪ੍ਰਸ਼ਨਾਂ ਦੇ ਉੱਤਰ ਸੱਚ ਗਿਆਨ ਦੀ ਰੋਸ਼ਨੀ ਵਿੱਚ ਲੱਭਣਾ ਚਾਹੁੰਦੇ ਹੋ? ਤਾਂ ਜ਼ਰੂਰ ਸੁਣੋ ਸ਼੍ਰੀਮਦ ਭਗਵਤ ਗੀਤਾ ਯਥਾਰਥ ਰੂਪ ਸਨਾਤਨ ਸੱਚ ਦੀ ਖੋਜ ਦਾ ਅਗਲਾ ਅੰਕ, ਮਿਤੀ 28 ਜੁਲਾਈ, ਦਿਨ ਮੰਗਲਵਾਰ, ਸ਼ਾਮ 5:30 ਵਜੇ।

ਹੱਥਾਂ ਤੋਂ ਵੀ ਵੱਧ ਕੀਮਤੀ ਰੂਹ ਦੇ ਨੇੜੇ ਵਸਦੇ ਆਕਾਸ਼ਵਾਣੀ ਦੇ ਸੂਝਵਾਨ ਅਦਬੀ ਸਤਿਕਾਰ ਤੇ ਸਰੋਤਿਓ, ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਆਪ ਜੀ ਦਾ ਫੇਵਰੇਟ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਅੱਖਰ ਬੋਲਦੇ ਨੇ।

ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਸਤਪਾਲ ਬਰਾੜ ਸਾਹਿਬ ਜੀ।

0: FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ ਤੇ ਸੁਣ ਰਹੇ ਹੋ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਤੇ ਆਓ ਦੇਖਦੇ ਹਾਂ ਸਾਨੂੰ ਅਗਲਾ ਟੈਲੀਫੋਨ ਕਿਨਾਂ ਨੇ ਮਿਲਾਇਆ। ਹੈਲੋ,
1: ਹੈਲੋ,
0: ਨਮਸਕਾਰ ਜੀ,
1: ਨਮਸਕਾਰ ਜੀ,
0: ਕੌਣ ਤੇ ਕਿੱਥੋਂ ਬੋਲ ਰਹੇ ਹੋ ਤੁਸੀਂ?
1: ਮੈਂ ਗੁਰਤੇਜ ਸਿੰਘ ਆਪੀਵਾਲ ਬੋਲ ਰਿਹਾ ਜੀ, ਭਾਗੂ ਤੋਂ, ਜ਼ਿਲ੍ਹਾ ਬਠਿੰਡਾ।
0: ਠੀਕ ਹੈ ਜੀ, ਤੇ ਗੁਰਤੇਜ ਸਿੰਘ ਜੀ, ਅੱਜ ਕਿਹੜਾ ਗੀਤ ਸੁਣਨਾ ਚਾਹੋਗੇ ਤੁਸੀਂ?
1: ਆਖੇ ਫਿਲਮ ਦਾ ਸੁਣਾ ਦਿਓ ਜੀ।
0: ਠੀਕ ਹੈ ਜੀ, ਆਖੇ ਫਿਲਮ ਦਾ ਗੀਤ ਤੁਹਾਡੇ ਰੇਡੀਓ ਸੈੱਟ 'ਤੇ ਆ ਰਿਹਾ, ਬਹੁਤ ਬਹੁਤ

0: 0142-44-3231 ਡਾਇਲ ਕਰਕੇ ਸਾਡੇ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਆਓ ਸੁਣਦੇ ਹਾਂ ਉਹਨਾਂ ਦੀ ਫਰਮਾਇਸ਼। ਹੈਲੋ,
1: ਹੈਲੋ। ਹਾਂਜੀ ਮੈਡਮ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸ ਦਿਓ।
1: ਹਾਂਜੀ ਮੈਡਮ, ਪਰਮਜੀਤ ਕੌਰ ਬੋਲਦੀ ਹਾਂ ਬਠਿੰਡਾ ਤੋਂ।
0: ਪਰਮਜੀਤ ਕੌਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਹਾਂਜੀ, ਧੰਨਵਾਦ ਮੈਡਮ।
0: ਤੇ ਅੱਜ ਕੀ ਫਰਮਾਇਸ਼ ਲੈ ਕੇ ਆਏ ਹੋ ਸਾਡੇ ਕੋਲ
1: ਮੈਡਮ? ਪੰਜਾਬੀ ਮੈਟ ਫਿਲਮ ਦਾ ਸ਼੍ਰੇਆ ਘੋਸ਼ਾਲ ਦੀ ਆਵਾਜ਼ ਚ
0: ਜੀ,
1: ਜੇ ਇਸ਼ਕ ਹਾਏ
0: ਇਸ਼ਕ
1: ਬੈਠੇ
0: ਹੈ।
1: ਬਿਠਾਏ। ਹਾਂਜੀ ਹਾਂ
0: ਜੀ ਜੀ ਬਿਲਕੁਲ, ਬਹੁਤ ਖੂਬਸੂਰਤ ਗੀਤ। ਧੰਨਵਾਦ
1: ਜੀ,
0: ਪਰਮਜੀਤ ਕੌਰ ਜੀ ਸਾਨੂੰ ਕਾਲ ਕਰਨ ਲਈ। ਤੁਹਾਡੀ ਫਰਮਾਇਸ਼ ਆ ਰਹੀ ਹੈ ਤੁਹਾਡੇ ਰੇਡੀਓ ਸੈੱਟ ਤੇ।
1: ਸ਼ੁਕਰੀਆ ਜੀ ਮੈਮ।

0: FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ ਤੇ ਸੁਣ ਰਹੇ ਹੋ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਤੇ ਆਓ ਦੇਖਦੇ ਹਾਂ ਸਾਨੂੰ ਅਗਲਾ ਟੈਲੀਫੋਨ ਕਿਨ੍ਹਾਂ ਨੇ ਮਿਲਾਇਆ। ਹੈਲੋ,
1: हेलो,
0: ਨਮਸਕਾਰ ਜੀ।
1: नमस्कार जी,
0: ਕੌਣ ਤੇ ਕਿੱਥੋਂ ਬੋਲ ਰਹੇ ਹੋ?
1: ਮੈਂ ਸੁਖਪਾਲ ਸਿੰਘ, ਨੈਸ਼ਨਲ ਕਲੋਨੀ ਬਠਿੰਡਾ ਤੋਂ ਬੋਲ ਰਿਹਾ ਜੀ।
0: ਜੀ ਸੁਖਪਾਲ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਜੀ।
0: ਤੇ ਅੱਜ ਕਿਹੜਾ ਗੀਤ ਸੁਣਨਾ ਚਾਹੋਗੇ ਤੁਸੀਂ?
1: ਗੀਤ ਮੈਂ ਸ਼ਕਤੀ ਫਿਲਮ ਦਾ ਗੀਤ ਸੁਣਨਾ ਜੀ,
0: ਜੀ
1: ਹਮ ਕੋ ਸਨ ਮਨੇ ਖਤ ਲਿਖਾ।
0: ਜੀ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ। ਪੇਸ਼ ਹੈ ਤੁਹਾਡੀ ਫਰਮਾਇਸ਼ ਤੁਹਾਡੇ ਰੇਡੀਓ ਸੈੱਟ ਤੇ।
1: ਧੰਨਵਾਦ ਜੀ।

0: 0144 240 3031 ਡਾਇਲ ਕਰਕੇ ਸਾਡੇ ਨਾਲ ਜੁੜ ਗਏ ਨੇ ਸਾਡੇ ਅੱਜ ਦੇ ਆਖਰੀ ਕਾਲਰ ਤੇ ਆਓ ਸੁਣਦੇ ਹਾਂ ਉਹਨਾਂ ਦੀ ਫਰਮਾਇਸ਼। ਹੈਲੋ
1: ਅੰਕਾਂਸ਼ਾ ਭੈਣ ਜੀ ਸਤਿ ਸ੍ਰੀ ਅਕਾਲ। ਅੰਕਾਂਸ਼ਾ ਭੈਣ ਜੀ ਸਤਿ ਸ੍ਰੀ ਅਕਾਲ।
0: ਹੈਲੋ
1: ਅੰਕਾਂਸ਼ਾ ਭੈਣ ਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਆਪਣਾ ਨਾਮ ਦੱਸ ਦੋ।
1: ਭੈਣ ਜੀ ਪਿੰਡ ਕੋਟ ਵਸਤੂ ਜ਼ਿਲ੍ਹਾ ਬਠਿੰਡਾ ਤੋਂ ਬੂਟਾ ਬੋਹੜ ਵਾਲਾ ਬੋਲਦਾ ਜੀ।
0: ਜੀ ਬੂਟਾ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਚ।
1: ਬਹੁਤ ਬਹੁਤ ਸ਼ੁਕਰੀਆ ਭੈਣ ਜੀ।
0: ਤੇ ਕਿਹੜਾ ਗੀਤ ਸੁਣਨਾ ਚਾਹੋਗੇ ਅੱਜ ਤੁਸੀਂ?
1: ਹਾਂਜੀ ਭੈਣ ਜੀ, ਸੌਂਤਰ ਬਿੰਦ ਦੇ ਵਿੱਚ ਸੁਣਾ ਦਿਓ ਜੀ, ਜ਼ਿੰਦਗੀ ਪਿਆਰ ਕਾ ਗੀਤ ਹੈ
0: ਜੀ। ਬਹੁਤ ਖੂਬਸੂਰਤ, ਤੁਹਾਡੀ ਪਸੰਦ ਦਾ ਗੀਤ ਤੁਹਾਡੇ ਰੇਡੀਓ ਸੈੱਟ ਤੇ ਆ ਰਿਹਾ, ਬਹੁਤ ਬਹੁਤ ਸ਼ੁਕਰੀਆ।
1: ਸ਼ੁਕਰੀਆ ਭੈਣ ਜੀ, ਮਿਹਰਬਾਨੀ, ਧੰਨਵਾਦ।

इस प्रोग्राम विच सानू तकनीकी साथ स्मूथ टेक्निकल स्टाफ वालों मिलिया। प्रोग्राम दे निर्माता श्री बलजीत शर्मा। इस दे नाल ही मैनू आकांक्षा अरोड़ा नू प्रोग्राम टेलीफोन मिलाओ जी खत्म करन दी दियो इजाजत। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ। ਐਫ ਐਮ ਬੈਂਡ 101.1 ਮੈਗਾਹਰਟਜ਼ 'ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ। ਠੀਕ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 2:15 'ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਤੁਸੀਂ ਸੁਣ ਰਹੇ ਸੀ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਦੁਪਹਿਰ ਦੇ 2:30 ਤੇ 32 ਸਕਿੰਟ। ਤੇ ਹੁਣ ਅਸੀਂ ਲੈ ਕੇ ਹਾਜ਼ਰ ਹਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਸੁਰੀਲੀ ਦੁਪਹਿਰ।

ਤੇ ਅੱਜ ਦੀ ਅਸੀਂ ਦੁਪਹਿਰ ਤੁਹਾਡੀ ਸੁਰੀਲੀ ਕਰਾਂਗੇ ਤੁਹਾਡੇ ਮਨਪਸੰਦ ਫਿਲਮੀ ਤੇ ਗੈਰ ਫਿਲਮੀ ਪੰਜਾਬੀ ਗੀਤਾਂ ਦੇ ਨਾਲ। ਅੱਜ ਦਾ ਪ੍ਰੋਗਰਾਮ ਆਧਾਰਿਤ ਹੋਵੇਗਾ ਤੁਹਾਡੇ ਖਤਾਂ ਅਤੇ ਵਟਸਐਪ ਮੈਸੇਜਸ ਤੇ। ਤੁਸੀਂ ਸਾਨੂੰ ਵਟਸਐਪ ਮੈਸੇਜ ਕਰ ਸਕਦੇ ਹੋ ਸਾਡੇ ਵਟਸਐਪ ਨੰਬਰ 7013 73 146 ਤੇ। ਜਦ ਤੱਕ ਤੁਸੀਂ ਸਾਨੂੰ ਮੈਸੇਜ ਕਰਦੇ ਹੋ, ਆਓ ਕਰਦੇ ਹਾਂ ਪ੍ਰੋਗਰਾਮ ਦਾ ਆਗਾਜ਼ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਇਸ ਗੀਤ ਦੇ ਨਾਲ।

ਜੀ, ਇਸੇ ਗੀਤ ਦੀ ਸਾਡੇ ਕੋਲ ਫਰਮਾਇਸ਼ ਲੈ ਕੇ ਆਏ ਸਨ ਰੇਲਵੇ ਕਾਲੋਨੀ ਬਠਿੰਡਾ ਪੰਜਾਬ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, JS ਨਾਇਕ, ਸ਼ੋਭਾ ਨਾਇਕ, ਸਮਸ ਡਾਗਲਾ ਪਰਿਵਾਰ, ਨੇੜੇ ਪੀਰਖਾਨਾ ਪਿੰਡ ਰਾਇਕੇ ਕਲਾਂ ਜ਼ਿਲ੍ਹਾ ਬਠਿੰਡਾ ਤੋਂ ਭਗਵਾਨ ਸਿੰਘ, ਮਨਦੀਪ ਸਿੰਘ, ਜੋਗਿੰਦਰ ਸਿੰਘ, ਚਾਨਣ ਸਿੰਘ, ਗਿਆਨ ਕੌਰ, ਰਾਣੀ ਕੌਰ ਅਤੇ ਲਵਪ੍ਰੀਤ ਕੌਰ। ਇਸੇ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਸੀ ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਜ਼ਿਲ੍ਹਾ ਮੁਕਤਸਰ ਪਿੰਡ ਮੋਹਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦੀਸ਼ਾ ਮੁਹੱਲਾ ਤੋਂ ਦਰਸ਼ਨ ਬਰਾੜ ਅਤੇ ਮਲਕੀਤ ਕੁੜਿਆਣਾ। ਪ੍ਰੋਗਰਾਮ ਦੇ ਵਿੱਚ ਅੱਗੇ ਵੱਧਦੇ ਹਾਂ ਅਤੇ ਸੁਣਾਉਂਦੇ ਹਾਂ ਤੁਹਾਨੂੰ ਅਗਲਾ ਗੀਤ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ, ਜਿਸ ਦੀ ਫਰਮਾਇਸ਼ ਲੈ ਕੇ ਸਾਡੇ ਕੋਲ ਪਹੁੰਚੇ ਨੇ ਗਾਂਵ ਲੋਗਰ ਠਾਕਰਾਂ ਵਾਲਾ ਫਿਰੋਜ਼ਪੁਰ ਤੋਂ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਰਾਜਦੀਪ ਸਿੰਘ, ਗੁਰਲਾਲ ਸਿੰਘ, ਅਵਿਰਾਜ ਸਿੰਘ, ਗੁਰਮਾਨ ਸਿੰਘ ਅਤੇ ਉਹਨਾਂ ਦਾ ਪੋਤਰਾ ਗੁਰਨੂਰ ਸਿੰਘ। ਇਸੇ ਗੀਤ ਦੀ ਫਰਮਾਇਸ਼ ਸਾਡੇ ਕੋਲ ਆਈ ਹੈ ਜੀ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ, ਅਭਿਜੋਤ, ਗੁਰਗੋਬਿੰਦ ਸਿੰਘ ਨਗਰ ਪੁੱਚੋ ਕੈਂਚੀਆਂ ਤੋਂ, ਕਨੇਰਾ ਮਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਨਿਹਾਰਿਕਾ ਅਤੇ ਵੰਸ਼ ਬੱਤਾ। ਹਨੂੰਮਾਨਗੜ੍ਹ ਰਾਜਸਥਾਨ ਤੋਂ ਰਾਜਕ ਮੁਹੰਮਦ, ਰਮੀਮ ਬੇਗਮ, ਇਮਰਾਨ ਖਾਨ, ਇਰਫਾਨ ਖਾਨ, ਆਹਿਲ ਖਾਨ ਅਤੇ ਜਿਸ਼ਾਨ ਖਾਨ। ਇਹਨਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਇਹ ਗੀਤ।

ਵੀ ਵੱਧ ਕੀਮਤੀ ਰੂਹ ਦੇ ਨੇੜੇ ਵਸਦੇ ਆਕਾਸ਼ਵਾਣੀ ਦੇ ਸੂਝਵਾਨ ਅਦਬੀ ਸਤਿਕਾਰ ਤੇ ਸਰੋਤਿਓ, ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਆਪ ਜੀ ਦਾ ਫੇਵਰੇਟ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਅੱਖਰ ਬੋਲਦੇ ਨੇ।

ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਸਤਪਾਲ ਬਰਾੜ ਸਾਹਿਬ ਜੀ।

ਐਫਐਮ ਬੈਂਡ 101.1 ਮੈਗਾਹਰਟਸ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫਐਮ ਬਠਿੰਡਾ। ਪ੍ਰੋਗਰਾਮ ਚੱਲ ਰਿਹਾ ਸੁਰੀਲੀ ਦੁਪਹਿਰ ਤੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਗਿਆ 2:51। ਪ੍ਰੋਗਰਾਮ ਦੇ ਵਿੱਚ ਅੱਗੇ ਅਸੀਂ ਗੀਤ ਸੁਣਾਂਗੇ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ। ਇਸ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਏਕਤਾ ਕਾਲੋਨੀ ਰੋਹਤਕ ਤੋਂ ਸੀਤਾ ਰਾਮ ਕਾਂਗੜਾ, ਬਬੀਤਾ ਬੋਟ ਨਿਖਿਲ ਕਾਂਗੜਾ, ਤਨਵੀ ਬੋਟ ਅੰਕਿਤਾ ਕਾਂਗੜਾ। ਅਮਰਗੜ੍ਹ ਜ਼ਿਲ੍ਹਾ ਸ੍ਰੀ ਗੰਗਾਨਗਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਕੁਲਵਿੰਦਰ ਕੌਰ ਮਾਨ, ਹਰਵਿੰਦਰ ਮਾਨ, ਰਾਜ ਸਿੰਘ ਮਾਨ ਤੇ ਪ੍ਰੀਤ ਮਾਨ। ਇਸੇ ਗੀਤ ਦੀ ਫਰਮਾਇਸ਼ ਸਾਡੇ ਕੋਲ ਲੈ ਕੇ ਆਏ ਨੇ ਮਾਰਹਰਾ ਦਰਵਾਜ਼ਾ ਏਟਾ ਤੋਂ ਨਬੀ ਹਸਨ ਅੱਬਾਸੀ, ਸ਼ਹਿਨਾਜ਼ ਅੱਬਾਸੀ, ਨਵੇਦ ਹਸਨ ਅੱਬਾਸੀ, ਸੁਹੇਲ ਹਸਨ ਅੱਬਾਸੀ, ਅਨਮ ਯਸ਼ਫ ਅੱਬਾਸੀ, ਰਸੀਦ ਵਾਰਸੀ। ਇਸੇ ਗੀਤ ਨੂੰ ਸੁਣਨਾ ਚਾਹੁੰਦੇ ਨੇ ਸਾਡੇ ਅਗਲੇ ਸਰੋਤਾ ਅਲਿਕਾ ਡੱਬਵਾਲੀ ਤੋਂ ਬਸੰਤ ਸਿੰਘ ਚੰਨ, ਰਾਜਕੁਮਾਰ, ਸੁਨੀਤਾ, ਕੁਲਦੀਪ ਗਾਂਧੀ, ਗੁਰਦਾਸ ਸਿੱਧੂ, ਕੁਲਬਾਗ ਸਿੱਧੂ, ਹਰਨਾਥ ਸਿੱਧੂ, ਨਵਜਿੰਦ ਸਿੱਧੂ, ਸੋਨੀ ਸਿੱਧੂ, ਰਮੀ ਸਿੱਧੂ, ਪਿੰਡ ਗੰਗਾ, ਤਹਿਸੀਲ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ, ਮੈਸਗੇਟ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ, ਗੁਰਮੰਤ, ਸ੍ਰੀ ਮੁਕਤਸਰ ਸਾਹਿਬ ਤੋਂ ਬੱਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨਿਸ਼ੂ ਤੇ ਭੁਪਿੰਦਰ। ਇਹਨਾਂ ਦੀ ਰਲੀ ਮਿਲੀ ਫਰਮਾਇਸ਼ ਤੇ ਆਓ ਸੁਣਦੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਇਹ ਗੀਤ।

ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਅਸੀਂ ਸੁਣਾਂਗੇ ਨੁਸਰਤ ਫਤਿਹ ਅਲੀ ਖਾਨ ਦੀ ਆਵਾਜ਼ ਦੇ ਵਿੱਚ। ਇਸ ਗੀਤ ਦੀ ਫਰਮਾਇਸ਼ ਸਾਨੂੰ ਆਈ ਹੈ ਮਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ, ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸ਼ਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ, ਸ਼ਹਿਰ ਬਾਗਾਪੁਰਾਣਾ ਤੋਂ ਗਗਨਦੀਪ ਕੌਰ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਪਾਲ ਸਿੰਘ, ਪਰਮਜੀਤ ਸਿੰਘ ਬਾਗਾਪੁਰਾਣਾ, ਮਹਾਦੇਵ ਘਾਟ ਅਮਲੇਸ਼ਵਰ ਤੋਂ ਡੋਮਨ ਠਾਕੁਰ, ਸੁਮਨ ਠਾਕੁਰ, ਮਿਥਿਲੇਸ਼ ਠਾਕੁਰ, ਤਾਰਿਣੀ ਠਾਕੁਰ, ਸੂਰਜ ਠਾਕੁਰ, ਜੋਤੀ ਠਾਕੁਰ ਅਤੇ ਬੱਬੂ ਰਿਆਂਸ਼ ਠਾਕੁਰ, ਇੰਦਰਜੀਤ, ਕਮਲਜੀਤ, ਮੀਨਾਕਸ਼ੀ ਸਾਗਰ, ਸਰਗੁਣ, ਹਨੀਲੋਟ, ਸਿਰਸਾ ਤੋਂ। ਇਹਨਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਇਹ ਗੀਤ।

ਇਸੇ ਗੀਤ ਦੇ ਨਾਲ ਮੈਨੂੰ ਤੁਹਾਡੀ ਰੇਡੀਓ ਦੋਸਤ ਆਕਾਂਸ਼ਾ ਅਰੋੜਾ ਨੂੰ ਅੱਜ ਦਾ ਪ੍ਰੋਗਰਾਮ ਸੁਰੀਲੀ ਦੁਪਹਿਰ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਉਮੀਦ ਕਰਦੇ ਹਾਂ ਅੱਜ

0: ਇਹ ਪ੍ਰੋਗਰਾਮ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਟੈਕਨੀਕਲ ਸਾਥ ਲਈ ਸਾਡੀ ਸਮੂਹ ਟੈਕਨੀਕਲ ਟੀਮ ਦਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।
1: ਸੁਰੀਲੀ ਦੁਪਹਿਰ
0: 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 2:59:30। ਠੀਕ 3 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। 3 ਵਜੇ ਪ੍ਰੋਗਰਾਮ ਸਖੀ ਸਹੇਲੀ ਤੇ 4 ਵਜੇ ਪ੍ਰੋਗਰਾਮ ਹੈਲੋ ਫਰਮਾਇਸ਼। 5 ਵਜੇ ਮੁੜ ਸੁਣ ਸਕੋਗੇ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ।

ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 5:40 ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਕਿਸਾਨ ਵਾਣੀ, ਜਿਸ ਨੂੰ ਪੇਸ਼ ਕਰਨਗੇ ਹਰਜੀਤ ਸਿੰਘ।

0: ਹਾਂਜੀ ਕਿਸਾਨ ਭਰਾਵੋ ਅਤੇ ਕਿਸਾਨ ਭੈਣੋ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ। ਮੈਂ ਹਰਜੀਤ ਸਿੰਘ ਫਿਰ ਹਾਜ਼ਰ ਹਾਂ ਪ੍ਰੋਗਰਾਮ ਕਿਸਾਨ ਬਾਣੀ ਲੈ ਕੇ। ਸਰੋਤਿਓ, ਕਿਸਾਨ ਭਰਾਵੋ, ਕਿਸਾਨ ਭੈਣੋ, ਤੁਹਾਨੂੰ ਪਤਾ ਹੈ ਕਿ ਮੰਗਲਵਾਰ ਵਾਲੇ ਦਿਨ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ ਕਿਸੇ ਮਾਹਰ ਡਾਕਟਰ ਸਾਹਿਬਾਨ ਹੋਰਾਂ ਦੇ ਨਾਲ, ਅਤੇ ਜਾਣਕਾਰੀ ਲੈਂਦੇ ਹਾਂ ਉਹਨਾਂ ਤੋਂ ਖੇਤੀਬਾੜੀ ਨਾਲ ਸੰਬੰਧਿਤ, ਖੇਤੀਬਾੜੀ ਨਾਲ ਸੰਬੰਧਿਤ ਸਹਾਇਕ ਧੰਦਿਆਂ ਨਾਲ ਵੱਖ ਵੱਖ ਵਿਸ਼ਿਆਂ 'ਤੇ ਆਪਾਂ ਅਕਸਰ ਗੱਲਬਾਤ ਕਰਦੇ ਰਹਿੰਦੇ ਹਾਂ। ਇਸੇ ਹੀ ਤਰ੍ਹਾਂ ਦੀ ਇੱਕ ਗੱਲਬਾਤ ਲੈ ਕੇ ਅੱਜ ਫਿਰ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਏ ਹਾਂ। ਅਤੇ ਅੱਜ ਦਾ ਜਿਹੜਾ ਸਾਡਾ ਵਿਸ਼ਾ ਰਹਿਣ ਵਾਲਾ ਹੈ ਉਹ ਹੈ ਨਰਮੇ ਅਤੇ ਝੋਨੇ ਦੀਆਂ ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ। ਸਰੋਤਿਓ, ਤੁਹਾਨੂੰ ਪਤਾ ਹੈ ਕਿ ਇਹ ਦੋ ਮੁੱਖ ਫਸਲਾਂ ਨੇ ਇਸ ਸਮੇਂ ਦੀਆਂ, ਅਤੇ ਇਹਨਾਂ ਫਸਲਾਂ ਨੂੰ ਕਿਹੜੀਆਂ ਕਿਹੜੀਆਂ ਬਿਮਾਰੀਆਂ ਲੱਗਦੀਆਂ ਨੇ ਅਤੇ ਉਹਨਾਂ ਦੀ ਰੋਕਥਾਮ ਕਿਵੇਂ ਕਰਨੀ ਹੈ, ਇਸ ਬਾਰੇ ਗੱਲਬਾਤ ਕਰਨੀ ਅੱਜ। ਅਤੇ ਇਹ ਜਾਣਕਾਰੀ ਦੇਣ ਲਈ ਆਪਣੇ ਨਾਲ ਅੱਜ ਸਟੂਡੀਓ ਦੇ ਵਿੱਚ ਹਾਜ਼ਰ ਨੇ ਡਾਕਟਰ ਗੁਰਵੀਰ ਸਿੰਘ ਜੀ ਬਰਾੜ। ਡਾਕਟਰ ਗੁਰਵੀਰ ਸਿੰਘ ਬਰਾੜ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ। ਡਾਕਟਰ ਗੁਰਵੀਰ ਸਿੰਘ ਬਰਾੜ, ਦੱਸਦੇ ਹਾਂ ਸਰੋਤਿਓ ਤੁਹਾਨੂੰ ਕਿ ਪੌਦਾ ਰੋਗ ਵਿਗਿਆਨੀ ਦੇ ਤੌਰ 'ਤੇ ਖੇਤਰੀ ਖੋਜ ਕੇਂਦਰ ਫਰੀਦਕੋਟ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਅਤੇ ਅੱਜ ਦੀ ਜਿਹੜੀ ਗੱਲਬਾਤ ਚੱਲੇਗੀ ਇਸ ਗੱਲਬਾਤ ਦੇ ਵਿੱਚ, ਮੈਂ ਤਾਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਾਂਗਾ, ਉਹਨਾਂ ਤੋਂ ਪ੍ਰਸ਼ਨ ਪੁੱਛਾਂਗਾ ਤੁਹਾਡੇ ਲਈ, ਅਤੇ ਤੁਸੀਂ ਵੀ ਅੱਜ ਦੇ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਸਾਡੇ ਸਟੂਡੀਓ ਦਾ ਨੰਬਰ ਡਾਇਲ ਕਰਕੇ, ਉਹੀ ਜਾਣਿਆ ਪਹਿਚਾਣਿਆ ਨੰਬਰ 0164-2240-331, ਇਹ ਨੰਬਰ ਡਾਇਲ ਕਰਕੇ ਤੁਸੀਂ ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ ਦਾ ਹਿੱਸਾ ਬਣ ਸਕੋਗੇ। ਅਤੇ ਪ੍ਰਸ਼ਨ ਤੁਸੀਂ ਸਿਰਫ ਅੱਜ ਦੇ ਵਿਸ਼ੇ ਨਾਲ ਸੰਬੰਧਿਤ ਹੀ ਪੁੱਛਣਾ, ਇਸ ਗੱਲ ਦਾ ਧਿਆਨ ਰੱਖਣਾ। ਅੱਜ ਦਾ ਵਿਸ਼ਾ ਫਿਰ ਮੈਂ ਇੱਕ ਵਾਰ ਤੋਂ ਦੁਹਰਾ ਦਿਆਂ, ਨਰਮੇ ਅਤੇ ਝੋਨੇ ਦੀਆਂ ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ। ਤਾਂ ਆਪਾਂ ਰੁੱਖ ਕਰਦੇ ਹਾਂ ਹੁਣ ਡਾਕਟਰ ਗੁਰਵੀਰ ਸਿੰਘ ਬਰਾੜ ਹੋਰਾਂ ਵੱਲ। ਡਾਕਟਰ ਸਾਹਿਬ, ਝੋਨਾ ਜਿਹੜਾ ਉਹ ਮੁੱਖ ਫਸਲ ਹੈ ਅੱਜ ਕੱਲ੍ਹ ਦੀ, ਅਤੇ ਪਹਿਲਾਂ ਆਪਾਂ ਝੋਨੇ ਦੇ ਬਾਰੇ ਗੱਲ ਕਰਾਂਗੇ, ਫਿਰ ਉਸ ਤੋਂ ਬਾਅਦ ਨਰਮੇ ਦੇ ਬਾਰੇ ਵੀ ਅਗਲੇ ਹਿੱਸੇ ਦੇ ਵਿੱਚ ਗੱਲ ਕਰਾਂਗੇ। ਤਾਂ ਝੋਨੇ ਦੀ ਫਸਲ ਨੂੰ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਲੱਗਦੀਆਂ, ਉਹਨਾਂ ਨੂੰ ਆਪਾਂ ਇੱਕ ਇੱਕ ਕਰਕੇ ਉਹਨਾਂ ਬਾਰੇ ਜਾਣਕਾਰੀ ਤੁਹਾਡੇ ਤੋਂ ਲਵਾਂਗੇ। ਪਹਿਲਾਂ ਜਿਹੜੀ ਇੱਕ ਤਾਜ਼ੀ ਸਮੱਸਿਆ ਝੋਨੇ ਦੇ ਵਿੱਚ, ਇੱਕ ਬਿਮਾਰੀ ਹੈ ਜਿਹੜੀ ਪਿਛਲੇ ਸਾਲ ਤੋਂ ਲੈ ਕੇ ਕਾਫੀ ਸੁਣਨ ਦੇ ਵਿੱਚ ਆਈ ਹੈ, ਉਹ ਹੈ ਕਿ ਝੋਨੇ ਦੀ ਫਸਲ ਦੇ ਵਿੱਚ ਕੁਝ ਬੂਟੇ ਆ ਜਿਹੜੇ ਉਹ ਛੋਟੇ ਰਹਿ ਜਾਂਦੇ ਆ। ਸਾਡੇ ਕਿਸਾਨ ਭਰਾ ਇਹਨੂੰ ਆਮ ਤੌਰ 'ਤੇ ਬੌਣਾ ਰੋਗ ਕਹਿੰਦੇ ਆ, ਅਤੇ ਇਹ ਬੌਣਾ ਰੋਗ ਕੀ ਹੈ, ਇਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ।
1: ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਇਹ ਜਿਹੜਾ ਇੱਕ ਬੌਣਾ ਰੋਗ ਹੈ, ਇਹ ਝੋਨੇ ਦੀ ਫਸਲ ਵਿੱਚ ਪਿਛਲੇ ਕੁਝ ਸਾਲਾਂ ਤੋਂ ਇਹ ਇੱਥੇ ਵਾਰ ਵਾਰ ਇਹਦੀ ਸਮੱਸਿਆ ਸਾਨੂੰ ਦੇਖਣ ਨੂੰ ਮਿਲ ਰਹੀ ਹੈ। ਇਹ ਜਿਹੜਾ ਇੱਕ ਰੋਗ ਹੈ ਜੀ, ਇਹ ਇੱਕ ਵਿਸ਼ਾਣੂ ਰੋਗ ਹੈ। ਆਮ ਤੌਰ 'ਤੇ ਹੋਣ ਵਾਲੇ ਜਿਹੜੇ ਬਾਕੀ ਰੋਗ ਨੇ ਉਹ ਕੋਈ ਨਾ ਕੋਈ ਉੱਲੀ ਕਰਕੇ ਹੁੰਦਾ ਹੈ ਜਾਂ ਕਿਸੇ ਨਾ ਕਿਸੇ ਬੈਕਟੀਰੀਆ ਕਰਕੇ ਹੋ ਜਾਂਦਾ ਹੈ, ਪਰ ਇਹ ਜਿਹੜਾ ਵਿਸ਼ਾਣੂ ਰੋਗ ਹੈ ਜਿਸ ਕਰਕੇ ਇਹਦਾ ਸਿੱਧੇ ਤੌਰ 'ਤੇ ਸਾਡੇ ਕੋਲ ਕੋਈ ਹੱਲ ਵੀ ਨਹੀਂ ਹੁੰਦਾ, ਅਤੇ ਇਸ ਦੇ ਕਰਕੇ ਨੁਕਸਾਨ ਵੀ ਇਸਦਾ ਬਹੁਤ ਜ਼ਿਆਦਾ ਹੋ ਜਾਂਦਾ। ਪਹਿਲੀ ਗੱਲ ਇਹ ਹੈ ਜੀ ਕਿ ਇਹ ਜਦੋਂ ਵਿਸ਼ਾਣੂ ਰੋਗ ਹੈ ਤਾਂ ਝੋਨੇ ਦੀਆਂ ਆਪਣੀਆਂ ਜਿੰਨੀਆਂ ਵੀ ਕਿਸਮਾਂ ਉਹਨਾਂ ਸਾਰੀਆਂ ਦੇ ਉੱਪਰ ਇਹ ਆ ਸਕਦਾ ਹੈ। ਇਹਨੂੰ ਪਛਾਣ ਕਿਵੇਂ ਕਰਨੀ ਹੈ? ਤਾਂ ਪਛਾਣ ਦੇ ਲਈ ਪਹਿਲੀ ਗੱਲ ਇਹ ਹੈਗੀ ਹੈ ਜੀ ਕਿ ਜਿਹੜੇ ਸਾਡੇ ਖੇਤ ਵਿੱਚ ਇਹਦੇ ਬੂਟੇ ਹੋਣਗੇ ਉਹ ਦੂਜੇ ਬੂਟਿਆਂ ਤੋਂ ਮਧਰੇ ਰਹਿ ਜਾਂਦੇ ਆ
0: ਜੀ।
1: ਉਸ ਦੇ ਨਾਲ ਨਾਲ ਉਹਨਾਂ ਦੀਆਂ ਜੜ੍ਹਾਂ ਵੀ ਛੋਟੀਆਂ ਰਹਿਣਗੀਆਂ, ਜੜ੍ਹਾਂ ਉਹਨਾਂ ਦੀਆਂ ਪੂਰਨ ਤੌਰ 'ਤੇ ਉਨੀਆਂ ਨਹੀਂ ਵਿਕਸਿਤ ਹੁੰਦੀਆਂ ਜਿੰਨੀਆਂ ਕਿ ਇੱਕ ਪੂਰੇ ਸਹੀ ਬੂਟੇ ਦੀਆਂ ਹੋਣੀਆਂ ਚਾਹੀਦੀਆਂ ਨੇ। ਜਿਹੜੇ ਬੂਟੇ ਦਾ ਕੱਦ ਹੈ ਉਹ ਦੂਸਰੇ ਬੂਟਿਆਂ ਨਾਲੋਂ ਅੱਧਾ, ਇੱਕ ਤਿਹਾਈ ਜਾਂ ਦੋ ਤਿਹਾਈ ਵੀ ਰਹਿ ਸਕਦਾ, ਜਿਸ ਕਰਕੇ ਇਹਨੂੰ ਅਸੀਂ ਬੌਣਾ ਰੋਗ ਕਹਿੰਦੇ ਹਾਂ
0: ਜੀ।
1: ਇਹ ਅਗਲੀ ਗੱਲ ਹੈ ਜੀ ਕਿ ਇਹ ਫੈਲਦਾ ਕਿਵੇਂ? ਫੈਲਣ ਦਾ ਇਹਦਾ ਜਿਹੜਾ ਮੁੱਖ ਕਾਰਨ ਹੈ ਜੀ ਉਹ ਹੈਗਾ ਜੀ ਚਿੱਟੀ ਪਿੱਠ ਵਾਲਾ ਟਿੱਡਾ
0: ਜੀ।
1: ਇਹਦੀ ਜਿਹੜੀ ਆਮਦ ਹੈ ਜੀ ਇਹ ਜੁਲਾਈ ਤੋਂ ਅਕਤੂਬਰ ਮਹੀਨੇ ਤੱਕ ਹੁੰਦੀ ਹੈ। ਇਹ ਜਦੋਂ ਜਦੋਂ ਇਹ ਬੂਟਿਆਂ ਉੱਪਰੋਂ ਰਸ ਚੂਸਦਾ ਅਤੇ ਨਾਲ ਦੀ ਨਾਲ ਇਹ ਉੱਥੇ ਜਾ ਕੇ ਬਿਮਾਰੀ ਵੀ ਫੈਲਾਉਂਦਾ, ਜਿਹਦੇ ਨਾਲ ਇਹ ਬਿਮਾਰੀ ਅੱਗੇ ਤੋਂ ਅੱਗੇ ਫੈਲਦੀ ਜਾਂਦੀ ਹੈ
0: ਜੀ।
1: ਤਾਂ ਇਹਦੇ

0: ਇਲਾਜ ਲਈ ਜਾਂ ਇਹਦੇ ਹੱਲ ਲਈ ਸਿੱਧੇ ਤੌਰ 'ਤੇ ਸਾਡੇ ਕੋਲ ਕੋਈ ਰਸਾਇਣ ਮੌਜੂਦ ਨਹੀਂ ਹੈ
1: ਜੀ,
0: ਤਾਂ ਉਹਦੇ ਵਾਸਤੇ ਫਿਰ ਅਸੀਂ ਕੀ ਕਰ ਸਕਦੇ ਹਾਂ ਜੀ ਕਿ ਚਿੱਟੀ ਪਿੱਠ ਵਾਲੇ ਟਿੱਡੇ ਦੇ ਲਈ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜੋ ਸਿਫਾਰਿਸ਼ਾਂ ਕੀਤੀਆਂ ਗਈਆਂ ਨੇ ਉਹ ਸਿਫਾਰਿਸ਼ਾਂ ਅਸੀਂ ਵਰਤ ਸਕਦੇ ਹਾਂ ਅਤੇ ਇਸ ਤੋਂ ਹੱਲ ਕਰ ਸਕਦੇ ਹਾਂ ਜੀ। ਅਤੇ ਆਮ ਤੌਰ 'ਤੇ ਜਿਹੜੇ ਵੀ ਖੇਤਾਂ ਦੇ ਵਿੱਚ ਕਿਤੇ ਤੁਹਾਨੂੰ ਲੱਗਦਾ ਹੋਵੇ ਕਿਸੇ ਕਿਸਾਨ ਵੀਰ ਨੂੰ ਕਿ ਸਾਡੀ ਇਹ ਸਮੱਸਿਆ ਹੈ, ਤਾਂ ਉਹਨਾਂ ਦੇ ਖੇਤ ਦੇ ਕੋਲ ਸ਼ਾਮ ਦੇ ਸਮੇਂ ਜਿੱਥੋਂ ਥੋੜ੍ਹਾ ਜਿਹਾ ਹਨੇਰਾ ਹੋ ਜਾਂਦਾ ਤਾਂ ਉੱਥੇ ਕੋਈ ਨਾ ਕੋਈ ਲਾਈਟ ਹੁੰਦੀ ਹੈ, ਬਲਬ ਹੁੰਦਾ, ਉਹਦੇ ਕੋਲ ਇਹ ਤੁਹਾਨੂੰ ਟਿੱਡਾ ਉੱਥੇ ਦਿਖ ਸਕਦਾ। ਜੇ ਹੈਗਾ ਤਾਂ ਅਸੀਂ ਫਿਰ ਉਹਦੇ ਹਿਸਾਬ ਦੇ ਉੱਤੇ ਅੱਗੇ ਆਪਣੀਆਂ ਜੋ ਸਪਰੇਆਂ ਕਰਨੀਆਂ ਨੇ ਉਹ ਉੱਦਾਂ ਕਰਾਂਗੇ। ਆਮ ਤੌਰ 'ਤੇ ਜਿੰਨੇ ਵੀ ਇਹ ਟਿੱਡੇ ਹੋਣਗੇ ਜੀ ਇੱਕ ਬੂਟੇ ਦੇ ਉੱਪਰ, ਜੇ ਤੁਹਾਡੇ 5 ਤੋਂ ਵੱਧ ਟਿੱਡੇ ਹੁੰਦੇ ਨੇ ਤਾਂ ਅਸੀਂ ਸਪਰੇ ਕਰਦੇ ਹਾਂ। ਤਾਂ ਇਹਦੇ ਸਪਰੇ ਲਈ ਅਸੀਂ ਜਿੱਦਾਂ ਪੈਕਸੋਲੋਨ ਦੀ ਸਪਰੇ ਕਰ ਦਿੰਦੇ ਹਾਂ ਜੀ, ਇਹਦੇ ਲਈ ਅਸੀਂ ਉਲਾਲਾ ਦੀ 60 ਗ੍ਰਾਮ ਦੀ ਸਪਰੇ ਕਰ ਦਿੰਦੇ ਹਾਂ। ਇਸ ਤੋਂ ਇਲਾਵਾ ਉਸ਼ੀਨ ਦੀ ਵੀ ਸਪਰੇ ਕੀਤੀ ਜਾਂਦੀ ਹੈ ਜੀ, ਜਿਹਦੇ ਨਾਲ ਇਹ ਬਿਮਾਰੀ ਨੂੰ ਅਸੀਂ ਅੱਗੇ ਵਧਣ ਤੋਂ ਰੋਕ ਸਕਦੇ ਹਾਂ ਜੀ।
1: ਜੀ, ਝੋਨੇ ਦੀ ਫਸਲ ਦੀ ਇਹ ਜਿਹੜੀ ਨਵੀਂ ਸਮੱਸਿਆ ਹੈ ਸਾਡੇ ਕਿਸਾਨ ਭਰਾਵੋ, ਪਿਛਲੇ ਕੁਝ ਸਮੇਂ ਤੋਂ ਦਿਖਾਈ ਦੇ ਰਹੀ ਹੈ ਬੌਣਾ ਰੋਗ, ਜਿਹਨੂੰ ਆਪਾਂ ਕਹਿੰਦੇ ਹਾਂ। ਆਪਣੇ ਇਲਾਕੇ 'ਚ ਤਾਂ ਚਾਹੇ ਪਿਛਲੀ ਵਾਰ ਇਹ ਘੱਟ ਦਿਖਾਈ ਦਿੱਤਾ, ਪਰ ਜਿਵੇਂ ਜਿਵੇਂ ਆਪਾਂ ਉੱਪਰਲੇ ਜ਼ਿਲ੍ਹਿਆਂ ਵੱਲ ਨੂੰ ਜਾਂਦੇ ਹਾਂ, ਲੁਧਿਆਣਾ ਅਤੇ ਇਸਦੀ ਆਸ ਪਾਸ ਦੇ ਖੇਤਰ ਦੇ ਵਿੱਚ ਤਾਂ ਪਿਛਲੀ ਵਾਰ ਇਹ ਕਾਫ਼ੀ ਜ਼ਿਆਦਾ ਦੇਖਣ ਨੂੰ ਮਿਲਿਆ ਸੀ, ਤਾਂ ਕਿਸਾਨਾਂ ਨੂੰ ਇਹਦੇ ਕਰਕੇ ਕਾਫ਼ੀ ਸਮੱਸਿਆ ਆਈ ਸੀ। ਇਹਦੇ ਬਾਰੇ ਡਾਕਟਰ ਸਾਹਿਬ ਨੇ ਬੜੀ ਵਧੀਆ ਜਾਣਕਾਰੀ ਦਿੱਤੀ ਹੈ। ਡਾਕਟਰ ਸਾਹਿਬ, ਜਿੱਥੇ ਇਹ ਕੁਝ ਬੂਟੇ ਛੋਟੇ ਰਹਿ ਜਾਂਦੇ ਆ, ਅਤੇ ਉਸੇ ਤਰ੍ਹਾਂ ਹੀ ਬਹੁਤ ਸਾਰੇ ਬੂਟੇ ਆ ਜਿਹੜੇ ਉਹ ਮਤਲਬ ਜ਼ਿਆਦਾ ਲੰਬੇ ਹੋ ਜਾਂਦੇ ਆ, ਤਾਂ ਆਮ ਤੌਰ 'ਤੇ ਉਹਨੂੰ ਕਿਹਾ ਜਾਂਦਾ ਝੰਡਾ ਰੋਗ। ਇਹ ਵੀ ਦੇਖਣ ਨੂੰ ਮਿਲਦਾ ਹੈ ਕਾਫ਼ੀ ਝੋਨੇ ਦੀ ਫਸਲ ਦੇ ਵਿੱਚ, ਬਾਸਮਤੀ ਦੀ ਫਸਲ ਦੇ ਵਿੱਚ ਖਾਸ ਕਰਕੇ ਇਹ ਜਿਹੜਾ ਰੋਗ ਹੈ ਇਹ ਦਿਖਾਈ ਦਿੰਦਾ ਹੈ। ਬਾਸਮਤੀ ਦੀ ਫਸਲ ਦੇ ਵਿੱਚ ਜਿਹੜਾ ਝੰਡਾ ਰੋਗ ਹੈ ਇਹ ਕੀ ਹੈ, ਕਿਉਂ ਹੈ, ਇਹਦੇ ਬਾਰੇ ਵੀ ਸਾਡੇ ਕਿਸਾਨ ਭਰਾਵਾਂ ਨੂੰ ਜਾਣਕਾਰੀ ਅਸੀਂ ਤੁਹਾਡੇ ਤੋਂ ਚਾਹਵਾਂਗੇ। ਪਰ ਉਸ ਤੋਂ ਪਹਿਲਾਂ ਇੱਕ ਕਿਸਾਨ ਭਰਾ ਸਾਡੇ ਨਾਲ ਫੋਨ ਲਾਈਨ 'ਤੇ ਜੁੜੇ ਨੇ, ਪਹਿਲਾਂ ਉਹਨਾਂ ਦਾ ਸਵਾਲ ਲੈ ਲਈਏ। ਹਾਂਜੀ, ਕੌਣ ਕਿਸਾਨ ਭਰਾ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ, ਆਪਣਾ ਨਾਮ ਅਤੇ ਪਿੰਡ ਦਾ ਨਾਮ ਦੱਸ ਦਿਓ ਜੀ। ਹਾਂਜੀ, ਆਪਣਾ ਨਾਮ ਅਤੇ ਪਿੰਡ ਦਾ ਨਾਮ ਦੱਸ ਦਿਓ ਜੀ। ਹਾਂਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ, ਤੁਸੀਂ ਕਿੱਥੋਂ ਬੋਲ ਰਹੇ ਹੋ, ਕੌਣ ਕਿਸਾਨ ਭਰਾ ਬੋਲ ਰਹੇ ਹੋ? ਲੱਗਦਾ ਕਿਸੇ ਤਕਨੀਕੀ ਕਾਰਨ ਦੇ ਕਰਕੇ ਉਹਨਾਂ ਦੀ ਆਵਾਜ਼ ਹੈ ਜਿਹੜੀ ਉਹ ਆਪਣੇ ਤੱਕ ਨਹੀਂ ਪਹੁੰਚ ਪਾ ਰਹੀ, ਤਾਂ ਸਾਡੇ ਜਿਹੜੇ ਵੀ ਕਿਸਾਨ ਭਰਾ ਸਾਡੇ ਨਾਲ ਜੁੜੇ ਸੀ ਉਹ ਦੁਬਾਰਾ ਕੋਸ਼ਿਸ਼ ਕਰ ਸਕਦੇ ਨੇ। ਅਤੇ ਡਾਕਟਰ ਸਾਹਿਬ, ਆਪਾਂ ਗੱਲ ਕਰ ਰਹੇ ਸੀ ਝੰਡਾ ਰੋਗ ਬਾਰੇ, ਉਹਦੇ ਬਾਰੇ ਜਾਣਕਾਰੀ ਦਿਓ।
0: ਜਿਹੜਾ ਜੀ ਇਹ ਝੰਡਾ ਰੋਗ ਹੈ ਇਹ ਬਾਸਮਤੀ ਦੀ ਫਸਲ ਦਾ ਹੀ ਮੁੱਖ ਰੋਗ ਹੈ
1: ਜੀ।
0: ਜਦੋਂ ਵੀ ਇਹ ਆਉਂਦਾ ਤਾਂ ਤੁਹਾਨੂੰ ਖੇਤ ਵਿੱਚ ਦੇਖਣ ਨੂੰ ਮਿਲੂਗਾ ਕਿ ਜਿਹੜੇ ਝੰਡੇ ਰੋਗ ਵਾਲੇ ਬੂਟੇ ਨੇ ਇਹ ਦੂਸਰੇ ਬੂਟਿਆਂ ਨਾਲੋਂ ਡੇਢ ਗੁਣਾ ਤੱਕ ਵੀ ਵੱਡੇ ਹੋ ਜਾਂਦੇ ਨੇ
1: ਜੀ।
0: ਤੇ ਆਮ ਤੌਰ ਤੇ ਇਹਨਾਂ ਦੇ ਵਿੱਚੋਂ ਇੱਕ ਪੀਲੀ ਜਿਹੀ ਭਾਅ ਮਾਰਦੀ ਹੈ, ਇਹ ਦੂਸਰੇ ਬੂਟਿਆਂ ਜਿੰਨੇ ਤੁਹਾਨੂੰ ਹਰੇ ਰੰਗ ਦੇ ਵਿੱਚ ਇਹ ਨਹੀਂ ਮਿਲਣਗੇ। ਤਾਂ ਇਹ ਜਿਹੜੇ ਬੂਟਿਆਂ ਦੀ ਪਛਾਣ ਅਸੀਂ ਪਹਿਲੀ ਗੱਲ ਤਾਂ ਇੱਥੋਂ ਹੋ ਜਾਂਦੀ ਹੈ ਕਿ ਇਹ ਬੂਟੇ ਦਾ ਜੋ ਕੱਦ ਵੱਧ ਚੁੱਕਿਆ
1: ਜੀ।
0: ਦੂਸਰਾ ਅਸੀਂ ਇਹਨਾਂ ਬੂਟਿਆਂ ਦੇ ਮੁੱਢ ਕੋਲੇ ਦੇਖਣਾ ਹੈ, ਜਿੱਥੇ ਤੁਹਾਨੂੰ ਜ਼ਮੀਨ ਤੋਂ 2-3 ਪੂਰੀਆਂ ਉੱਪਰ ਤੁਹਾਨੂੰ ਛੋਟੀਆਂ ਛੋਟੀਆਂ ਜੜ੍ਹਾਂ ਵੀ ਦਿਖਣਗੀਆਂ
1: ਜੀ।
0: ਉਸ ਦੇ ਨਾਲ ਹੀ ਤਣੇ ਦੇ ਕੋਲੇ ਤੁਹਾਨੂੰ ਸਫੇਦ ਰੰਗ ਦੀ ਅਤੇ ਗੁਲਾਬੀ ਰੰਗ ਦੀ ਉੱਲੀ ਵੀ ਦੇਖਣ ਨੂੰ ਮਿਲੇਗੀ
1: ਜੀ।
0: ਉਹਦੇ ਨਾਲ ਜਦੋਂ ਵੀ ਇਸ ਦਾ ਹੱਲ ਕੀ ਕਰਨਾ, ਜੇ ਤੁਹਾਨੂੰ ਹੁਣ ਇਹ ਲੱਗ ਗਿਆ ਤੁਹਾਡੇ ਵਿਖੇ 'ਚ ਬੂਟਾ ਆ ਚੁੱਕਿਆ, ਤਾਂ ਇਹਦੇ ਵਾਸਤੇ ਅਸੀਂ ਇਸ ਬੂਟੇ ਨੂੰ ਪੱਟਣਾ ਹੈ ਅਤੇ ਖੇਤ ਤੋਂ ਬਾਹਰ ਲਿਜਾ ਕੇ ਨਸ਼ਟ ਕਰਨਾ। ਇੱਥੇ ਇੱਕ ਬੜੀ ਹੀ ਜ਼ਰੂਰੀ ਗੱਲ ਹੈ ਕਿ ਕਿਸਾਨ ਵੀਰਾਂ ਲਈ ਇਹ ਕਿ ਜਦੋਂ ਵੀ ਉਹਨਾਂ ਨੇ ਖੇਤ ਵਿੱਚੋਂ ਇਸ ਬੂਟੇ ਨੂੰ ਪੱਟਣਾ ਹੈ ਤਾਂ ਇਸ ਬੂਟੇ ਨੂੰ ਇਕੱਲਾ ਨਹੀਂ ਪੱਟਣਾ, ਨਾਲ ਥੋੜ੍ਹੀ ਜਿਹੀ ਮਿੱਟੀ ਵੀ ਨਾਲ ਜਿਹੜੀ ਹੋਏਗੀ ਜੜ੍ਹਾਂ ਦੇ ਨਾਲ ਲੱਗੀ ਹੋਈ ਉਹਨੂੰ ਵੀ ਅਸੀਂ ਪਾਸੇ ਖੇਤ ਤੋਂ ਲਿਜਾ ਕੇ ਅਤੇ ਇਹਨੂੰ ਦੱਬ ਦੇਣਾ ਹੈ
1: ਜੀ। ਡਾਕਟਰ ਸਾਹਿਬ, ਆਪਾਂ ਇਸ ਬਾਰੇ ਗੱਲਬਾਤ ਜਾਰੀ ਰੱਖਾਂਗੇ। ਇਸੇ ਦੌਰਾਨ ਸਾਡੇ ਨਾਲ ਇੱਕ ਕਿਸਾਨ ਭਰਾ ਜੁੜੇ ਨੇ, ਉਹਨਾਂ ਦਾ ਸਵਾਲ ਲੈ ਲਈਏ। ਹਾਂਜੀ, ਤੁਹਾਡਾ ਸਵਾਗਤ ਹੈ ਕਿਸਾਨਵਾਣੀ ਪ੍ਰੋਗਰਾਮ ਦੇ ਵਿੱਚ, ਆਪਣਾ ਨਾਮ ਦੱਸ ਦਿਓ।
2: ਹੈਲੋ,
1: ਹਾਂਜੀ, ਕੌਣ ਕਿਸਾਨ ਭਰਾ ਬੋਲ ਰਹੇ ਹੋ, ਆਪਣਾ ਨਾਮ ਤੇ ਪਿੰਡ ਦਾ ਨਾਮ ਦੱਸ ਦਿਓ ਜੀ।
2: ਮੈਂ ਮੇਜਰ ਸਿੰਘ ਬੋਲ ਰਿਹਾ ਜੀ, ਸਰਸਾ ਤੋਂ
1: ਜੀ। ਮੇਜਰ ਸਿੰਘ ਜੀ ਸਰਸਾ ਤੋਂ, ਕੀ ਸਵਾਲ ਹੈ ਤੁਹਾਡਾ ਅੱਜ ਦੇ ਵਿਸ਼ੇ?
2: ਸਤਿ ਸ੍ਰੀ ਅਕਾਲ ਡਾਕਟਰ ਸਾਹਿਬ।
0: ਸਤਿ ਸ੍ਰੀ ਅਕਾਲ ਜੀ।
2: ਆਪਣੇ ਜੀ ਝੋਨਾ ਲਾਇਆ 26।
0: ਹਾਂਜੀ,
2: ਹੈਲੋ।
0: ਹਾਂਜੀ ਹਾਂਜੀ
1: ਜੀ ਜੀ, ਸੁਣ ਰਹੇ ਨੇ ਡਾਕਟਰ ਸਾਹਿਬ, ਤੁਸੀਂ ਆਪਣਾ ਸਵਾਲ ਰੱਖੋ।
2: ਆਪਣੇ 26 ਵੈਰਾਈਟੀ ਝੋਨਾ ਲਾਇਆ ਜੀ, ਉਹ ਲਾਲ ਜਿਹਾ ਹੋ ਰਿਹਾ ਥੱਲਿਓ, ਜੜ ਲਾਲ ਜੀ ਹੋ ਰਹੀ ਹੈ, ਪੱਤੇ ਵੀ ਲਾਲ ਜੀ ਹੈ, ਤੇ ਉਹਨੂੰ ਹੋ ਗਏ ਅੱਜ 20-22 ਦਿਨ ਹੋ ਗਏ ਲਾਏ ਨੂੰ ਜੀ।
0: ਠੀਕ ਹੈ ਜੀ
1: ਜੀ, ਤੁਹਾਡਾ ਸਵਾਲ ਡਾਕਟਰ ਸਾਹਿਬ ਤੱਕ ਪਹੁੰਚ ਚੁੱਕਿਆ, ਤੁਸੀਂ ਆਪਣੇ ਰੇਡੀਓ ਸੈੱਟ ਤੋਂ ਇਸ ਸਵਾਲ ਦਾ ਉੱਤਰ ਸੁਣ ਲਓ ਜੀ।
0: ਜਿਹੜਾ ਆਮ ਤੌਰ 'ਤੇ ਜੀ ਜਿਹੜੇ ਸਾਡੇ ਪੱਤੇ ਨੇ ਜਿਹੜੇ ਲਾਲ ਹੁੰਦੇ ਨੇ, ਜਿਨ੍ਹਾਂ ਨੂੰ ਕਿ ਅਸਲ 'ਚ ਅਸੀਂ ਜੰਗਾਲੇ ਹੋਏ ਕਹਿ ਦਿੰਦੇ ਹਾਂ, ਤਾਂ ਇਹ ਸਾਡੇ ਫਸਲ ਵਿੱਚ ਜਿੰਕ ਦੀ ਘਾਟ ਨਾਲ ਇਹ ਸਮੱਸਿਆ ਆਉਂਦੀ ਹੈ ਜੀ। ਅਤੇ ਥੋੜ੍ਹਾ ਜਿਹਾ ਬੂਟਾ ਵੀ ਵਧਣ ਫੁੱਲਣ ਦੇ ਵਿੱਚ, ਜਿੱਦਾਂ ਆਪਾਂ ਕਹਿ ਦਈਏ ਕਿ ਪੂਰਾ ਨਹੀਂ ਵੱਧਦਾ ਫੁੱਲਦਾ, ਤੁਸੀਂ ਪੱਟ ਕੇ ਵੀ ਵੇਖੋਗੇ ਤਾਂ ਉਹਦੀਆਂ

0: ਵੀ ਉਨੇ ਤਰੀਕੇ ਨਾਲ ਪੂਰੀਆਂ ਵਿਕਸਿਤ ਨਹੀਂ ਹੋਈਆਂ ਹੋਣਗੀਆਂ। ਤਾਂ ਉਹਨਾਂ ਖੇਤਾਂ ਵਿੱਚ ਜਿੱਥੇ ਕਮੀ ਹੈ ਜੀ, ਉੱਥੇ ਤੁਸੀਂ ਜਿਹੜੀ ਆਪਣੀ ਜ਼ਿੰਕ ਸਲਫੇਟ ਹੈ ਮੋਨੋਹਾਈਡਰੇਟ ਜਾਂ ਹੈਪਟਾਹਾਈਡਰੇਟ, ਉਹਦੀ ਉੱਥੇ ਤੁਸੀਂ ਡੋਜ਼ ਪਾ ਸਕਦੇ ਹੋ ਜੀ, ਜਿਹਦੇ ਨਾਲ ਤੁਹਾਡੀ ਇਹ ਸਮੱਸਿਆ ਅੱਗੇ ਠੀਕ ਹੋ ਜਾਵੇਗੀ ਜੀ।
1: ਜੀ ਡਾਕਟਰ ਸਾਹਿਬ, ਤੁਸੀਂ ਝੰਡਾ ਰੋਗ ਬਾਰੇ ਜਾਣਕਾਰੀ ਦੇ ਰਹੇ ਸੀ ਕਿ ਜਦੋਂ ਆਪਾਂ ਬੂਟਾ ਉਹਨੂੰ ਕੱਢਦੇ ਹਾਂ ਉਸ ਸੰਬੰਧੀ ਕੀ ਸਾਵਧਾਨੀਆਂ ਰੱਖਣੀਆਂ ਨੇ?
0: ਤਾਂ ਜਦੋਂ ਵੀ ਅਸੀਂ ਇਹ ਬੂਟਾ ਖੇਤ ਵਿੱਚੋਂ ਪੱਟਣਾ ਜੀ, ਤਾਂ ਨਾਲ ਉਸਦੇ ਅਸੀਂ ਕੁਛ ਮਿੱਟੀ ਵੀ ਬਾਹਰ ਕੱਢਣੀ ਹੈ ਜੋ ਕਿ ਜੜ੍ਹਾਂ ਦੇ ਨਾਲ ਲੱਗੀ ਹੋਏਗੀ, ਤਾਂ ਜੋ ਕੋਈ ਵੀ ਉੱਥੇ ਉੱਲੀ ਦਾ ਜਿਹੜਾ ਕਣ ਹੋਏਗਾ ਉਹ ਖੇਤ ਵਿੱਚ ਜਾਂ ਕਿਤੇ ਹੋਰ ਨਾ ਡਿੱਗੇ। ਅਤੇ ਅਸੀਂ ਇਹਨੂੰ ਖੇਤ ਤੋਂ ਬਾਹਰ ਲਿਜਾ ਕੇ ਖੁੱਲ੍ਹੇ ਵਿੱਚ ਨਹੀਂ ਰੱਖਣਾ, ਕੁਛ ਇੱਕ ਟੂਆ ਪੱਟ ਕੇ ਉਹਦੇ ਵਿੱਚ ਦੱਬ ਦੇਣਾ ਹੈ। ਜੇ ਕਿਸੇ ਕਿਸਾਨ ਵੀਰ ਦੇ ਖੇਤ ਵਿੱਚ ਇਹ ਸਮੱਸਿਆ ਇਸ ਸਾਲ ਆ ਗਈ ਹੈ ਤਾਂ ਕੋਸ਼ਿਸ਼ ਕੀਤੀ ਜਾਵੇ ਕਿ ਉਸ ਖੇਤ ਵਿੱਚੋਂ ਉਹ ਬੀ ਨਾ ਰੱਖੇ। ਅਤੇ ਦੂਸਰਾ, ਅਗਲੇ ਸਾਲ ਜੇ ਉਸਨੇ ਬਿਜਾਈ ਕਦੇ ਕਰਨੀ ਵੀ ਹੈ, ਬਾਸਮਤੀ ਦੀ ਹੀ ਬਿਜਾਈ ਜਦੋਂ ਕਰੇਗਾ, ਤਾਂ ਇਸ ਦੇ ਵਾਸਤੇ ਬੀਜ ਨੂੰ ਸੋਧਣਾ ਹੀ ਸਭ ਤੋਂ ਸਹੀ ਹੈ।

0: ਉਸਨੇ ਬਿਜਾਈ ਕਦੇ ਕਰਨੀ ਵੀ ਹੈ, ਬਾਸਮਤੀ ਦੀ ਹੀ ਬਿਜਾਈ ਜਦੋਂ ਕਰੇਗਾ ਤਾਂ ਇਸ ਦੇ ਵਾਸਤੇ ਬੀਜ ਨੂੰ ਸੋਧਣਾ ਹੀ ਸਭ ਤੋਂ ਸਹੀ ਹੱਲ ਹੈ ਜੀ। ਉਹਦੇ ਵਾਸਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ 15 ਗ੍ਰਾਮ ਟ੍ਰਾਈਕੋਡਰਮਾ ਐਸਪਰਲਮ, ਜਿਹੜਾ ਕਿ ਤੁਸੀਂ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਲਗਾ ਕੇ ਉਹਨੂੰ ਸੋਧਣਾ ਅਤੇ ਫਿਰ ਉਹਦੀ ਪਨੀਰੀ ਬੀਜ ਦੇਣੀ ਹੈ ਜੀ। ਉਸ ਤੋਂ ਬਾਅਦ ਜਦੋਂ ਤੁਸੀਂ ਉਹਦੀ ਪਨੀਰੀ ਨੂੰ ਖੇਤ ਵਿੱਚ ਲੈ ਕੇ ਜਾਣਾ ਤਾਂ ਉਸ ਸਮੇਂ ਤੁਸੀਂ 15 ਗ੍ਰਾਮ ਫਿਰ ਇਹੀ ਪਾਊਡਰ ਨੂੰ ਤੁਸੀਂ ਪ੍ਰਤੀ ਲੀਟਰ ਪਾਣੀ ਵਿੱਚ ਘੋਲ ਕੇ ਜੜ੍ਹਾਂ ਨੂੰ 6 ਘੰਟੇ ਲਈ ਡੁਬੋ ਕੇ ਰੱਖਣਾ ਹੈ, ਜਿਸ ਦੇ ਨਾਲ ਇਹ ਤੁਹਾਡੀ ਬਿਮਾਰੀ ਦਾ ਹੱਲ ਪੂਰਨ ਤੌਰ 'ਤੇ ਹੋ ਜਾਵੇਗਾ ਜੀ।
1: ਜੀ ਕਿਸਾਨ ਭਰਾਵੋ, ਸਰੋਤਿਓ, ਤੁਹਾਨੂੰ ਦੱਸਦੇ ਹਾਂ ਜਿਹੜੇ ਪ੍ਰੋਗਰਾਮ ਦੇ ਨਾਲ ਬਾਅਦ ਦੇ ਵਿੱਚ ਜੁੜੇ ਨੇ ਕਿ ਅੱਜ ਪ੍ਰੋਗਰਾਮ ਕਿਸਾਨਵਾਣੀ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਨਰਮੇ ਅਤੇ ਝੋਨੇ ਦੀਆਂ ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ ਸੰਬੰਧੀ ਜਾਣਕਾਰੀ ਦੇ ਰਹੇ ਨੇ ਡਾਕਟਰ ਗੁਰਵੀਰ ਸਿੰਘ ਬਰਾੜ। ਇਸੇ ਦੌਰਾਨ ਹੀ ਇੱਕ ਕਿਸਾਨ ਭਰਾ ਸਾਡੇ ਨਾਲ ਜੁੜੇ ਨੇ। ਹਾਂਜੀ, ਕੌਣ ਕਿਸਾਨ ਭਰਾ ਬੋਲ ਰਹੇ ਹੋ ਅਤੇ ਕਿੱਥੋਂ ਬੋਲ ਰਹੇ ਹੋ ਜੀ? ਆਪਣਾ ਨਾਮ ਅਤੇ ਪਿੰਡ ਦਾ ਨਾਮ ਦੱਸ ਦਿਓ ਜੀ।
2: ਹੈਲੋ,
1: ਹਾਂਜੀ, ਆਪਣਾ ਨਾਮ ਤੇ ਪਿੰਡ ਦਾ ਨਾਮ?
2: ਹਰਜੀਤ ਵਾੜੀ, ਸਤਿ ਸ੍ਰੀ ਅਕਾਲ ਪਹਿਲਾਂ ਜੀ।
1: ਸਤਿ ਸ੍ਰੀ ਅਕਾਲ ਜੀ,
2: ਤੇ ਡਾਕਟਰ ਸਾਹਿਬ ਨੂੰ ਵੀ ਪਹਿਲਾਂ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
2: ਤੇ ਝੋਨਾ ਜੀ, ਝੋਨੇ 'ਚ ਆਪਣੇ ਪੱਤੇ ਟੁੱਟ ਕੇ ਡਿੱਗ ਪੈਂਦੀ ਹੈ, ਤੇ ਇਹਦੇ ਬਾਰੇ ਪੁੱਛਣਾ ਤੁਸੀਂ, ਮੈਂ ਰੇਡੀਓ ਸੁਣ ਲੈਣਾ ਜੀ, ਤੇ ਉਹਦੇ ਤੁਸੀਂ ਜਵਾਬ ਦੇ ਦਿਓ ਜੀ।
1: ਕੌਣ ਭਾਈ ਸਾਹਿਬ ਬੋਲ ਰਹੇ ਹੋ? ਆਪਣਾ ਨਾਮ ਤੇ ਆਪਣੇ ਪਿੰਡ ਦਾ ਨਾਮ ਦੱਸ।
2: ਮੇਰਾ
1: ਨਾਮ
2: ਮਲਕੀਤ ਸਿੰਘ ਘੜਿਆਣਾ ਜੀ, ਘੜਿਆਣਾ ਪਿੰਡ ਤੋਂ ਬੋਲਦਾ।
1: ਮਲਕੀਤ ਸਿੰਘ ਘੜਿਆਣਾ ਜੀ, ਅਗਲਾ ਸਵਾਲ ਹੈ ਜਿਹੜਾ ਉਹ
2: ਜ਼ਿਲ੍ਹਾ ਫਾਜ਼ਿਲਕਾ।
1: ਜੀ ਜੀ ਜੀ, ਬਿਲਕੁਲ, ਤੁਹਾਡੇ ਸਵਾਲ ਦਾ ਹੀ ਮੈਂ ਸਵਾਲ ਬਣਾਇਆ। ਅਗਲਾ ਜਿਹੜਾ ਸਵਾਲ ਅਸੀਂ ਡਾਕਟਰ ਸਾਹਿਬ ਨੂੰ ਪੁੱਛਣਾ, ਡਾਕਟਰ ਸਾਹਿਬ, ਜਿਵੇਂ ਕਿ ਮਲਕੀਤ ਸਿੰਘ ਘੜਿਆਣਾ ਹੋਰਿਆਂ ਨੇ ਸਵਾਲ ਕੀਤਾ ਕਿ ਪੱਤੇ ਜਿਹੜੇ ਉਹ ਡਿੱਗ ਪੈਂਦੇ ਆ, ਤਾਂ ਝੋਨੇ ਦੀ ਫਸਲ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਤਣੇ ਦੇ ਦੁਆਲੇ ਵਾਲੇ ਜਿਹੜੇ ਪੱਤੇ ਆ ਉਹ ਵੀ ਝੁਲਸ ਜਾਂਦੇ ਨੇ, ਅਤੇ ਨਾਲ ਹੀ ਮੈਂ ਇੱਕ ਹੋਰ ਵੀ ਗੱਲ ਇਸੇ ਦੌਰਾਨ ਜੋੜਦੇ ਹਾਂ ਕਿ ਇੱਕ ਹਲਦੀ ਜੀ ਹੈ ਜਿਹੜੀ ਦਾਣਿਆਂ ਦੇ ਉੱਪਰ, ਉਹ ਬਣ ਜਾਂਦੀ ਹੈ ਆਮ ਤੌਰ 'ਤੇ ਜਦੋਂ ਕੰਬਾਈਨ ਦੇ ਨਾਲ ਝੋਨਾ ਜਿਹੜਾ ਉਹ ਵੱਢਿਆ ਜਾਂਦਾ, ਤਾਂ ਉਹ ਇਸ ਤਰ੍ਹਾਂ ਜਿਵੇਂ ਧੂੰਆਂ ਉੱਠਦਾ ਹੁੰਦਾ, ਉੱਪਰ ਨੂੰ ਗੁਬਾਰ ਉੱਠਦੇ ਰਹਿੰਦੇ ਆ, ਤਾਂ ਇਸ ਦੇ ਬਾਰੇ ਵੀ ਤੁਹਾਡੇ ਤੋਂ ਜਾਣਕਾਰੀ ਲੈਣੀ ਚਾਹਵਾਂਗੇ ਕਿ ਇਸ ਦੇ ਕਾਰਨ ਕੀ ਹੈ ਅਤੇ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ।
0: ਪਹਿਲਾਂ ਤਾਂ ਜੀ, ਜੋ ਕਿਸਾਨਾਂ ਨੇ ਇੱਕ ਸਾਨੂੰ ਸਵਾਲ ਪੁੱਛਿਆ ਹੈ ਕਿ ਉਹਦੇ ਵਿੱਚ ਉਹਨਾਂ ਨੇ ਇਹ ਪੁੱਛਿਆ ਸੀਗਾ ਕਿ ਉਹਨਾਂ ਦੇ ਪੱਤੇ ਵਿਚਾਲੋਂ ਟੁੱਟ ਜਾਂਦੇ ਨੇ ਅਤੇ ਅੱਧਾ ਪੱਤਾ ਥੱਲੇ ਨੂੰ ਲਮਕ ਜਾਂਦਾ ਜੀ, ਤਾਂ ਉਹ ਕਾਫੀ ਸਮੱਸਿਆ ਕਈ ਵਾਰੀ ਤੁਹਾਡੇ ਪੂਰੇ ਦੇ ਪੂਰੇ ਖੇਤ ਵਿੱਚ ਹੀ ਦੇਖਣ ਨੂੰ ਮਿਲੇਗੀ। ਇਹਦੇ ਵਿੱਚ ਤੁਸੀਂ ਕੀ ਕਰਨਾ ਹੈ ਜੀ ਕਿ ਇੱਕ ਤਾਂ ਇਹਦੇ ਦੋ ਕਾਰਨ ਹੋ ਜਾਂਦੇ ਨੇ, ਕਈ ਵਾਰੀ ਤੁਹਾਡੇ ਖੇਤ ਵਿੱਚ ਪੋਟਾਸ਼ ਦੀ ਕਮੀ ਨਾਲ ਵੀ ਪੱਤੋਂ ਵਿਚਾਲੇ ਟੁੱਟ ਜਾਂਦੇ ਨੇ, ਅਤੇ ਉਸ ਤੋਂ ਬਾਅਦ ਨਾਲ ਦੀ ਨਾਲ ਤੁਹਾਡੇ ਕਈ ਵਾਰੀ ਨਾਲ ਉਹਨਾਂ ਖੇਤਾਂ ਵਿੱਚ ਲੋਹੇ ਦੀ ਘਾਟ ਵੀ ਆ ਜਾਂਦੀ ਹੈ, ਤਾਂ ਇੱਥੇ ਕਿਸਾਨਾਂ ਨੂੰ ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਉਹ ਆਪਣੇ ਖੇਤ ਵਿੱਚ ਪੋਟਾਸ਼ ਨੂੰ ਖੇਤ ਵਿੱਚ ਪਾਉਣ ਅਤੇ ਨਾਲ ਦੀ ਨਾਲ ਲੋਹੇ ਦੀ ਸਪਰੇਅ ਵੀ ਕਰਨ, ਜਿਹਦੇ ਨਾਲ ਇਹ ਸਮੱਸਿਆ ਉਹਨਾਂ ਦੀ ਖਤਮ ਹੋ ਜਾਏਗੀ ਜੀ।
1: ਜੀ, ਮਤਲਬ ਕਿ ਆਪਣੀ ਫਸਲ ਉਹਨਾਂ ਨੇ ਦੇਖ ਲੈਣੀ ਹੈ ਕਿ ਉਹਨੂੰ ਕਿਹੜੀ ਕਮੀ ਆ।
0: ਹਾਂਜੀ, ਅਤੇ ਇਸ ਦੇ ਬਾਅਦ ਜੀ, ਜਿੱਦਾਂ ਕਿ ਤੁਸੀਂ ਸਵਾਲ ਕੀਤਾ ਕਿ ਇੱਕ ਝੁੱਲਸ ਰੋਗ ਹੈ ਜੀ, ਜਦੋਂ ਵੀ ਅਸੀਂ ਵੇਖਦੇ ਹਾਂ ਕਿ ਸਾਡੇ ਜਿਹੜੇ ਬੂਟੇ ਨੇ ਉਹਨਾਂ ਦੇ ਮੁੱਢ ਕੋਲੇ ਨਾ ਸਲੇਟੀ ਰੰਗ ਦੇ ਛੋਟੇ ਛੋਟੇ ਧੱਬੇ ਬਣ ਜਾਣਗੇ, ਜਿਨ੍ਹਾਂ ਦੇ ਕਿਨਾਰੇ ਜਾਮਣੀ ਰੰਗ ਦੇ ਹੋਣਗੇ, ਅਤੇ ਹੌਲੀ ਹੌਲੀ ਇਹ ਧੱਬੇ ਜੁੜ ਜਾਣਗੇ ਜੀ, ਅਤੇ ਉਸ ਤੋਂ ਬਾਅਦ ਇਹ ਪੂਰੇ ਤਣੇ ਨੂੰ ਘੇਰ ਲੈਂਦੇ ਨੇ, ਅਤੇ ਇਹਨਾਂ ਉੱਪਰ ਕੁਛ ਸਮੇਂ ਬਾਅਦ ਕਾਲੇ ਕਾਲੇ ਰੰਗ ਦੇ ਛੋਟੇ ਛੋਟੇ ਦਾਣੇ ਵੀ ਬਣ ਜਾਂਦੇ ਨੇ। ਇਹ ਸਾਡਾ ਝੁੱਲਸ ਰੋਗ ਹੁੰਦਾ ਜੀ। ਇਹਦੇ ਜੇ ਕਿਤੇ ਜ਼ਿਆਦਾ ਹੋ ਜਾਵੇ ਤਾਂ ਉੱਥੇ ਸਾਡੇ ਮੁੰਜਰਾਂ ਵੀ ਨਹੀਂ ਬਣਨੀਆਂ। ਕਿਸਾਨ ਵੀਰਾਂ ਲਈ ਇਹ ਧਿਆਨ ਦੀ ਗੱਲ ਇਹ ਹੈ ਕਿ ਜਦੋਂ ਵੀ ਇਹ ਬਿਮਾਰੀ ਆਏਗੀ, ਇਹ ਤੁਹਾਡੇ ਖੇਤ ਦੇ ਕਿਨਾਰਿਆਂ ਤੋਂ ਅੰਦਰ ਵੱਲ ਆਏਗੀ ਜਾਂ ਕਿਸੇ ਛਾਂ ਵਾਲੀ ਥਾਂ ਤੋਂ ਇਹ ਸ਼ੁਰੂ ਹੋਏਗੀ
1: ਜੀ,
0: ਤਾਂ ਉੱਥੋਂ ਤੁਸੀਂ ਇਸ ਚੀਜ਼ ਦੇ ਬੂਟਿਆਂ ਦਾ ਜ਼ਰੂਰ ਧਿਆਨ ਰੱਖਣਾ, ਬੂਟਿਆਂ ਦੇ ਮੁੱਢ ਨੂੰ ਜ਼ਰੂਰ ਦੇਖਣਾ, ਅਤੇ ਜੇ ਤੁਹਾਨੂੰ ਇਸ ਦੇ ਲੱਛਣ ਦਿਖਦੇ ਨੇ ਤਾਂ ਤੁਸੀਂ ਉੱਥੇ 400 ਮਿਲੀਲੀਟਰ ਗਲੀਲੀਓ ਵੇ ਦੀ ਸਪਰੇਅ ਕਰ ਸਕਦੇ ਹੋ ਜੀ, ਤਾਂ 200 ਮਿਲੀਲੀਟਰ ਐਮਿਸਟਾ ਟੌਪ ਦੀ ਵੀ ਸਪਰੇਅ ਕਰ ਸਕਦੇ ਹੋ, ਜਿਹਦੇ ਨਾਲ ਤੁਹਾਡਾ ਇਹਦਾ ਹੱਲ ਹੋ ਜਾਏਗਾ ਜੀ।
1: ਜੀ ਡਾਕਟਰ ਸਾਹਿਬ, ਮੈਂ ਤੁਹਾਨੂੰ ਵਿੱਚੋਂ ਹੀ ਰੋਕਣਾ ਚਾਹਾਂਗਾ ਕਿਉਂਕਿ ਇੱਕ ਸਾਡੇ ਕਿਸਾਨ ਭਰਾ ਹੈ ਜਿਹੜੇ ਉਹ ਸਾਡੇ ਨਾਲ ਜੁੜੇ ਨੇ, ਸਾਡੇ ਕਿਸਾਨ ਭਰਾ ਲਾਈਨ ਦੇ ਉੱਪਰ ਨੇ, ਸ਼ਾਇਦ ਕੋਈ ਤਕਨੀਕੀ ਕਾਰਨ ਹੈ, ਤਾਂ ਆਪਾਂ ਅਗਲਾ ਸਵਾਲ ਹੈ ਜਿਹੜਾ ਉਹ ਜਾਰੀ ਰੱਖਦੇ ਹਾਂ। ਆਪਾਂ ਗੱਲ ਕਰ ਰਹੇ ਸੀ ਦਾਣਿਆਂ ਦੇ ਵਿੱਚ ਜਿਹੜੀ ਹਲਦੀ ਬਣ ਜਾਂਦੀ ਆ, ਉਹਦੇ ਬਾਰੇ ਗੱਲ ਕਰ ਰਹੇ ਸੀ, ਉਹਦੇ ਕਾਰਨ ਤੇ ਰੋਕਥਾਮ ਬਾਰੇ ਵੀ ਦੱਸਿਆ ਜਾਵੇ ਜੀ।
0: ਜਿਹੜੀ ਇਹ ਦਾਣਿਆਂ ਵਿੱਚ ਹਲਦੀ ਹੈ ਨਾ ਜੀ, ਜਦੋਂ ਵੀ ਤੁਹਾਡੀ ਇਹ ਫਸਲ ਹੈ ਉਹਦੇ ਵਿੱਚ ਪੀਲੇ ਦਾਣਿਆਂ ਦੀ ਜਗ੍ਹਾ ਦੇ ਉੱਪਰ ਪੀਲੇ ਤੋਂ ਹਰੇ ਰੰਗ ਦੀ ਇੱਕ ਧੂੜੇਦਾਰ ਉੱਲੀ ਬਣ ਜਾਏਗੀ
1: ਜੀ। ਸਾਡੇ ਕਿਸਾਨ ਭਰਾ ਦੁਆਰਾ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਲੈ ਲਈਏ। ਹਾਂਜੀ, ਕੌਣ ਕਿਸਾਨ ਭਰਾ ਬੋਲ ਰਹੇ ਹੋ ਜੀ? ਆਪਣਾ ਸਵਾਲ ਰੱਖ ਲਓ, ਨਾਮ ਦੱਸ ਦਿਓ, ਪਿੰਡ ਦਾ ਨਾਮ ਦੱਸ ਦਿਓ। ਹੈਲੋ, ਹਾਂਜੀ ਜੀ, ਕੌਣ ਕਿਸਾਨ ਭਰਾ ਬੋਲ ਰਹੇ ਹੋ? ਤੁਹਾਡੀ ਆਵਾਜ਼ ਆ ਰਹੀ ਹੈ, ਆਪਣਾ ਨਾਮ ਤੇ ਪਿੰਡ ਦਾ ਨਾਮ ਦੱਸ ਦਿਓ। ਜੀ ਮਾਫੀ ਚਾਹੁੰਦੇ ਹਾਂ ਸਰੋਤਿਆਂ ਤੋਂ ਕਿ ਲਾਈਨ ਦੀ ਕਿਸੇ ਸਮੱਸਿਆ ਕਾਰਨ ਸਾਡੇ

0: ਕਿਸਾਨ ਭਰਾ ਸਾਡੇ ਨਾਲ ਨਹੀਂ ਜੁੜ ਸਕੇ ਹੈ ਜੀ। ਡਾਕਟਰ ਸਾਹਿਬ ਆਪਾਂ ਜਾਰੀ ਰੱਖੀਏ।
1: ਜਿੱਦਾਂ ਕਿ ਜੀ ਇਹ ਜਿਹੜੀ ਝੂਠੀ ਕਾਂਗਿਆਰੀ ਜਾਂ ਹਲਦੀ ਰੋਗ ਹੈ, ਪਿਛਲੇ ਸਾਲ ਜਿੱਦਾਂ ਬਹੁਤ ਜ਼ਿਆਦਾ ਮੀਂਹ ਪਏ ਅਤੇ ਸਾਨੂੰ ਸਪਰੇਅ ਕਰਨ ਵਿੱਚ ਵੀ ਥੋੜ੍ਹੀ ਬਹੁਤੀ ਦਿੱਕਤ ਆਈ ਜਾਂ ਦੇਰੀ ਹੋ ਗਈ ਹੈ, ਤਾਂ ਉੱਥੇ ਜ਼ਿਆਦਾ ਸਿੱਲ ਦੇ ਸਮੇਂ ਵਿੱਚ ਇਹ ਬਿਮਾਰੀ ਨੇ ਆਉਣਾ ਹੀ ਆਉਣਾ ਹੈ ਜੀ। ਤਾਂ ਉਸ ਸਮੇਂ ਅਸੀਂ ਕੀ ਹੱਲ ਕਰਨਾ ਹੈ ਕਿ ਜਦੋਂ ਸਾਨੂੰ ਲੱਗੇ ਵੀ ਸਿੱਲ ਜ਼ਿਆਦਾ ਹੈ ਜਾਂ ਮੀਂਹ ਕਣੀ ਜ਼ਿਆਦਾ ਹੋ ਚੁੱਕੀ ਹੈ, ਤਾਂ ਉਸ ਸਮੇਂ ਜਦੋਂ ਸਾਡੀ ਫਸਲ ਗੁੱਬ 'ਤੇ ਆ, ਸਾਨੂੰ ਪਤਾ ਕਿ ਅੱਜ ਤੋਂ 4 ਤੋਂ 5 ਦਿਨਾਂ ਬਾਅਦ ਇਹਨੇ ਨਿਸਰ ਜਾਣਾ, ਮੁੰਜਰਾਂ ਬਾਹਰ ਆ ਜਾਣ ਲੱਗਣਗੀਆਂ, ਤਾਂ ਉਦੋਂ ਅਸੀਂ ਇਹਦੇ ਉੱਪਰ 400 ml ਗਲੀਲੀਓ ਵੇ ਦੀ ਸਪਰੇਅ ਕਰ ਸਕਦੇ ਹਾਂ ਜੀ, ਜਿਹਦੇ ਨਾਲ ਇਸ ਬਿਮਾਰੀ ਦਾ ਹੱਲ ਹੋ ਸਕਦਾ। ਨਹੀਂ ਤਾਂ ਤੁਸੀਂ 500 ਗ੍ਰਾਮ ਕੋਸਾਈਡ ਦੀ ਵੀ ਸਪਰੇਅ ਕਰਨੀ ਹੈ ਜੀ 200 ਲੀਟਰ ਪਾਣੀ ਦੇ ਵਿੱਚ
0: ਜੀ। ਕਿਸਾਨ ਭਰਾ ਦਾ ਸਵਾਲ ਲੈ ਲਈਏ। ਹਾਂਜੀ, ਕੌਣ ਕਿਸਾਨ ਭਰਾ ਬੋਲ ਰਹੇ ਹੋ, ਆਪਣਾ ਨਾਮ ਦੱਸ ਦਿਓ ਜੀ।
2: ਹੈਲੋ,
0: ਹਾਂਜੀ, ਆਪਣਾ ਨਾਮ ਤੇ ਪਿੰਡ ਦਾ ਨਾਮ ਦੱਸ ਦਿਓ ਜੀ।
2: ਬਾਬੂ ਸਿੰਘ
0: ਜੀ। ਬਾਬੂ ਸਿੰਘ ਜੀ, ਅੱਜ ਦੇ ਵਿਸ਼ੇ ਬਾਰੇ ਕੀ ਸਵਾਲ ਹੈ ਤੁਹਾਡਾ? ਦੋ ਜੜਾਂ ਬਣਾ ਰਿਹਾ, ਠੀਕ ਹੈ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਬਾਰੇ? ਤੁਸੀਂ ਆਪਣੇ ਰੇਡੀਓ ਸੈੱਟ ਰਾਹੀਂ ਇਸ ਸਵਾਲ ਦਾ ਉੱਤਰ ਲੈ ਲਓ।
2: ਠੀਕ ਹੈ, ਧੰਨਵਾਦ ਬਾਈ ਜੀ।
1: ਜਦੋਂ ਵੀ ਤੁਹਾਡੀ ਫਸਲ ਜਿਹੜੀ ਇੱਦਾਂ ਕਿ ਕੁਛ ਤਾਂ ਜੀ ਮੌਸਮ ਦੇ ਕਰਕੇ ਜਿਹੜਾ ਇੱਦਾਂ ਜ਼ਿਆਦਾ ਮੌਸਮ ਜਦੋਂ ਹੁੰਦਾ ਜੀ, ਤਾਂ ਉਹਦੇ ਗਰਮੀ ਰਹੀ ਹੈ, ਗਰਮੀ ਰਹਿਣ ਦੇ ਵੇਲੇ ਥੋੜ੍ਹੀ ਜਿਹੀ ਫਸਲ ਦੇ ਉੱਪਰ ਦਬਾਅ ਆਇਆ ਹੀ ਸੀਗਾ ਸਾਰੇ ਹੀ ਝੋਨੇ ਦੇ ਉੱਪਰ। ਜਿੱਦਾਂ ਹੁਣ ਬਾਰਿਸ਼ ਹੋਈ ਹੈ, ਮੌਸਮ ਠੀਕ ਹੋਇਆ, ਤਾਂ ਤੁਹਾਡੀ ਫਸਲ ਜ਼ਰੂਰ ਅੱਗੇ ਇਹ ਸਹੀ ਹੋ ਜਾਂਦੀ ਹੈ। ਤਾਂ ਇਹਦੇ ਵਿੱਚ ਫਿਰ ਵੀ ਜੇ ਤੁਹਾਡੇ ਫਸਲ ਦੇ ਉੱਪਰ ਜੇ ਤਾਂ ਤੁਸੀਂ ਜ਼ਰੂਰ ਦੋ ਨਿਸ਼ਾਨੀਆਂ ਦੇਖੋ, ਜੇ ਤਾਂ ਤੁਹਾਡੇ ਪੱਤੇ ਪੀਲੇ ਪੈ ਕੇ ਚਿੱਟੇ ਹੋਏ ਆ ਜੀ, ਤਾਂ ਉੱਥੇ ਤੁਸੀਂ ਲੋਹੇ ਦੀ ਸਪਰੇਅ ਕਰਨੀ ਹੈ। ਜੇ ਤੁਹਾਡੇ ਪੱਤੇ ਸਿਰਫ ਜੰਗਾਲੇ ਹੋਏ ਨੇ, ਤਾਂ ਤੁਸੀਂ ਉੱਥੇ ਜ਼ਰੂਰ ਜ਼ਿੰਕ ਦੀ ਸਪਰੇਅ ਕਰੋਗੇ ਜੀ। ਅਤੇ ਜੇ ਤੁਹਾਨੂੰ ਇਹ ਲੱਗ ਰਿਹਾ ਕਿ ਉੱਥੇ ਬਿਲਕੁਲ ਵੀ ਕੋਈ ਜੜ੍ਹ ਨਹੀਂ ਚੱਲ ਰਹੀ, ਜਾਂ ਤਾਂ ਉੱਥੇ ਪਾਣੀ ਦੀ ਜਿਹੜੀ ਕੁਆਲਿਟੀ ਹੈ ਉਹਦੇ ਨਾਲ ਵੀ ਜੜ੍ਹ ਦੇ ਉੱਪਰ ਅਸਰ ਜ਼ਰੂਰ ਪੈਂਦਾ, ਤਾਂ ਇਹਨਾਂ ਚੀਜ਼ਾਂ ਦਾ ਤੁਸੀਂ ਜ਼ਰੂਰ ਧਿਆਨ ਰੱਖਿਓ। ਜੇ ਤੁਸੀਂ ਆਪਣੀ ਬਾਕੀ ਖਾਦਾਂ ਪਾਈਆਂ, ਤਾਂ ਫਿਰ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ, ਤੁਹਾਡੀ ਫਸਲ ਇਸ ਤੋਂ ਅੱਗੇ ਆਪਣੀ ਗਰੋਥ ਕਰ ਲਵੇਗੀ ਜੀ।
0: ਜੀ ਡਾਕਟਰ ਗੁਰਵੀਰ ਸਿੰਘ ਜੀ, ਜਿਸ ਇਲਾਕੇ 'ਚ ਆਪਾਂ ਸੁਣੇ ਜਾ ਰਹੇ ਹਾਂ, ਇੱਥੋਂ ਦੀ ਮੁੱਖ ਫਸਲ ਨਰਮਾ ਵੀ ਹੈ, ਆਪਾਂ ਇਸ ਇਲਾਕੇ ਨੂੰ ਨਰਮਾ ਪੱਟੀ ਦੇ ਤੌਰ 'ਤੇ ਜਾਣਦੇ ਹਾਂ, ਤਾਂ ਨਰਮੇ ਬਾਰੇ ਵੀ ਥੋੜ੍ਹੀ ਜਿਹੀ ਗੱਲਬਾਤ ਕਰ ਲਈਏ ਕਿ ਨਰਮੇ ਦੀ ਫਸਲ ਦੇ ਉੱਪਰ ਅੱਜ ਕੱਲ੍ਹ ਇੱਕ ਪੱਤਾ ਮਰੋੜ ਨਾਮ ਦੀ ਬਿਮਾਰੀ ਹੈ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ। ਇਸ ਬਿਮਾਰੀ ਦੇ ਬਾਰੇ ਅਤੇ ਇਸ ਦੀ ਰੋਕਥਾਮ ਦੇ ਬਾਰੇ ਵੀ ਸਾਡੇ ਕਿਸਾਨ ਭਰਾਵਾਂ ਨੂੰ, ਸਰੋਤਿਆਂ ਨੂੰ ਥੋੜ੍ਹੀ ਜਾਣਕਾਰੀ ਦਿਓ।
1: ਜਿਹੜੀ ਜੀ ਇਹ ਪੱਤਾ ਮਰੋੜ ਬਿਮਾਰੀ ਹੈ, ਨਰਮੇ ਦੇ ਉੱਪਰ ਬਹੁਤ ਜ਼ਿਆਦਾ ਫੈਲ ਜਾਂਦੀ ਹੈ, ਅਤੇ ਇਹ ਇੱਕ ਜਿੱਦਾਂ ਕਿ ਬੌਣਾ ਰੋਗ ਹੈ ਝੋਨੇ ਵਿੱਚ, ਇਹਦੇ ਵਿੱਚ ਸਾਡੇ ਕੋਲ ਇਹ ਇੱਕ ਵਿਸ਼ਾਣੂ ਰੋਗ ਉੱਦਾਂ ਹੀ ਹੈ। ਤਾਂ ਜੇ ਵਿਸ਼ਾਣੂ ਰੋਗ ਹੈ ਜੀ, ਤਾਂ ਉਹਦੇ ਲਈ ਸਿੱਧੇ ਤੌਰ 'ਤੇ ਕੋਈ ਵੀ ਰਸਾਇਣ ਨਹੀਂ ਹੈਗਾ ਜੀ ਜੋ ਕਿ ਉਹਨੂੰ ਰੋਕ ਲਵੇ। ਤਾਂ ਇਹਨੂੰ ਪਹਿਲੀ ਗੱਲ ਤਾਂ ਅਸੀਂ ਇਹਨੂੰ ਪਛਾਣਨਾ ਕਿਵੇਂ ਹੈ? ਜੇ ਤੁਹਾਡੇ ਖੇਤ ਵਿੱਚ ਜਦੋਂ ਤੁਸੀਂ ਜਾਂਦੇ ਹੋ, ਤਾਂ ਤੁਸੀਂ ਆਪਣੇ ਫਸਲ ਦੇ ਜਿਹੜੇ ਪੱਤੇ ਨੇ ਉਹਨਾਂ ਨੂੰ ਉਲਟਾ ਕਰਕੇ ਦੇਖਣਾ। ਪੱਤੇ ਦੇ ਹੇਠਾਂ ਜੋ ਨਾੜੀਆਂ ਨੇ, ਕੁਛ ਨਾੜੀਆਂ ਤਾਂ ਵੱਡੀਆਂ ਹੁੰਦੀਆਂ ਨੇ ਜੋ ਕਿ ਕੁਦਰਤੀ ਤੌਰ 'ਤੇ ਇੱਕ ਬੂਟੇ ਦਾ ਗੁਣ ਹੈ, ਪਰ ਉਸ ਤੋਂ ਬਿਨਾਂ ਛੋਟੀਆਂ ਛੋਟੀਆਂ ਹਰੇ ਰੰਗ ਦੀਆਂ ਵੀ ਨਾੜੀਆਂ ਉਹਦੇ ਵਿੱਚ ਬਣਨ ਲੱਗ ਜਾਂਦੀਆਂ ਨੇ। ਉਹ ਮੋਟੀਆਂ ਹੋ ਜਾਣਗੀਆਂ, ਉਹ ਨਾੜੀਆਂ ਜਦੋਂ ਮੋਟੀਆਂ ਹੋ ਗਈਆਂ, ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਪੱਤੇ ਉੱਤੇ ਸਾਡੇ ਜਿਹੜੀ ਇਹ ਪੱਤਾ ਮਰੋੜ ਬਿਮਾਰੀ ਆ ਉਹ ਆ ਚੁੱਕੀ ਹੈ। ਪੱਤੇ ਵੀ ਸਾਡੇ ਕੌਲੀਆਂ ਵਰਗੇ ਹੋ ਜਾਣਗੇ, ਪਰ ਇੱਕ ਸਮੇਂ ਬਾਅਦ ਸਾਡੇ ਉਹਨਾਂ ਪੱਤਿਆਂ ਦੇ ਥੱਲੜੇ ਹੇਠੇ 'ਤੇ ਛੋਟੀਆਂ ਛੋਟੀਆਂ ਹੋਰ ਪੱਤੀਆਂ ਵੀ ਬਣ ਜਾਂਦੀਆਂ ਨੇ। ਤਾਂ ਇਹ ਸਾਡੀ ਪੱਤਾ ਜਿਹੜੀ ਰੋਗ ਮਰੋੜ ਬਿਮਾਰੀ ਹੈ ਉਹਦੇ ਬਾਰੇ ਇੱਦਾਂ ਅਸੀਂ ਪਛਾਣ ਸਕਦੇ ਹਾਂ। ਪਰ ਇਹਨੂੰ ਰੋਕਣਾ ਕਿਵੇਂ ਆ? ਤਾਂ ਇਹਨੂੰ ਵੇਖੋ, ਪਹਿਲੀ ਗੱਲ ਤਾਂ ਇਹ ਸਮਝਣਾ ਪੈਣਾ ਕਿ ਇਹਨੂੰ ਫੈਲਾਉਂਦਾ ਕੌਣ। ਇਹਨੂੰ ਫੈਲਾਉਂਦੀ ਹੈ ਜੀ ਸਾਡੀ ਚਿੱਟੀ ਮੱਖੀ। ਜਿੰਨੇ ਖੇਤਾਂ ਵਿੱਚ ਸਾਡੇ ਚਿੱਟੀ ਮੱਖੀ ਹੋਏਗੀ, ਤਾਂ ਉੱਥੇ ਬਹੁਤ ਹੱਦ ਤੱਕ ਇਹ ਹੋ ਸਕਦਾ ਕਿ ਸਾਡੇ ਉੱਥੇ ਅੱਗੇ ਬਿਮਾਰੀ ਆਵੇ। ਤਾਂ ਉੱਥੇ ਅਸੀਂ PAU ਵੱਲੋਂ ਜੋ ਸਿਫਾਰਿਸ਼ ਕੀਟਨਾਸ਼ਕ ਨੇ ਚਿੱਟੀ ਮੱਖੀ ਦੇ ਲਈ, ਜਿੱਦਾਂ ਕਿ ਸਫੀਨਾ ਹੈਗੀ ਹੈ ਜੀ, ਓਸ਼ੀਨ ਹੈਗੀ ਆ 60 ਗ੍ਰਾਮ ਅਸੀਂ ਕਰ ਸਕਦੇ ਹਾਂ, ਸਫੀਨਾ ਸਾਡੀ ਹੈਗੀ ਹੈ ਜੀ 400 ml ਕਰ ਸਕਦੇ ਹਾਂ, ਉਲਾਲਾ ਜਿੱਦਾਂ 80 ਗ੍ਰਾਮ ਦੀ ਅਸੀਂ ਸਪਰੇਅ ਕਰਨੀ ਹੈ ਜੀ, ਅਤੇ ਜਿਸ ਦੇ ਨਾਲ ਇਹ ਸਾਡਾ ਜਿਹੜਾ ਰੋਗ ਹੈ ਉਹ ਰੁਕ ਜਾਂਦਾ ਜੀ। ਪਰ ਇੱਥੇ ਇਹ ਵੀ ਇੱਕ ਧਿਆਨ ਦੇਣ ਯੋਗ ਗੱਲ ਹੈ ਕਿ ਜਿਹੜੀ ਸਾਡੀ ਕਪਾਹ ਹੈ
0: ਜੀ,
1: ਉਹਦੇ ਉੱਪਰ ਇਹ ਬਿਮਾਰੀ ਨਹੀਂ ਆਉਂਦੀ ਜੀ।
0: ਜੀ, ਜਿਹੜੀ ਆਪਣੀ
1: ਦੇਸੀ ਕਪਾਹ ਜੀ, ਉਹਦੇ ਉੱਪਰ ਇਹ ਬਿਮਾਰੀ ਨਹੀਂ ਆਉਂਦੀ ਜੀ।
0: ਜੀ ਜੀ ਜੀ ਕਿਸਾਨ ਭਰਾਵੋ, ਨਰਮੇ ਦੇ ਬਾਰੇ ਗੱਲ ਕਰਦੇ ਹਾਂ। ਡਾਕਟਰ ਸਾਹਿਬ ਨੇ ਪੱਤਾ ਮਰੋੜ ਜਿਹੜੀ ਬਿਮਾਰੀ ਹੈ ਨਰਮੇ ਦੀ, ਉਹਦੇ ਬਾਰੇ ਜਾਣਕਾਰੀ ਦਿੱਤੀ ਹੈ। ਇਸੇ ਦੌਰਾਨ ਇੱਕ ਕਿਸਾਨ ਭਰਾ ਲਾਈਨ 'ਤੇ ਜੁੜੇ ਨੇ। ਹਾਂਜੀ, ਕੌਣ ਕਿਸਾਨ ਭਰਾ ਬੋਲ ਰਹੇ ਹੋ, ਨਾਮ ਪਿੰਡ ਦਾ ਨਾਮ ਦੱਸ ਦਿਓ ਜੀ।
3: ਹੈਲੋ
0: ਜੀ, ਆਪਣਾ ਨਾਮ ਅਤੇ ਪਿੰਡ ਦਾ ਨਾਮ ਦੱਸ ਦਿਓ ਜੀ।
3: ਪਿੰਡ
0: ਹਾਂਜੀ
3: ਜੀ,
0: ਆਪਣੇ ਰੇਡੀਓ ਤੋਂ ਥੋੜਾ ਜਿਹਾ ਦੂਰ ਹੋ ਕੇ ਗੱਲ ਕਰੋ ਜੀ। ਆਪਣੇ ਰੇਡੀਓ ਤੋਂ ਦੂਰ ਹੋ ਜਾਓ, ਆਪਣੇ ਰੇਡੀਓ ਨੂੰ ਬੰਦ ਕਰ ਦਿਓ ਤੇ ਆਪਣਾ ਸਵਾਲ ਰੱਖੋ। ਡਾਕਟਰ ਸਾਹਿਬ ਸੁਣ ਰਹੇ ਨੇ।
3: ਮੈਂ ਬੰਦ ਕਰ ਦਿੰਦਾ।

0: जी छेती अपना सवाल रख लो।
1: हेलो
0: हाँ जी अपना सवाल पूछ सकते हो।
1: हेलो
0: अपना सवाल पूछो भाई जी, तुसी सुने जा रहे हो,
1: हेलो
0: तुसी अपना सवाल पूछ
1: पंद्रह
0: सकते हो।
1: पूछूंगा
0: डॉक्टर साहब
1: हो।
0: तुहाडी आवाज सुन रहे ने जी। डॉक्टर साहब नरमे दी आपां पता मरोड़ बीमारी है
1: अरे
0: जिहड़ी, उहदे बारे
1: बहुत
0: जानकारी
1: तगड़ी चाहिए
0: भाई जी। साफ
1: है,
0: आवाज
1: यार
0: दे विच
1: नंबर
0: अपना
1: वन है,
0: सवाल
1: मतलब
0: पूछ
1: दो
0: लो
1: बच्चे ना पार रहे
0: जी।
1: ते होल हुण पाउणी चाहीदी है।
0: केड़ी फसल है?
1: 35 दिन हो गए लाए नो
0: डाया पाता, तुसी
1: है ये
0: डाया पाता, केड़ी फसल दी
1: आवाज
0: गल
1: नहीं
0: कर
1: होने
0: रहे
1: छोड़ी।
0: जी? कोई नहीं, चलो असी तुहाडा नंबर नोट कर लिया, असी बाद दे विच तुहानू फोन लाइन ते लैके तुहाडे सवाल दा जवाब दे देवांगे। तुसी प्रोग्राम सुनदे रहो ते जानकारी लेंदे रहो। डॉक्टर साहब नरमे दे पत्तियां दे उपर धब्बे भी पै जांदे आ कई बार, ते इहदे बारे भी साडे श्रोतियां नू दस्सो कि नरमे दे पत्तियां ते धब्बे क्यों पै जांदे आ।
2: जिहड़े जी नरमे दे पत्तियां उपर धब्बे ने, एक उल्ली रोग है जी। आम तौर ते अपने पंजाब विच 3 तरह की उल्ली है जो कि नरमे दे पत्तियां उपर इह धब्बियां नू दे कारण बनदी है। एक दे विच तां इदां होएगा कि तुहाडे जिहड़े धब्बे है टिंडियां दे उपर वी हल्के जे गोल भूरे रंग दे ते जामणी किनारियां वाले बन जाणगे जी, जां जिहड़े इह धब्बे आ उह हल्के जे पीले रंग दे वी हो सकदे ने, जां फिर इह पूरे गोल जां पूरे बेढंगे। सो इहदा कोई इदां दा कोई तरतीब नहीं होएगी। तीन फंगस ने जी, तीन जी उल्ली है उहनां दे करके इह फैलदी है ते तिन्हां दे वक्खरे वक्खरे लक्षण होणगे। पर इहनां दी रोकथाम लई असीं एक स्प्रे हैगी है जी साडे कोले, एमीस्टार टॉप, जिहड़ी कि असीं 200 ml दी छिड़काअ करना है 200 लीटर पाणी दे विच। ते जे सानूं लगदा है कि साडे खेतां दे विच इस दी समस्या ज़्यादा है तां 15-20 दिनां दे फर्क ते असीं एक स्प्रे होर करनी है। जिहड़ा इह साडा सिल्ला मौसम है उस मौसम विच इह जिहड़ा नरमे दे पत्तियां उपर जिहड़े धब्बे ने इह बीमारी बहुत ज़्यादा वधदी है
0: जी
2: जी,
0: जी
2: जिस दे हल लई असीं इह स्प्रे करांगे तां सानूं इह अगे समस्या नहीं आवेगी जी।
0: जी डॉक्टर साहब, ये जिहड़ा मौसम चल रहा है, क्योंकि एक तो बारिशों का मौसम है ते वैसे भी ये जिहड़ा समा हुंदा ना, ये बीमारियां का समा ही मन्निया जांदा है, तां नरमे नूं भी वख-वख तरहां दीआं बीमारियां जिहड़ियां उह पैंदियां रहिंदियां ने। ते नरमे दे विच खास करके एक समस्या देखण नूं मिलदी है, जदों साडे किसान भरा अपने खेत दे विच गेड़ा मारन जांदे आ तां कई बूटे मूंह जिहा मोड़ जांदे आ, पत्ते कुमला जांदे आ, ते उत्थे किसान दा मन दुखी हुंदा है। किथे तां पुत्तां वांगू पाली हुई फसल जदों चहचहाउंदी हुंदी है तां किसान खुश हुंदा, ते जदों किते कमलाए हुए पत्ते देखदा तां फिर दिल नूं डोबा जिहा आउण लग जांदा। तां सानूं दस्सो कि नरमे दे इह ਪੱਤੇ ਕਿਉਂ ਕਮਲਾਉਂਦੇ ਨੇ, ਇਹਦਾ ਕੀ ਕਾਰਨ ਹੈ?
2: ਇਹਦੇ ਵਿੱਚ ਇਦਾਂ ਜੀ ਕਿ ਇਹ ਨਰਮੇ ਅਤੇ ਕਪਾਹ ਉੱਪਰ ਇਹ ਵੱਖਰੀ ਵੱਖਰੀ ਕਿਸਮ ਨਾਲ ਪੱਤੇ ਕਮਲਾਉਂਦੇ ਨੇ, ਵੱਖਰੇ ਵੱਖਰੇ ਕਾਰਨ ਨੇ। ਜਿੱਦਾਂ ਨਰਮੇ ਦੇ ਉੱਪਰ ਇੱਕ ਸਾਡੇ ਸਮੱਸਿਆ ਆਉਂਦੀ ਹੈ ਜਿਹਨੂੰ ਅਸੀਂ ਕਿ ਪੈਰਾਵਿਲਟ ਦਾ ਨਾਮ ਦਿੰਦੇ ਹਾਂ।
0: ਜੀ
2: ਇਹ ਨਾ ਤਾਂ ਕਿਸੇ ਵਿਸ਼ਾਣੂ ਕਰਕੇ ਹੈ, ਨਾ ਹੀ ਕਿਸੇ ਉੱਲੀ ਕਰਕੇ ਹੈ, ਨਾ ਹੀ ਕਿਸੇ ਬੈਕਟੀਰੀਆ ਕਰਕੇ ਹੈ ਜੀ। ਇਹ ਜਿਹੜੀ ਹੈਗੀ ਜਦੋਂ ਤੁਹਾਡੇ ਖੇਤ ਨੂੰ ਔੜ ਲੱਗੀ ਹੈ ਪਾਣੀ ਦੀ,
0: ਜੀ
2: ਜਾਂ ਹੁਣ ਸੋਕੇ ਵਰਗੇ ਹਾਲਾਤ ਹੋ ਗਏ ਕਿ ਪਾਣੀ ਨਹੀਂ ਆਇਆ ਜਾਂ ਮੀਂਹ ਦੇ ਕਰਕੇ ਅਸੀਂ ਲੇਟ ਹੋਏ ਹਾਂ, ਪਾਣੀ ਨਹੀਂ ਲੱਗਿਆ, ਉਸ ਤੋਂ ਬਾਅਦ ਜਾਂ ਤਾਂ ਬਹੁਤ ਜ਼ਿਆਦਾ ਮੀਂਹ ਪੈ ਜਾਵੇ
0: ਜੀ
2: ਅਤੇ ਜਾਂ ਉੱਥੇ ਪਾਣੀ ਬਹੁਤ ਭਰ ਕੇ ਲੱਗ ਜਾਵੇ। ਇਹਨਾਂ
0: ਜੀ
2: ਦੋਹਾਂ ਹਾਲਾਤਾਂ ਦੇ ਵਿੱਚ ਸਾਨੂੰ ਇਹ ਸਮੱਸਿਆ ਆਉਂਦੀ ਹੈ ਤਾਂ ਉੱਥੇ ਕੀ ਹੋਏਗਾ, ਇਹ ਸਾਡੇ ਜਿਹੜੇ ਪੱਤੇ ਆ ਉਹ ਕਮਲਾਉਣੇ ਸ਼ੁਰੂ ਹੋ ਜਾਂਦੇ ਆ।
0: ਜੀ
2: ਉਹ ਇੱਕ ਸਮਝ ਲਈਏ ਤਾਂ ਪਾਣੀ ਦਾ ਇੱਕ ਧੱਕਾ ਹੀ ਵੱਜ ਜਾਂਦਾ ਜਿਹਦੇ ਨਾਲ ਇਹ ਪੱਤੇ ਕਮਲਾ ਜਾਂਦੇ ਆ। ਨਰਮੇ ਵਿੱਚ ਇਹ ਕਾਫੀ ਜਗ੍ਹਾ 'ਤੇ ਦਿੱਕਤ ਦੇਖਣ ਨੂੰ ਮਿਲਦੀ ਹੈ। ਇਹਦੇ ਵਿੱਚ ਸਭ ਤੋਂ ਜ਼ਰੂਰੀ ਗੱਲ ਇਹ ਹੈ ਜੀ ਕਿ ਜੇ ਜਦੋਂ ਵੀ ਅਸੀਂ ਕਿਤੇ ਔੜ ਬਾਅਦ ਪਾਣੀ ਲਾਉਣਾ ਤਾਂ ਆਪਦੀ ਫਸਲ ਨੂੰ ਅਸੀਂ ਜ਼ਰੂਰ ਦੇਖੀਏ।
0: ਜੀ
2: ਜੇ ਉਹਦੇ ਪਾਣੀ ਲਾਉਣ ਤੋਂ 1-1.5 ਘੰਟੇ ਦੇ ਵਿੱਚ ਇਹ ਪੱਤੇ ਮੁਰਝਾਉਣੇ ਜੇ ਸ਼ੁਰੂ ਹੋ ਗਏ ਤਾਂ ਅਸੀਂ ਕੋਸ਼ਿਸ਼ ਕਰਨੀ ਹੈ ਕਿ ਅਸੀਂ 1 ਦਿਨ ਦੇ ਵਿੱਚ ਉਹਦੇ ਉੱਪਰ ਇੱਕ ਸਪਰੇ ਕਰਨੀ ਹੈ ਜੀ। ਸਪਰੇ ਕਿਸ ਚੀਜ਼ ਦੀ ਕਰਨੀ ਹੈ? ਸਪਰੇ ਅਸੀਂ ਕਰਾਂਗੇ ਜੀ ਕੋਬਾਲਟ ਕਲੋਰਾਈਡ ਦੀ।
0: ਜੀ
2: ਉਹਨੂੰ ਜੇ ਅਸੀਂ 24 ਘੰਟਿਆਂ ਤੋਂ ਲੇਟ ਹੋ ਗਏ ਤਾਂ ਇਸ ਦਾ ਅਸਰ ਕੋਈ ਨਹੀਂ ਹੁੰਦਾ ਜੀ, ਤਾਂ ਅਸੀਂ ਕੋਸ਼ਿਸ਼ ਕਰਨੀ ਹੈ ਕਿ 24 ਘੰਟਿਆਂ ਦੇ ਅੰਦਰ ਹੀ ਕਰਨੀ ਹੈ। ਪਰ ਇਸ ਦੀ PAU ਵੱਲੋਂ ਜੋ ਸਿਫਾਰਿਸ਼ ਹੈ ਉਹ ਹੈ ਜੀ ਕਿ 10 ਮਿਲੀਗ੍ਰਾਮ ਪ੍ਰਤੀ ਲੀਟਰ।
0: ਜੀ
2: ਪਰ 10 ਗ੍ਰਾਮ ਇੱਕ ਕਿਸਾਨ ਲਈ ਮਿਲਣਾ ਖੇਤ ਵਿੱਚ ਬਹੁਤ ਔਖਾ ਹੈ, ਤਾਂ ਇਸ ਦੇ ਹੱਲ ਵਜੋਂ ਇਹ ਹੈ ਕਿ ਜੀ 1 ਗ੍ਰਾਮ ਕੋਬਾਲਟ ਕਲੋਰਾਈਡ ਨੂੰ ਲਿਆ ਕੇ ਉਹਨੂੰ ਤੁਸੀਂ 1 ਲੀਟਰ ਪਾਣੀ ਵਿੱਚ ਘੋਲ ਕੇ ਇੱਕ ਮਿਸ਼ਰਣ ਬਣਾ ਕੇ ਰੱਖ ਲਓ।
0: ਜੀ
2: ਫਿਰ ਉਸ ਵਿੱਚੋਂ ਤੁਸੀਂ 10 ml ਲੈ ਕੇ ਉਹਨੂੰ ਅੱਗੇ ਫਿਰ 1 ਲੀਟਰ ਪਾਣੀ ਵਿੱਚ ਘੋਲ ਲਵੋ। ਮੈਂ ਦੁਬਾਰਾ ਦੱਸ ਦਿੰਦਾ ਜੀ, 1 ਗ੍ਰਾਮ ਕੋਬਾਲਟ ਕਲੋਰਾਈਡ ਨੂੰ 1 ਲੀਟਰ ਪਾਣੀ ਵਿੱਚ ਘੋਲ ਕੇ ਇੱਕ ਮਿਸ਼ਰਣ ਬਣਾ ਲਓ। ਫਿਰ ਉਸ ਦੇ ਵਿੱਚੋਂ 10 ml ਲੈ ਕੇ ਉਸ ਨੂੰ ਅੱਗੇ 1 ਹੋਰ ਲੀਟਰ ਪਾਣੀ ਦੇ ਵਿੱਚ ਮਿਕਸ ਕਰ ਲਵੋ ਅਤੇ ਜਿਹੜੇ ਜਿਹੜੇ ਖੇਤਾਂ ਦੇ ਵਿੱਚ ਤੁਹਾਡੇ ਜਿਸ ਜਿਸ ਬੂਟੇ ਉੱਪਰ ਪੱਤੇ ਕੁਮਲਾਏ ਆ ਸਿਰਫ ਉਹਨਾਂ ਦੇ ਉੱਪਰ ਇਸ ਦੀ ਸਪਰੇਅ ਕਰੋ, ਤੁਹਾਡੇ ਬੂਟੇ ਠੀਕ ਹੋ ਜਾਣਗੇ ਜੀ। ਜੇ ਪਰ ਬੂਟਿਆਂ ਨੂੰ ਤੁਹਾਡੇ 24 ਘੰਟੇ ਲੰਘ ਚੁੱਕੇ ਆ

0: ਤਾਂ ਉਸ ਤੋਂ ਬਾਅਦ ਇਸ ਦਾ ਕੋਈ ਹੋਰ ਹੱਲ ਨਹੀਂ ਹੁੰਦਾ ਜੀ।
1: ਜੀ
0: ਦੂਸਰੀ ਜਿਹੜੀ ਗੱਲ ਹੈ ਜੀ ਕਿ ਪੱਤੇ ਕਮਲਾਉਣ ਦਾ ਇੱਕ ਆਪਣੀ ਦੇਸੀ ਕਪਾਹ ਵਿੱਚ ਵੀ ਸਾਨੂੰ ਇਹ ਦਿੱਕਤ ਦੇਖਣ ਨੂੰ ਮਿਲਦੀ ਹੈ, ਪਰ ਦੇਸੀ ਕਪਾਹ ਵਿੱਚ ਇਹ ਜਿਹੜੀ ਦਿੱਕਤ ਆਉਂਦੀ ਹੈ ਇਹ ਜ਼ਿਆਦਾਤਰ ਸਾਡੇ ਉੱਲੀ ਕਰਕੇ ਆਉਂਦੀ ਹੈ
1: ਜੀ।
0: ਇਹ ਇੱਕ ਸਮੱਸਿਆ ਬਹੁਤ ਵੱਡੀ ਹੈ ਜੀ। ਇਹਦੇ ਵਿੱਚ ਕਈ ਵਾਰੀ ਤਾਂ ਇੱਦਾਂ ਹੁੰਦਾ ਕਿ ਪੂਰੇ ਦਾ ਪੂਰਾ ਬੂਟਾ ਹੀ ਕਮਲਾ ਜਾਂਦਾ, ਅਤੇ ਕਈ ਵਾਰੀ ਇੱਦਾਂ ਹੋਏਗਾ ਕਿ ਅੱਧਾ ਬੂਟਾ ਕਮਲਾ ਜਾਏਗਾ ਅਤੇ ਅੱਧਾ ਬੂਟਾ ਤੁਹਾਡਾ ਸਹੀ ਖੜਾ ਰਹੇਗਾ
1: ਜੀ।
0: ਤਾਂ ਇਹਦੇ ਵਿੱਚ ਕੀ ਹੈਗਾ ਜੀ ਕਿ ਜਿਹੜੀ ਇਹ ਉੱਲੀ ਹੈ ਇਹ ਤੁਹਾਡੀ ਫਸਲ ਜਿਹੜੀ ਉਹ ਖੇਤ ਵਿੱਚ ਬੀਜੀ ਆ ਉੱਥੇ ਕਰੀਬ 5 ਤੋਂ 6 ਸਾਲਾਂ ਤੱਕ ਰਹਿ ਜਾਂਦੀ ਹੈ
1: ਜੀ।
0: ਤਾਂ ਕੋਸ਼ਿਸ਼ ਕਰੀਏ ਕਿ ਉਸ ਖੇਤ ਵਿੱਚ ਆਪਾਂ ਕਪਾਹ ਦੀ ਖੇਤੀ ਨਾ ਕਰੀਏ, ਹੋ ਸਕਦਾ ਤਾਂ ਉੱਥੇ ਤੁਸੀਂ ਆਪਣੇ ਉੱਥੇ ਨਰਮੇ ਦੀ ਕਾਸ਼ਤ ਕਰ ਲਵੋ, ਜਿਹਦੇ ਨਾਲ ਤੁਹਾਡੀ ਜਿਹੜੀ ਇਹ ਸਮੱਸਿਆ ਇਹ ਗਾਂਹ ਨਾ ਜਾਵੇ ਅਤੇ ਤੁਹਾਨੂੰ ਅੱਗੇ ਤੋਂ ਇਹ ਸਮੱਸਿਆ ਨਾ ਆਵੇ ਜੀ।
1: ਜੀ ਮਤਲਬ ਕਿ ਫਸਲ ਨੂੰ ਕਿਸਾਨ ਭਰਾਵੋ ਆਪਾਂ ਬਦਲ ਲੈਣਾ। ਡਾਕਟਰ ਸਾਹਿਬ ਤੁਸੀਂ ਦੱਸਿਆ ਕਿ ਜਿਹੜੇ ਬੂਟੇ ਕਮਲਾਉਣਗੇ ਉਹਨਾਂ ਦੇ ਉੱਪਰ ਹੀ ਸਪਰੇ ਕਰਨੀ ਹੈ, ਅਤੇ ਬਾਕੀ ਵੀ ਆਪਾਂ ਕੁਛ ਜਦੋਂ ਬਿਮਾਰੀਆਂ ਬਾਰੇ ਗੱਲ ਕੀਤੀ ਹੈ ਤਾਂ ਸਪਰੇ ਦਾ ਜ਼ਿਕਰ ਆ ਜਿਹੜਾ ਉਹ ਅਕਸਰ ਆ ਹੀ ਜਾਂਦਾ ਹੈ ਇਹਨਾਂ ਬਿਮਾਰੀਆਂ ਤੋਂ ਬਚਣ ਵਾਸਤੇ। ਤਾਂ ਸਪਰੇ ਕਰਨ ਦੇ ਵੀ ਅਲੱਗ ਅਲੱਗ ਢੰਗ ਤਰੀਕੇ ਹੈ, ਅਤੇ ਝੋਨੇ ਜਾਂ ਨਰਮੇ ਦੀ ਗੱਲ ਕਰਦੇ ਹਾਂ, ਝੋਨਾ ਜਾਂ ਨਰਮਾ ਹੀ ਕਿਉਂ ਬਾਕੀ ਫਸਲਾਂ ਵੀ ਜੇ ਆਪਾਂ ਲੈ ਲਈਏ, ਤਾਂ ਸਪਰੇ ਕਰਨ ਸਮੇਂ ਕਿਹੜੀ ਤਕਨੀਕ ਵਰਤਣੀ ਚਾਹੀਦੀ ਹੈ, ਕਿਹੜਾ ਸਹੀ ਤਰੀਕਾ?
0: ਇਹ ਜਦੋਂ ਜੀ ਆਪਾਂ ਖੇਤ ਵਿੱਚ ਸਪਰੇ ਕਰਨੀ ਹੈ ਤਾਂ ਖੇਤ ਨੂੰ ਸਪਰੇ ਕਰਨ ਵੇਲੇ ਸਾਡੇ ਕੋਲ ਵੱਖ ਵੱਖ ਤਰ੍ਹਾਂ ਦੀਆਂ ਨੋਜ਼ਲਾਂ ਆਉਂਦੀਆਂ ਨੇ, ਅਤੇ ਇੱਕ ਇਹ ਮੈਂ ਜ਼ਰੂਰ ਕਿਸਾਨ ਵੀਰਾਂ ਦੇ ਲਈ ਇੱਕ ਜਾਣਕਾਰੀ ਬੜੀ ਜ਼ਰੂਰੀ ਹੈ ਕਿ ਜਦੋਂ ਵੀ ਅਸੀਂ ਸਪਰੇ ਲਈ ਸਿਫਾਰਿਸ਼ ਕੀਤੀ ਜਾਂਦੀ ਹੈ, ਕਦੇ ਵੀ ਯੂਨੀਵਰਸਿਟੀ ਵੱਲੋਂ ਕੋਈ ਵੀ ਤੁਹਾਨੂੰ ਨਵੀਂ ਸਿਫਾਰਿਸ਼ ਆਉਂਦੀ ਹੈ ਤਾਂ ਉਹਦੇ ਵਿੱਚ ਜਿਹੜੀ ਪਾਣੀ ਦੀ ਮਾਤਰਾ ਲਿਖੀ ਜਾਂਦੀ ਹੈ ਜੀ ਤਾਂ ਉਸ ਤੋਂ ਕਿਤੇ ਘੱਟ ਵਰਤੀ ਜਾਂਦੀ ਹੈ ਖੇਤਾਂ ਦੇ ਵਿੱਚ
1: ਜੀ।
0: ਤਾਂ ਅਸੀਂ ਇਹ ਜ਼ਰੂਰ ਕਹਿਣਾ ਚਾਹਾਂਗੇ ਕਿ ਤੁਸੀਂ ਆਪਣੇ ਖੇਤਾਂ ਵਿੱਚ ਜਿੰਨੀ ਸਿਫਾਰਿਸ਼ ਹੈ ਉਨੀ ਹੀ ਤੁਸੀਂ ਮਾਤਰਾ ਦੇ ਵਿੱਚ ਉੱਥੇ ਆਪਣਾ ਪਾਣੀ ਵਰਤਣਾ ਜੀ। ਹੁਣ ਜਿੱਥੇ ਤਾਂ ਅਸੀਂ ਗੱਲ ਕਰਾਂਗੇ ਜੀ ਬਿਮਾਰੀਆਂ ਦੀ ਅਤੇ ਕੀੜੇ ਮਕੌੜਿਆਂ ਦੀ, ਉਹਨਾਂ ਦੀ ਰੋਕਥਾਮ ਲਈ ਅਸੀਂ ਜਦੋਂ ਵੀ ਕਦੇ ਸਪਰੇ ਕਰਨੀ ਹੈ ਤਾਂ ਕੋਸ਼ਿਸ਼ ਇਹ ਕਰੀਏ ਕਿ ਅਸੀਂ ਕੋਣ ਵਾਲੀ ਨੋਜ਼ਲ ਹੀ ਵਰਤਣੀ ਹੈ, ਜਿਹਦੇ ਨਾਲ ਸਾਡਾ ਜੋ ਰਿਜ਼ਲਟ ਹੈ ਉਸ ਸਪਰੇ ਦਾ ਉਹ ਬਹੁਤ ਵਧੀਆ ਆਏਗਾ। ਇਸ ਤੋਂ ਬਿਨਾਂ ਜਦੋਂ ਵੀ ਅਸੀਂ ਖੇਤ ਵਿੱਚ ਸਪਰੇ ਕਰਾਂਗੇ ਜਾ ਕੇ ਤਾਂ ਇੱਕ ਚੀਜ਼ ਦਾ ਖਾਸ ਧਿਆਨ ਰੱਖੀਏ, ਜਦੋਂ ਅਸੀਂ ਕੋਈ ਉੱਲੀ ਨਾਸ਼ਕ ਦੀ ਸਪਰੇ ਕਰਨੀ ਹੈ ਜੀ ਤਾਂ ਉੱਲੀ ਨਾਸ਼ਕ ਜਿਹੜੀ ਹੈ ਉਹ ਅਸੀਂ ਘੱਟੋ ਘੱਟ 200 ਲੀਟਰ ਪਾਣੀ ਵਿੱਚ, ਅਤੇ ਜੇ ਕੋਈ ਅਸੀਂ ਕੀੜੇ ਮਾਰ ਦਵਾਈ ਦੀ ਸਪਰੇ ਕਰਨੀ ਹੈ ਤਾਂ ਉਹ ਅਸੀਂ 150 ਲੀਟਰ ਪਾਣੀ ਵਿੱਚ ਸਪਰੇ ਕਰਨੀ ਹੈ। ਆਮ ਤੌਰ 'ਤੇ ਅਸੀਂ ਜਦੋਂ ਦੇਖਦੇ ਹਾਂ ਤਾਂ ਕਿਸਾਨ ਵੀਰਾਂ ਵੱਲੋਂ ਖੇਤਾਂ ਵਿੱਚ ਸਿਰਫ ਅਤੇ ਸਿਰਫ 100 ਕੁ ਲੀਟਰ ਪਾਣੀ ਹੀ ਵਰਤਿਆ ਜਾਂਦਾ ਜੀ। ਤਾਂ ਤੁਹਾਡੀ ਜਿਹੜੀ ਇਹ ਹੈਗੀ ਹੈ ਜੀ ਸਪਰੇ ਦਾ ਰਿਜ਼ਲਟ ਸਹੀ ਲੈਣ ਲਈ ਪੂਰੇ ਦਾ ਪੂਰਾ ਪਾਣੀ ਲਾਓ ਅਤੇ ਫਸਲ ਤੋਂ 1.5 ਫੁੱਟ ਉੱਚੀ ਨਜ਼ਰ ਰੱਖ ਕੇ ਸਪਰੇ ਕਰੋ ਅਤੇ ਜ਼ਿਆਦਾ ਉਹਨੂੰ ਹਿਲਾਓ ਨਾ ਅਤੇ ਤੁਹਾਡਾ ਰਿਜ਼ਲਟ ਉੱਥੇ ਬਹੁਤ ਚੰਗਾ ਆਏਗਾ ਜੀ।
1: ਜੀ ਡਾਕਟਰ ਗੁਰਵੀਰ ਸਿੰਘ ਬਰਾੜ ਜੀ, ਪਿਛਲੇ 1.5 ਘੰਟੇ ਦੌਰਾਨ ਤੁਸੀਂ ਸਾਨੂੰ ਬੜੀਆਂ ਵਧੀਆ ਜਾਣਕਾਰੀਆਂ ਦਿੱਤੀਆਂ ਨੇ ਨਰਮੇ ਅਤੇ ਝੋਨੇ ਦੀਆਂ ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ ਸੰਬੰਧੀ। ਅੱਜ ਦੇ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
0: ਧੰਨਵਾਦ ਜੀ ਬਹੁਤ ਬਹੁਤ।
1: ਕਿਸਾਨ ਭਰਾਵੋ, ਇਸ ਦੇ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਅੱਜ ਦੇ ਮੌਸਮ ਦੇ ਬਾਰੇ 'ਚ। ਗ੍ਰਾਮੀਣ ਕ੍ਰਿਸ਼ੀ ਮੌਸਮ ਸੇਵਾ, ਭਾਰਤ ਮੌਸਮ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਪੰਜਾਬ ਦੇ ਮੌਸਮੀ ਸਲਾਹ ਬੁਲੇਟਿਨ ਦੇ ਅਨੁਸਾਰ ਬਠਿੰਡਾ ਅਤੇ ਇਸ ਦੇ ਆਸ ਪਾਸ ਦੇ ਖੇਤਰਾਂ ਦੇ ਵਿੱਚ ਆਉਣ ਵਾਲੇ 24 ਘੰਟਿਆਂ ਦੇ ਦੌਰਾਨ ਬੱਦਲਬਾਈ ਬਣੇ ਰਹਿਣ ਅਤੇ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਿਹੜੀ ਉਹ ਜਤਾਈ ਗਈ ਹੈ। ਅਤੇ ਤੁਹਾਨੂੰ ਦੱਸ ਦਈਏ ਕਿ ਆਉਣ ਵਾਲੇ 24 ਘੰਟਿਆਂ ਦੇ ਦੌਰਾਨ ਬਠਿੰਡਾ ਅਤੇ ਇਸ ਦੇ ਆਸ ਪਾਸ ਦੇ ਖੇਤਰਾਂ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਦੇ ਆਸ ਪਾਸ ਰਹੇਗਾ ਅਤੇ ਘੱਟ ਤੋਂ ਘੱਟ ਤਾਪਮਾਨ 26 ਡਿਗਰੀ ਸੈਂਟੀਗ੍ਰੇਡ ਦੇ ਆਸ ਪਾਸ ਕਿਤੇ ਰਹੇਗਾ। ਨਮੀ ਦੀ ਮਾਤਰਾ ਵੱਧ ਤੋਂ ਵੱਧ 80% ਅਤੇ ਘੱਟ ਤੋਂ ਘੱਟ 45% ਦੇ ਵਿਚਾਲੇ ਵਿਚਾਲੇ ਕਿਤੇ ਰਹਿਣ ਦੀ ਸੰਭਾਵਨਾ ਅਤੇ ਹਵਾ ਦੀ ਗਤੀ ਲਗਭਗ 13 ਕਿਲੋਮੀਟਰ ਪ੍ਰਤੀ ਘੰਟਾ ਦੇ ਆਸ ਪਾਸ ਰਹਿਣ ਦਾ ਅਨੁਮਾਨ ਹੈ ਜਿਹੜਾ ਉਹ ਜਤਾਇਆ ਜਾ ਰਿਹਾ ਹੈ। ਇਸੇ ਦੇ ਨਾਲ ਹੀ ਪ੍ਰੋਗਰਾਮ ਕਿਸਾਨ ਵਾਣੀ ਮੈਨੂੰ ਇੱਥੇ ਹੀ ਖਤਮ ਕਰਨ ਦੀ ਆਗਿਆ ਦਿਓ। ਤੁਹਾਡਾ ਬਹੁਤ ਬਹੁਤ ਧੰਨਵਾਦ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਕਿਸਾਨ ਵਾਣੀ। ਪ੍ਰੋਗਰਾਮ ਸੰਚਾਲਕ ਹਰਜੀਤ ਸਿੰਘ ਗੱਲ ਕਰ ਰਹੇ ਸਨ ਖੇਤੀਬਾੜੀ ਦੇ ਮਾਹਿਰ ਡਾਕਟਰ ਗੁਰਵੀਰ ਸਿੰਘ ਬਰਾੜ ਨਾਲ। ਤੇ ਤੁਸੀਂ ਸੁਣ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 5:31 ਤੇ ਹੁਣ ਪ੍ਰੋਗਰਾਮ ਦਾ ਸਮਾਂ ਹੈ ਗੱਲਾਂ ਚੋਂ ਗੱਲ ਦਾ ਤੇ ਪ੍ਰੋਗਰਾਮ ਪੇਸ਼ ਕਰਨਗੇ ਹਰਜੀਤ ਸਿੰਘ।

ਸਰੋਤਿਓ, ਪ੍ਰੋਗਰਾਮ ਗੱਲਾਂ 'ਚ ਗੱਲ ਲੈ ਕੇ ਮੈਂ ਹਰਜੀਤ ਸਿੰਘ ਹਾਜ਼ਰ ਹਾਂ ਅਤੇ ਅੱਜ ਦੇ ਪ੍ਰੋਗਰਾਮ ਗੱਲਾਂ 'ਚ ਗੱਲ ਤਹਿਤ ਆਕਾਸ਼ਵਾਣੀ FM ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼ ਨਵੇਂ ਧਾਰਮਿਕ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਚੱਲ ਰਿਹਾ ਇੱਕ ਵਿਸ਼ੇਸ਼ ਸਿਲਸਿਲਾ ਪੇਸ਼ ਕਰ ਰਹੇ ਹਾਂ, ਸ਼੍ਰੀਮਦ ਭਗਵਤ ਗੀਤਾ ਯਥਾ ਰੂਪ। ਇਸ ਅੰਕ ਦੇ ਨਿਰਮਾਤਾ ਅਤੇ ਨਿਰਦੇਸ਼ਕ ਹਨ ਸ਼੍ਰੀ ਬਲਜੀਤ ਸ਼ਰਮਾ, ਸੰਪਾਦਨ ਹੈ ਮਮਤਾ ਅਰੋੜਾ ਹੋਰਾਂ ਦਾ। ਆਓ ਸਰਵਣ ਕਰਦੇ ਹਾਂ ਅੱਜ ਦਾ ਇਹ ਸਿਲਸਿਲਾ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮੇਰੇ ਯਾਨੀ ਕਿ ਮਮਤਾ ਅਰੋੜਾ ਵੱਲੋਂ ਪਿਆਰ ਭਰੀ ਨਮਸਕਾਰ। ਓਮ ਨਮੋ ਭਗਵਤੇ ਵਾਸੁਦੇਵਾਏ ਨਮਃ। ਓਮ ਨਮੋ ਭਗਵਤੇ ਵਾਸੁਦੇਵਾਏ ਨਮਃ। ਓਮ ਨਮੋ ਭਗਵਤੇ ਵਾਸੁਦੇਵਾਏ ਨਮਃ। ਸਰੋਤਿਓ, ਦਿਨ ਹੈ ਮੰਗਲਵਾਰ, ਪ੍ਰੋਗਰਾਮ ਹਰ ਅਕਾਲ ਉਸਤਤ, ਜਿਸ ਦੇ ਤਹਿਤ ਤੁਸੀਂ ਅੱਜ ਕੱਲ ਸਰਵਨ ਕਰ ਰਹੇ ਹੋ ਸ਼੍ਰੀਮਦ ਭਗਵਤ ਗੀਤਾ ਯਥਾਰਥ ਰੂਪ ਸਨਾਤਨ ਸੱਚ ਦੀ ਖੋਜ।

0: ਦੱਸਿਆ ਸੀ।
1: ਹੇ ਅਰਜੁਨ, ਜੇਕਰ ਤੂੰ ਇਸ ਧਰਮ ਯੁੱਧ ਨੂੰ ਨਹੀਂ ਕਰੇਗਾ ਤਾਂ ਆਪਣੇ ਸਭ ਧਰਮ ਅਤੇ ਕੀਰਤੀ ਨੂੰ ਗੁਆ ਕੇ ਪਾਪ ਦਾ ਭਾਗੀ ਬਣੇਗਾ। ਇਸ ਸ਼ਲੋਕ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਅਰਜੁਨ ਨੂੰ ਉਸਦੇ ਕਰਤੱਵ ਤੋਂ ਪਿੱਛੇ ਹਟਣ ਦੇ ਨਤੀਜੇ ਸਮਝਾਉਂਦੇ ਨੇ। ਅਰਜੁਨ ਦਇਆ ਅਤੇ ਮੋਹ ਦੇ ਕਾਰਨ ਯੁੱਧ ਤੋਂ ਹਟਣਾ ਚਾਹੁੰਦਾ ਹੈ, ਪਰ ਸ਼੍ਰੀ ਕ੍ਰਿਸ਼ਨ ਜੀ ਦੱਸਦੇ ਨੇ ਜਦੋਂ ਮਨੁੱਖ ਆਪਣੇ ਧਰਮ ਅਤੇ ਜ਼ਿੰਮੇਵਾਰੀ ਜਾਣਦੇ ਹੋਏ ਵੀ ਉਸ ਤੋਂ ਮੂੰਹ ਮੋੜ ਲੈਂਦਾ ਹੈ ਤਾਂ ਉਹ ਕੇਵਲ ਆਪਣਾ ਫਰਜ਼ ਹੀ ਨਹੀਂ ਛੱਡਦਾ, ਸਗੋਂ ਆਪਣੀ ਇੱਜ਼ਤ ਅਤੇ ਆਤਮਿਕ ਉਚਾਈ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਇੱਥੇ ਪਾਪ ਦਾ ਅਰਥ ਸਿਰਫ ਕੋਈ ਧਾਰਮਿਕ ਅਪਰਾਧ ਨਹੀਂ, ਸਗੋਂ ਆਪਣੇ ਨਿਆਏਪੂਰਨ ਕਰਤੱਵ ਦੀ ਉਪੇਕਸ਼ਾ ਕਰਨਾ ਵੀ ਹੈ। ਜਦੋਂ ਅਸੀਂ ਡਰ, ਮੋਹ, ਸਵਾਰਥ ਦੇ ਕਾਰਨ ਸਹੀ ਕੰਮ ਕਰਨ ਤੋਂ ਪਿੱਛੇ ਹਟਦੇ ਹਾਂ ਤਾਂ ਉਸ ਦਾ ਪ੍ਰਭਾਵ ਸਾਡੇ ਚਰਿੱਤਰ ਅਤੇ ਸਮਾਜ

ਦੋਵਾਂ ਤੇ ਪੈਂਦਾ ਹੈ। ਅੱਜ ਦੇ ਜੀਵਨ ਵਿੱਚ ਇਹ ਸਿੱਖਿਆ ਬਹੁਤ ਪ੍ਰਸੰਗਿਕ ਹੈ। ਜੇ ਕੋਈ ਅਧਿਆਪਕ ਇਮਾਨਦਾਰੀ ਨਾਲ ਸਿੱਖਿਆ ਨਾ ਦੇਵੇ, ਕੋਈ ਡਾਕਟਰ ਆਪਣੀਆਂ ਸੇਵਾਵਾਂ ਤੋਂ ਮੁੱਖ ਮੋੜ ਲਵੇ, ਕੋਈ ਅਧਿਕਾਰੀ ਨਿਆਂ ਕਰਨ ਦੀ ਥਾਂ ਡਰ ਜਾਂ ਲਾਲਚ ਵਿੱਚ ਆ ਜਾਵੇ ਤਾਂ ਉਹ ਆਪਣੇ ਕਰਤੱਵ ਤੋਂ ਡਿੱਗਦਾ ਹੈ। ਸ਼੍ਰੀਮਦ ਭਗਵਤ ਗੀਤਾ ਸਾਨੂੰ ਸਿਖਾਉਂਦੀ ਹੈ ਕਿ ਹਾਲਾਤ ਜਿਹੋ ਜਿਹੇ ਵੀ ਹੋਣ, ਸਹੀ ਅਤੇ ਧਾਰਮਿਕ ਕਰਤੱਵ ਨੂੰ ਨਿਭਾਉਣਾ ਹੀ ਅਸਲੀ ਮਹਾਨਤਾ ਹੈ। ਇਹ ਸ਼ਲੋਕ ਸਾਨੂੰ ਇਹ ਵੀ ਯਾਦ ਦਵਾਉਂਦਾ ਹੈ, ਕਰਤੱਵ ਤੋਂ ਭੱਜਣਾ ਕੋਈ ਹੱਲ ਨਹੀਂ ਹੁੰਦਾ। ਸਾਨੂੰ ਆਪਣੇ ਫਰਜ਼ ਨੂੰ ਇਮਾਨਦਾਰੀ, ਨਿਡਰਤਾ ਅਤੇ ਧਰਮ ਦੇ ਅਨੁਸਾਰ ਨਿਭਾਉਣਾ ਹੀ ਸੱਚੀ ਸਫਲਤਾ ਅਤੇ ਸਨਮਾਨ ਦੀ ਰਾਹ ਹੈ। ਫਿਰ ਸਾਰੇ ਪ੍ਰਾਣੀ ਤੇਰੀ ਸਥਾਈ ਰਹਿਣ ਵਾਲੀ ਅਪਕੀਰਤੀ ਨੂੰ ਕਹਿੰਦੇ ਰਹਿਣਗੇ ਅਤੇ ਸਨਮਾਨਿਤ ਵਿਅਕਤੀ ਦੇ ਲਈ ਅਪਕੀਰਤੀ ਮੌਤ ਤੋਂ ਵੀ ਵਧੇਰੇ ਦੁਖਦਾਈ ਹੁੰਦੀ ਹੈ। ਸਧਾਰਨ ਵਿਅਕਤੀ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਜ਼ਿੰਦਗੀ ਨੂੰ ਕਿਵੇਂ ਨਾ ਕਿਵੇਂ ਸੰਭਾਲਣ ਦਾ ਯਤਨ ਕਰਦਾ ਹੈ। ਪਰ ਜੋ ਨਾਇਕ ਪੁਰਸ਼ ਹੈ, ਉਸ ਦੀ ਗੱਲ ਹੋਰ ਹੈ। ਉਹ ਨਾਲੇ ਆਪਣੀ ਜ਼ਿੰਦਗੀ ਦੀ ਸੁਰੱਖਿਆ ਤਾਂ ਕਰਦਾ ਹੀ ਹੈ, ਉਹ ਮਹਾਨ ਧਰਮ ਕਾਰਜਾਂ ਦੀ ਸੁਰੱਖਿਆ ਲਈ ਆਪਣਾ ਆਪ ਕੁਰਬਾਨ ਕਰ ਦਿੰਦਾ ਹੈ। ਇੰਜ ਕਰਦਿਆਂ ਉਸ ਦੀ ਕੀਰਤੀ ਸ਼ੋਭਾ ਵੱਧ ਜਾਂਦੀ ਹੈ। ਨਾਇਕ ਪੁਰਸ਼ ਦੁਸ਼ਮਣ ਅੱਗੇ ਗੋਡੇ ਨਹੀਂ ਟੇਕਦੇ, ਨਾ ਮਾਫੀ ਮੰਗਦੇ ਨੇ, ਭਾਵੇਂ ਉਹਨਾਂ ਦੀ ਮੌਤ ਹੀ ਕਿਉਂ ਨਾ ਹੋ ਜਾਵੇ। ਸ਼ੋਭਾ, ਕੀਰਤੀ ਅਤੇ ਸਵੈ ਮਾਨ ਗੁਆ ਕੇ ਨਾਇਕ ਪੁਰਸ਼ ਲਈ ਜਿਉਣਾ ਅਤਿਅੰਤ ਦੁਖਦਾਈ ਹੁੰਦਾ ਹੈ।

0: ਉਚਤੇ।
1: ਇਸ ਸ਼ਲੋਕ ਦੇ ਅਰਥ ਨੇ, ਹੇ ਅਰਜਨ, ਲੋਕ ਤੇਰੀ ਸਦਾ ਰਹਿਣ ਵਾਲੀ ਅਕੀਰਤੀ ਅਰਥਾਤ ਬਦਨਾਮੀ ਦੀ ਚਰਚਾ ਕਰਨਗੇ, ਅਤੇ ਜਿਸ ਮਨੁੱਖ ਨੇ ਆਪਣੇ ਚੰਗੇ ਚਰਿੱਤਰ ਅਤੇ ਸਨਮਾਨ ਨਾਲ ਜੀਵਨ ਬਿਤਾਇਆ ਹੋਵੇ, ਉਸ ਲਈ ਬਦਨਾਮੀ ਮੌਤ ਨਾਲੋਂ ਵੀ ਵੱਧ ਦੁਖਦਾਈ ਹੁੰਦੀ ਹੈ। ਇਸ ਸ਼ਲੋਕ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਅਰਜੁਨ ਨੂੰ ਸਮਝਾਉਂਦੇ ਨੇ ਕਿ ਇੱਕ ਸਨਮਾਨਿਤ ਮਨੁੱਖ ਲਈ ਉਸਦਾ ਚਰਿੱਤਰ ਅਤੇ ਕੀਰਤੀ ਬਹੁਤ ਕੀਮਤੀ ਹੁੰਦੇ ਨੇ। ਜੇ ਉਹ ਆਪਣੇ ਕਰਤੱਵ ਤੋਂ ਡਰ ਜਾਂ ਮੋਹ ਦੇ ਕਾਰਨ ਪਿੱਛੇ ਹਟ ਜਾਂਦਾ ਹੈ ਤਾਂ ਲੋਕ ਉਸਦੀ ਨਿੰਦਾ ਕਰਨਗੇ, ਉਸਦੀ ਬਣਾਈ ਹੋਈ ਇੱਜ਼ਤ ਨੂੰ ਠੇਸ ਪਹੁੰਚੇਗੀ। ਸ਼੍ਰੀ ਕ੍ਰਿਸ਼ਨ ਜੀ ਦਾ ਉਦੇਸ਼ ਲੋਕਾਂ ਦੀ ਰਾਏ ਤੋਂ ਡਰਾਉਣਾ ਨਹੀਂ। ਉਹ ਅਰਜਨ ਨੂੰ ਸਮਝਾਉਂਦੇ ਨੇ ਕਿ ਜਿਸ ਨੇ ਹਮੇਸ਼ਾ ਧਰਮ, ਸੱਚ, ਵੀਰਤਾ ਦਾ ਜੀਵਨ ਜੀਆ ਹੋਵੇ, ਜੇ ਉਹ ਨਿਰਣਾਇਕ ਵੇਲੇ ਆਪਣੇ ਫਰਜ਼ ਤੋਂ ਹਟ ਜਾਵੇ ਤਾਂ ਇਹ ਉਸਦੇ ਆਪਣੇ ਆਦਰਸ਼ਾਂ ਦੇ ਵਿਰੁੱਧ ਹੋਵੇਗਾ। ਸਾਡੇ ਜੀਵਨ ਵਿੱਚ ਸੱਚੀ ਕੀਰਤੀ ਧਨ, ਅਹੁਦੇ ਜਾਂ ਪ੍ਰਸਿੱਧੀ ਨਾਲ ਨਹੀਂ ਬਣਦੀ, ਸਗੋਂ ਇਮਾਨਦਾਰੀ, ਨਿਆਏ ਅਤੇ ਕਰਤੱਵ ਨਿਭਾਉਣ ਨਾਲ ਬਣਦੀ ਹੈ। ਜਦੋਂ ਮਨੁੱਖ ਆਪਣੇ ਸਿਧਾਂਤਾਂ ਤੇ ਡਟਿਆ ਰਹਿੰਦਾ ਹੈ ਤਾਂ ਉਹ ਲੋਕਾਂ ਦੇ ਦਿਲਾਂ ਵਿੱਚ ਸਨਮਾਨ ਪ੍ਰਾਪਤ ਕਰਦਾ ਹੈ। ਪਰ ਜੇ ਉਹ ਸਵਾਰਥ ਜਾਂ ਡਰ ਕੇ ਆਪਣੇ ਮੁੱਲਾਂ ਨੂੰ ਛੱਡ ਦੇਵੇ ਤਾਂ ਸਭ ਤੋਂ ਵੱਡਾ ਨੁਕਸਾਨ ਉਸਦੇ ਆਪਣੇ ਚਰਿੱਤਰ ਨੂੰ ਹੁੰਦਾ ਹੈ। ਇਸ ਲਈ ਸ਼੍ਰੀਮਦ ਭਗਵਤ ਗੀਤਾ ਸਾਨੂੰ ਸਿਖਾਉਂਦੀ ਹੈ ਕਿ ਸਾਡੀ ਸਭ ਤੋਂ ਵੱਡੀ ਪੂੰਜੀ ਸਾਡਾ ਚਰਿੱਤਰ ਹੈ। ਉਸਦੀ ਰੱਖਿਆ ਸੱਚ, ਧਰਮ ਅਤੇ ਨਿਸ਼ਠਾ ਨਾਲ ਹੀ ਹੋ ਸਕਦੀ ਹੈ। ਇਹ ਸ਼ਲੋਕ ਸਾਨੂੰ ਪ੍ਰੇਰਿਤ ਕਰਦਾ ਹੈ, ਅਸੀਂ ਅਜਿਹਾ ਜੀਵਨ ਜੀਏ ਜਿਸ ਵਿੱਚ ਸਾਡਾ ਚਰਿੱਤਰ, ਇਮਾਨਦਾਰੀ ਅਤੇ ਕਰਤੱਵ ਨਿਸ਼ਠਾ ਸਭ ਤੋਂ ਵੱਡੀ ਪਹਿਚਾਣ ਬਣੇ। ਸਨਮਾਨ ਉਹੀ ਟਿਕਦਾ ਹੈ ਜੋ ਸੱਚ ਅਤੇ ਧਰਮ ਉੱਤੇ ਆਧਾਰਿਤ ਹੋਵੇ।

ਅਭਿਆਸ ਵੀ ਮਨੁੱਖ ਨੂੰ ਮਹਾਨ ਡਰ ਤੋਂ ਬਚਾ ਲੈਂਦਾ ਹੈ। ਆਚਾਰਿਆ ਨੇ ਇਸ ਮਹਾਨ ਡਰ ਨੂੰ ਵੱਖ ਵੱਖ ਢੰਗਾਂ ਨਾਲ ਸਮਝਾਇਆ ਹੈ। ਇਸ ਦਾ ਇੱਕ ਅਰਥ ਹੈ ਜਨਮ ਮਰਨ ਦੇ ਬੰਧਨ ਦਾ ਡਰ, ਦੂਜਾ ਅਰਥ ਹੈ ਅਗਿਆਨਤਾ, ਚਿੰਤਾ, ਅਸੁਰੱਖਿਆ ਅਤੇ ਅਧਰਮ ਦੇ ਕਾਰਨ ਪੈਦਾ ਹੋਣ ਵਾਲਾ ਅੰਦਰੂਨੀ ਡਰ। ਜਦੋਂ ਮਨੁੱਖ ਪ੍ਰਭੂ ਉੱਤੇ ਭਰੋਸਾ ਰੱਖ ਕੇ ਧਰਮ ਦੇ ਮਾਰਗ ਤੇ ਚੱਲਦਾ ਹੈ ਤਾਂ ਉਸ ਦਾ ਮਨ ਹੌਲੀ ਹੌਲੀ ਨਿਡਰ ਅਤੇ ਸ਼ਾਂਤ ਬਣ ਜਾਂਦਾ ਹੈ। ਅੱਜ ਦੇ ਸਮੇਂ ਵਿੱਚ ਇਹ ਸ਼ਲੋਕ ਸਾਨੂੰ ਹਿੰਮਤ ਦਿੰਦਾ ਹੈ। ਜੇ ਅਸੀਂ ਹਰ ਰੋਜ਼ ਥੋੜਾ ਸਮਾਂ ਪ੍ਰਾਰਥਨਾ, ਸੱਚਾਈ, ਸੇਵਾ, ਇਮਾਨਦਾਰੀ ਅਤੇ ਨਿਸ਼ਕਾਮ ਕਰਮ ਲਈ ਕੱਢੀਏ ਤਾਂ ਇਹ ਛੋਟੇ ਛੋਟੇ ਯਤਨ ਸਾਡੇ ਜੀਵਨ ਦਾ ਵੱਡਾ ਬਦਲਾਵ ਲਿਆ ਸਕਦੇ ਨੇ। ਇਹ ਸ਼ਲੋਕ ਸਾਨੂੰ ਪ੍ਰੇਰਿਤ ਕਰਦਾ ਹੈ ਚੰਗੇ ਕੰਮ ਕਰਨ ਵਿੱਚ ਕਦੇ ਸੰਕੋਚ ਨਾ ਕਰੋ। ਨੇਕੀ ਦਾ ਕੋਈ ਯਤਨ ਛੋਟਾ ਨਹੀਂ ਹੁੰਦਾ। ਧਰਮ ਤੇ ਰਾਹ ਤੇ ਚੁੱਕਿਆ ਹਰ ਕਦਮ ਸਾਡੇ ਜੀਵਨ ਨੂੰ ਹੋਰ ਸ਼ਾਂਤ, ਮਜ਼ਬੂਤ ਅਤੇ ਅਰਥਪੂਰਨ ਬਣਾਉਂਦਾ ਹੈ।

ਸੋਤੇ ਉਹ ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦੇ ਰਹੀਆਂ, ਇਸ ਲਈ ਮੈਨੂੰ ਯਾਨੀ ਕਿ ਮਮਤਾ ਅਰੋੜਾ ਨੂੰ ਦਿਓ ਇਜਾਜ਼ਤ। ਧੰਨਵਾਦ ਕਰਦੀ ਹਾਂ ਆਪਣੀ ਟੈਕਨੀਕਲ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ। ਅਤੇ ਸਰੋਤਿਓ, ਇਹ ਅੰਕ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਤੁਸੀਂ ਆਪਣੀ ਰਾਏ ਸ਼ੁਮਾਰੀ ਪ੍ਰੋਗਰਾਮ ਸਰੋਤਾ ਮੰਚ ਵਿਚ ਜ਼ਰੂਰ ਦੇਣਾ। ਅਗਲੀ ਕੜੀ ਲਈ ਇੰਤਜ਼ਾਰ ਕਰੋ। ਹਰੇ ਕ੍ਰਿਸ਼ਨਾ ਹਰੇ ਕ੍ਰਿਸ਼ਨਾ ਹਰੇ ਕ੍ਰਿਸ਼ਨਾ ਹਰੇ ਹਰੇ।

0: ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ FM ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼ ਨਵੇਂ ਧਾਰਮਿਕ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਇੱਕ ਵਿਸ਼ੇਸ਼ ਸਿਲਸਿਲਾ ਸ਼੍ਰੀਮਦ ਭਗਵਤ ਗੀਤਾ ਯਥਾਰੂਪ। ਅੱਜ ਦੇ ਇਸ ਅੰਕ ਦੇ ਨਿਰਮਾਤਾ ਨਿਰਦੇਸ਼ਕ ਅਤੇ ਵਾਚਕ ਸਨ ਸ਼੍ਰੀ ਬਲਜੀਤ ਸ਼ਰਮਾ, ਨਾਲ ਹੀ ਵਾਚਕ ਸਨ ਮਮਤਾ ਅਰੋੜਾ। ਇਸ ਅੰਕ ਦਾ ਸੰਪਾਦਨ ਕੀਤਾ ਸੀ ਮਮਤਾ ਅਰੋੜਾ ਹੋਰਾਂ ਨੇ। ਅਤੇ ਹੁਣ ਇਸ ਪ੍ਰੋਗਰਾਮ ਦੇ ਵਿੱਚ ਸੁਣਦੇ ਹਾਂ ਸੰਦੇਸ਼ ਅਤੇ ਉਸਦੇ ਨਾਲ ਹੀ ਇੱਕ ਧਾਰਮਿਕ ਗੀਤ।
1: ਜਦੋਂ ਗੱਲ ਕਰਦੇ ਹਾਂ ਬਠਿੰਡਾ ਵਿੱਚ ਪੈਟ ਦੇ ਇਲਾਜ ਦੀ, ਹਮੇਸ਼ਾ ਯਾਦ ਰੱਖੋ ਰੋਇਲ K9 ਪੈਟ ਕਲੀਨਿਕ, ਜਿੱਥੇ ਪੈਟਸ ਦਾ ਹਰੇਕ ਕਿਸਮ ਦਾ ਇਲਾਜ ਅਤੇ ਵੈਕਸੀਨੇਸ਼ਨ ਦਾ ਕੰਮ ਪਸ਼ੂ ਪਾਲਣ ਵਿਭਾਗ ਤੋਂ ਰਿਟਾਇਰਡ ਤਜਰਬੇਕਾਰ ਡਾਕਟਰ ਹਰਜਿੰਦਰ ਸਿੰਘ ਅਤੇ ਡਾਕਟਰ ਜਗਸੀਰ ਸਿੰਘ ਵੱਲੋਂ ਕੀਤਾ ਜਾਂਦਾ ਹੈ। ਪਤਾ ਨੋਟ ਕਰ ਲੋ, ਰੋਇਲ K9 ਪੈਟ ਕਲੀਨਿਕ, ਨੀਅਰ ਹੋਟਲ ਗੋਲਡ ਸਟਾਰ, ਬੀਬੀ ਵਾਲਾ ਰੋਡ, ਬਠਿੰਡਾ। ਕੰਟੈਕਟ ਨੰਬਰ 9417357156 ਅਤੇ 9814034858।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ ਚੋਂ ਗੱਲ। ਪ੍ਰੋਗਰਾਮ ਪੇਸ਼ ਕਰ ਰਹੇ ਸਨ ਹਰਜੀਤ ਸਿੰਘ। FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 6:19 ਤੇ 32 ਸਕਿੰਟ ਹੋ ਰਹੇ ਨੇ। ਆਓ ਹੁਣ ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਠੀਕ 6:20 ਤੇ। ਪ੍ਰਾਦੇਸ਼ਿਕ ਖਬਰਾਂ ਲਈ ਕਰਦੇ ਹਾਂ ਚੰਦਪਲ ਇੰਤਜ਼ਾਰ।

0: ਅੱਜਕੱਲ ਭਾਰਤ ਦੇ ਹਰ ਪਿੰਡ ਦੀਆਂ ਛੱਤਾਂ ਬਦਲ ਗਈਆਂ ਹਨ। ਜਿੱਥੇ ਕਦੇ ਛੱਤਾਂ ਤੇ ਸਿਰਫ ਪਾਪੜ ਅਤੇ ਕੱਪੜੇ ਸੁਕਾਏ ਜਾਂਦੇ ਸਨ, ਉੱਥੇ ਹੁਣ ਬਿਜਲੀ ਬਿੱਲ ਜ਼ੀਰੋ ਹੋ ਰਹੇ ਹਨ। ਹਰ ਪਿੰਡ ਵਿੱਚ ਲੋਕ ਸੋਲਰ ਪੈਨਲ ਲਗਾ ਰਹੇ ਹਨ। ਤੁਸੀਂ ਵੀ ਲਗਾ ਲਓ। 78,000 ਦੀ ਸਬਸਿਡੀ ਦੇ ਰਹੀ ਹੈ ਭਾਰਤ ਸਰਕਾਰ। 30 ਲੱਖ ਤੋਂ ਵੱਧ ਪਰਿਵਾਰ ਤਾਂ ਇਸ ਦਾ ਲਾਭ ਲੈ ਚੁੱਕੇ ਹਨ। ਪੀਐਮ ਸੂਰਯ ਘਰ ਮੁਫਤ ਬਿਜਲੀ ਯੋਜਨਾ ਨਾਲ ਜੁੜਨ ਲਈ ਰਜਿਸਟਰ ਕਰੋ pmsuryaghar.gov.in।
1: ਹਰ ਘਰ ਸੂਰਯ ਘਰ।
2: ਨਮਸਕਾਰ, ਇਹ ਆਕਾਸ਼ਵਾਣੀ ਏ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਭਾਰਤ ਸਰਕਾਰ ਨੇ ਅੰਮ੍ਰਿਤਸਰ ਹਵਾਈ ਅੱਡੇ ਤੇ ਈਜ਼ੀ ਕਨੈਕਟ ਹਬ ਐਂਡ ਸਪੋਕ ਮਾਡਲ ਲਾਂਚ ਕੀਤਾ। ਇਸ ਨਾਲ ਪੰਜਾਬ 27 ਅੰਤਰਰਾਸ਼ਟਰੀ ਮੰਜ਼ਿਲਾਂ ਨਾਲ ਜੁੜ ਸਕੇਗਾ। ਸਰਕਾਰ ਨੇ ਭਾਰਤੀ ਰਿਜ਼ਰਵ ਬੈਂਕ RBI ਦੇ 10 ਅਤੇ 20 ਰੁਪਏ ਦੇ ਪੋਲੀਮਰ ਬੈਂਕ ਨੋਟ ਲਿਆਉਣ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਏ। ਲੁੱਟ ਖੋਹ ਦੀਆਂ ਵੱਧ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਪਾਰਲੀਮੈਂਟ ਮੈਂਬਰ ਸੰਤ ਸੀਚੇਵਾਲ ਨੇ ਆਪਣੇ ਸੁਰੱਖਿਆ ਗਾਰਡਾਂ ਨੂੰ ਥਾਣਿਆਂ ਵਿੱਚ ਤੈਨਾਤ ਕਰਨ ਲਈ ਪੰਜਾਬ ਪੁਲਿਸ ਮੁਖੀ ਨੂੰ ਲਿਖਿਆ ਪੱਤਰ। ਮੌਸਮ ਵਿਭਾਗ ਨੇ ਅੱਜ ਅਤੇ ਭਲਕੇ ਲਈ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਭਾਰੀ ਬਾਰਿਸ਼ ਦਾ ਔਰੇਂਜ ਅਲਰਟ ਜਾਰੀ ਕੀਤਾ ਹੈ। ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਪਟਿਆਲਾ ਦੇ 3 ਵੇਟ ਲਿਫਟਰਾਂ ਵੱਲੋਂ ਰਾਸ਼ਟਰ ਮੰਡਲ ਖੇਡ

0: 2026 ਵਿੱਚ ਚਾਂਦੀ ਤੇ ਕਾਂਸੀ ਦੇ ਤਮਗੇ ਜਿੱਤਣ ਦੇ ਤੇ ਖੁਸ਼ੀ ਦਾ ਮਾਹੌਲ। ਹੁਣ ਖਬਰਾਂ ਵਿਸਥਾਰ ਨਾਲ। ਅੱਜ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਏਅਰ ਇੰਡੀਆ ਦੇ ਈਜ਼ੀ ਕਨੈਕਟ ਹੱਬ ਐਂਡ ਸਪੋਕ ਮਾਡਲ ਦੀ ਸ਼ੁਰੂਆਤ ਨਾਲ ਪੰਜਾਬ, ਉੱਤਰੀ ਅਮਰੀਕਾ, ਬਰਤਾਨੀਆ, ਯੂਰਪ ਅਤੇ ਆਸਟ੍ਰੇਲੀਆ ਭਰ ਵਿੱਚ 27 ਆਲਮੀ ਮੰਜ਼ਿਲਾਂ ਨਾਲ ਜੁੜ ਗਿਆ ਹੈ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕਿੰਜਰਾਪੂ ਰਾਮ ਮੋਹਨ ਨਾਇਡੂ, ਜਿਨ੍ਹਾਂ ਨੇ ਇਸ ਮੌਕੇ ਇਕੱਠ ਨੂੰ ਸੰਬੋਧਨ ਕੀਤਾ, ਉਨ੍ਹਾਂ ਕਿਹਾ,
1: अब तक अमृतसर एयरपोर्ट से आपको 7 अंतरराष्ट्रीय डेस्टिनेशन की सीधी कनेक्टिविटी उपलब्ध होती थी। अब दिल्ली जैसे इस तरह हब एंड स्पोक में कनेक्ट हो रहा है तो आपकी ग्लोबल कनेक्टिविटी अगर आप देखेंगे तो आपको दुबई, सिंगापुर, बैंकॉक, पेरिस, इसके जैसे 20 इंटरनेशनल डेस्टिनेशन आपको एक चेक इन, एक बैगेज टैग के साथ आप कर पाएंगे।
0: ਉਨ੍ਹਾਂ ਕਿਹਾ ਕਿ ਅੰਕੜੇ ਦਰਸਾਉਂਦੇ ਨੇ ਕਿ ਹਰ ਸਾਲ ਕਰੀਬ 1.5 ਲੱਖ ਮੁਸਾਫਿਰ ਅੰਤਰਰਾਸ਼ਟਰੀ ਉਡਾਨਾਂ ਫੜਨ ਲਈ ਅੰਮ੍ਰਿਤਸਰ ਤੋਂ ਦਿੱਲੀ ਯਾਤਰਾ ਕਰਦੇ ਨੇ। ਇਸੇ ਤਰ੍ਹਾਂ ਕਰੀਬ 1.5 ਲੱਖ ਮੁਸਾਫਿਰ ਵਿਦੇਸ਼ਾਂ ਤੋਂ ਦਿੱਲੀ ਪਹੁੰਚਦੇ ਨੇ ਤੇ ਫਿਰ ਅੰਮ੍ਰਿਤਸਰ ਦਾ ਸਫ਼ਰ ਕਰਦੇ ਨੇ। ਉਨ੍ਹਾਂ ਕਿਹਾ ਕਿ ਇਹ ਸ਼ਹਿਰ ਉੱਤਰੀ ਭਾਰਤ ਲਈ ਅੰਤਰਰਾਸ਼ਟਰੀ ਰਾਹ ਬਣ ਜਾਏਗਾ। ਪੰਜਾਬ, ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਸਮੇਤ ਮੁੱਖ ਖੇਤਰ ਅੰਮ੍ਰਿਤਸਰ ਰਾਹੀਂ ਜੁੜਨਗੇ।
1: हब एंड स्पोक केवल एक एविएशन मॉडल नहीं है, यह एक अपॉर्चुनिटी मॉडल है। दिल्ली जैसे बनेगा हब और अमृतसर नॉर्थ इंडिया का इंटरनेशनल गेटवे बनेगा। पंजाब, जम्मू कश्मीर, हिमाचल, इन जैसे बड़े कैचमेंट एरिया आपको यहां से जुड़ेंगे। विदेशों में रहने वाले लगभग 3 करोड़ भारतीयों में करीब 1 करोड़ पंजाबी है। एयर कनेक्टिविटी जब बढ़ेगी तो उसका सीधा लाभ अमृतसर की अर्थव्यवस्था को भी पहुंचेगी और हब एंड स्पोक के माध्यम से हमारी एयरलाइंस की रेवेन्यू पर फ्लाइट भी बढ़ेगी।
0: ਸਿਵਲ ਹਵਾਬਾਜ਼ੀ ਬਾਰੇ ਸਕੱਤਰ ਸਮੀਰ ਕੁਮਾਰ ਸਿਨਹਾ, ਜੋ ਕਿ AAI ਦੇ ਚੇਅਰਮੈਨ ਵਿਪਿਨ ਕੁਮਾਰ ਦੇ ਨਾਲ ਅੰਮ੍ਰਿਤਸਰ ਵਿਖੇ ਲਾਂਚ ਦਾ ਹਿੱਸਾ ਸਨ, ਨੇ ਕਿਹਾ ਕਿ ਇਹ ਹਬ ਹਵਾਬਾਜ਼ੀ ਖੇਤਰ ਲਈ ਸਰਕਾਰ ਦੀ ਇੱਕ ਮਹੱਤਵਪੂਰਨ ਯੋਜਨਾ ਹੈ ਕਿਉਂਕਿ ਇਹ ਅੰਤਰਰਾਸ਼ਟਰੀ ਮੁਸਾਫਿਰਾਂ ਨੂੰ ਉਨ੍ਹਾਂ ਦੇ ਰਾਜ ਤੋਂ ਅੰਤਰਰਾਸ਼ਟਰੀ ਸਥਾਨਾਂ ਤੱਕ ਸਫ਼ਰ ਕਰਨ ਵਿੱਚ ਸਹੂਲਤ ਦੇਵੇਗਾ। ਇਸ ਲਾਂਚ ਨਾਲ ਅੰਮ੍ਰਿਤਸਰ ਤੋਂ 2 ਰੋਜ਼ਾਨਾ ਈਜ਼ੀ ਕਨੈਕਟ ਉਡਾਣਾਂ ਚਾਲੂ ਕਰ ਦਿੱਤੀਆਂ ਗਈਆਂ ਨੇ। ਏਅਰ ਇੰਡੀਆ ਦੀਆਂ ਅਜਿਹੀਆਂ ਉਡਾਣਾਂ ਤੇ ਸਫ਼ਰ ਕਰਨ ਵਾਲੇ ਮੁਸਾਫਰਾਂ ਨੂੰ ਇੱਕ ਨਿਰਵਿਘਨ ਯਾਤਰਾ ਯਕੀਨੀ ਬਣਾਉਣ ਲਈ ਰਵਾਨਗੀ ਤੋਂ ਪਹਿਲਾਂ ਦੀਆਂ ਅਤੇ ਆਵਾਜਾਈ ਪ੍ਰਕਿਰਿਆਵਾਂ ਨੂੰ ਪੂਰਾ ਕਰਨ ਦੀ ਲੋੜ ਹੁੰਦੀ ਏ, ਜਿਸ ਵਿੱਚ ਭਾਰਤੀ ਨਾਗਰਿਕਾਂ ਲਈ ਲਾਜ਼ਮੀ ਡਿਜੀ ਯਾਤਰਾ ਰਜਿਸਟ੍ਰੇਸ਼ਨ ਸ਼ਾਮਿਲ ਏ। ਈਜ਼ੀ ਕਨੈਕਟ ਉਡਾਣਾ ਤੇ ਅੰਤਰਰਾਸ਼ਟਰੀ ਪੱਧਰ ਤੇ ਜੁੜਨ ਵਾਲੇ ਭਾਰਤੀ ਪਾਸਪੋਰਟ ਧਾਰਕਾਂ ਨੂੰ ਡਿਜੀ ਯਾਤਰਾ ਵਿੱਚ ਰਜਿਸਟਰ ਕਰਨਾ ਜ਼ਰੂਰੀ ਏ। ਏਅਰ ਇੰਡੀਆ ਦੀਆਂ ਈਜ਼ੀ ਕਨੈਕਟ ਉਡਾਣਾਂ ਲਈ ਬੁਕਿੰਗ ਏਅਰ ਇੰਡੀਆ ਦੀ ਵੈਬਸਾਈਟ, ਮੋਬਾਈਲ ਐਪ, ਸੰਪਰਕ ਕੇਂਦਰ ਅਤੇ ਟਰੈਵਲ ਏਜੰਟਾਂ ਸਮੇਤ ਸਾਰੇ ਮਾਧਿਅਮਾਂ ਤੇ ਉਪਲਬਧ ਨੇ। ਸਰਕਾਰ ਨੇ 10 ਅਤੇ 20 ਰੁਪਏ ਦੇ ਪੋਲੀਮਰ ਬੈਂਕ ਨੋਟ ਲਿਆਉਣ ਬਾਰੇ ਭਾਰਤੀ ਰਿਜ਼ਰਵ ਬੈਂਕ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਏ। ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਦਿੰਦਿਆਂ ਖਜ਼ਾਨਾ ਰਾਜ ਮੰਤਰੀ ਪੰਕਜ ਚੌਧਰੀ ਨੇ ਦੱਸਿਆ ਕਿ ਭਾਰਤੀ ਰਿਜ਼ਰਵ ਬੈਂਕ ਨੇ ਸਰਕਾਰ ਨੂੰ ਫੀਲਡ ਟ੍ਰਾਇਲ ਲਈ 10 ਅਤੇ 20 ਰੁਪਏ ਦੇ 1-1 ਅਰਬ ਪੋਲੀਮਰ ਬੈਂਕ ਨੋਟ ਲਿਆਉਣ ਦੀ ਤਜਵੀਜ਼ ਭੇਜੀ ਸੀ। ਉਨ੍ਹਾਂ ਕਿਹਾ ਕਿ ਫੀਲਡ ਟ੍ਰਾਇਲ ਦੇ ਸਫਲ ਹੋਣ ਤੋਂ ਬਾਅਦ ਇਹ ਪੋਲੀਮਰ ਬੈਂਕ ਨੋਟ ਨਿਯਮਿਤ ਤੌਰ ਤੇ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਨੇ ਦੱਸਿਆ ਕਿ ਅੰਤਰਰਾਸ਼ਟਰੀ ਅਧਿਐਨਾਂ ਮੁਤਾਬਕ ਪੋਲੀਮਰ ਬੈਂਕ ਨੋਟਾਂ ਦੀ ਉਮਰ ਕਾਗਜ਼ੀ ਬੈਂਕ ਨੋਟਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੁੰਦੀ ਏ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਮੁਤਾਬਕ ਪੋਲੀਮਰ ਨੋਟਾਂ ਦੇ ਨਾਲ ਨਾਲ ਕਾਗਜ਼ੀ ਨੋਟ ਜਾਰੀ ਕਰਨ ਦੀ ਵੀ ਤਜਵੀਜ਼ ਏ। ਇਸ ਦੇ ਨਾਲ ਹੀ ਕਾਗਜ਼ੀ ਨੋਟਾਂ ਨੂੰ ਪੋਲੀਮਰ ਬੈਂਕ ਨੋਟਾਂ ਨਾਲ ਬਦਲਣ ਦੀ ਕੋਈ ਤਜਵੀਜ਼ ਨਹੀਂ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRN ਜਲੰਧਰ। ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਇਕਲੌਤੇ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਸੂਬੇ ਦੇ ਪੁਲਿਸ ਦੇ ਡਾਇਰੈਕਟਰ ਜਨਰਲ DGP ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ 6 ਪੁਲਿਸ ਸੁਰੱਖਿਆ ਗਾਰਡਾਂ ਨੂੰ ਵਾਪਸ ਲੈਣ ਅਤੇ ਪੁਲਿਸਿੰਗ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਨੂੰ ਜਲੰਧਰ ਜ਼ਿਲ੍ਹੇ ਦੇ 2 ਥਾਣਿਆਂ ਵਿੱਚ ਤਬਦੀਲ ਕਰਨ। DGP ਨੂੰ ਲਿਖੇ ਇੱਕ ਪੱਤਰ ਵਿੱਚ ਸੰਤ ਸੀਚੇਵਾਲ ਨੇ ਵਿਗੜਦੀ ਕਾਨੂੰਨ ਵਿਵਸਥਾ ਦੀ ਸਥਿਤੀ ਦੀ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਨੇ ਆਪਣੇ ਪਿੰਡ ਵਿੱਚ ਇੱਕ ਰਾਤ ਵਿੱਚ ਵਾਪਰੀਆਂ ਚੋਰੀ ਦੀਆਂ 8 ਘਟਨਾਵਾਂ ਦਾ ਵੀ ਜ਼ਿਕਰ ਕੀਤਾ ਹੈ। ਸੰਸਦ ਮੈਂਬਰ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਕਾਲੀ ਬੇਈ ਨਦੀ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂ ਵੀ ਅਪਰਾਧਿਕ ਗਤੀਵਿਧੀਆਂ ਵਿੱਚ ਵਾਧੇ ਕਾਰਨ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਜਦੋਂ ਲੋਕ ਸੁਰੱਖਿਅਤ ਨਹੀਂ ਨੇ ਤਾਂ ਇੱਕ ਸੰਸਦ ਮੈਂਬਰ ਹੋਣ ਦੇ ਨਾਤੇ ਉਨ੍ਹਾਂ ਨੂੰ ਸੁਰੱਖਿਆ ਮੁਲਾਜ਼ਮਾਂ ਦੀ ਲੋੜ ਨਹੀਂ ਏ। ਸੀਚੇਵਾਲ ਨੇ ਪੱਤਰ ਦੀਆਂ ਕਾਪੀਆਂ ਰਾਜਪਾਲ, ਮੁੱਖ ਮੰਤਰੀ ਅਤੇ ਜ਼ਿਲ੍ਹਾ ਪੁਲਿਸ ਤੇ ਜਲੰਧਰ ਅਤੇ ਕਪੂਰਥਲਾ ਦੋਵਾਂ ਜ਼ਿਲ੍ਹਿਆਂ ਦੇ ਪ੍ਰਸ਼ਾਸਨਕ ਮੁਖੀਆਂ ਨੂੰ ਵੀ ਭੇਜੀਆਂ ਨੇ। ਬੀਤੇ ਦਿਨ ਭਾਰਤੀ ਜਨਤਾ ਪਾਰਟੀ BJP ਦੇ ਸੰਗਰੂਰ ਦਫ਼ਤਰ ਤੇ ਪੈਟਰੋਲ ਪੰਪ ਨਾਲ ਹਮਲਾ ਕਰਨ ਵਾਲੇ 2 ਮੁਲਜ਼ਮਾਂ ਨੂੰ ਅੱਜ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੰਗਰੂਰ ਦੇ SSV ਡਾਕਟਰ ਰਵਜੋਤ ਗਰੇਵਾਲ ਨੇ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਹੈਪੀ ਸਿੰਘ ਅਤੇ ਜਸਪ੍ਰੀਤ ਸਿੰਘ ਜੱਸੀ ਵਜੋਂ ਹੋਈ ਏ।
2: ਜੋ ਇਹਦੇ ਚ 2 ਅਕਿਊਜ਼ਡ ਸੀਗੇ ਉਹਨਾਂ ਨੂੰ ਅੱਜ ਸਵੇਰੇ ਸੰਗਰੂਰ ਤੋਂ ਅਰੈਸਟ ਕੀਤਾ ਗਿਆ ਤੇ ਇਹਨਾਂ

0: ਦਾ ਜੋ ਇੱਕ ਹੈਂਡਲਰ ਹੈ ਜਿਹਨੂੰ ਕਿ ਰਾਣਾ ਬਾਈ ਦੇ ਨਾਮ ਤੋਂ ਬੁਲਾਉਂਦੇ ਨੇ, ਉਹਨਾਂ ਦੇ ਨਾਲ ਮਿਲ ਕੇ ਇਹਨਾਂ ਵੱਲੋਂ ਇਹ ਕਨਸਪਿਰੇਸੀ ਕੀਤੀ ਗਈ ਹੈ। ਜਦੋਂ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਉਸ ਤੋਂ ਬਾਅਦ ਇਹਨਾਂ ਨੂੰ UPI ਟ੍ਰਾਂਜੈਕਸ਼ਨ ਰਾਹੀਂ ਪੈਸੇ ਆਏ ਨੇ। ਸਾਜੋ ਸਮਾਨ ਯੂਜ਼ ਕੀਤਾ ਗਿਆ ਸੀਗਾ, ਮੋਟਰਸਾਈਕਲ ਤੇ ਬੀਅਰ ਦੀਆਂ ਬੋਤਲਾਂ ਆਦਿ, ਉਹ ਸਾਰਾ ਸਾਡੀਆਂ ਟੀਮਸ ਵੱਲੋਂ ਰਿਕਵਰ ਕੀਤਾ ਗਿਆ, ਕਿਉਂਕਿ ਇਹ ਇੱਕ ਕ੍ਰਾਸ ਬਾਰਡਰ ਲਿੰਕੇਜ ਦਾ ਕ੍ਰਾਈਮ ਹੈਗਾ, ਇਹਦੇ ਵਿੱਚ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।
1: ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਦੇ ਇੱਕ ਵਫਦ ਨੇ ਅੱਜ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਕਿਸ਼ੋਰ ਮਕਵਾੜਾ ਨੂੰ ਇੱਕ ਮੰਗ ਪੱਤਰ ਸੌਂਪ ਕੇ ਬੀਤੀ ਦਿਨੀ ਬਰਨਾਲਾ ਵਿੱਚ ਮੁਜ਼ਾਹਰਾ ਕਰ ਰਹੇ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸੰਬੰਧਿਤ ਸਫਾਈ ਕਰਮਚਾਰੀਆਂ ਉੱਪਰ ਪੁਲਿਸ ਦੀ ਕਥਿਤ ਜ਼ਿਆਦਤੀ ਦੇ ਮਾਮਲੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਹੈ। ਸੰਸਦ ਮੈਂਬਰਾਂ ਨੇ ਇਸ ਘਟਨਾ ਦੀ ਨਿਰਪੱਖ ਜਾਂਚ ਕੀਤੇ ਜਾਣ ਅਤੇ ਜ਼ਿੰਮੇਵਾਰ ਲੋਕਾਂ ਖਿਲਾਫ਼ ਉਚਿਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਇਸ ਦੌਰਾਨ ਕਾਂਗਰਸ ਦੇ ਸੰਸਦ ਮੈਂਬਰਾਂ, ਜਿਨ੍ਹਾਂ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ, ਡਾਕਟਰ ਅਮਰ ਸਿੰਘ, ਡਾਕਟਰ ਧਰਮਵੀਰ ਗਾਂਧੀ ਅਤੇ ਗੁਰਜੀਤ ਸਿੰਘ ਔਜਲਾ ਸ਼ਾਮਿਲ ਸਨ, ਨੇ ਇਲਜ਼ਾਮ ਲਾਇਆ ਕਿ ਮੁਜ਼ਾਹਰਾਕਾਰੀ ਸਫਾਈ ਕਰਮਚਾਰੀਆਂ ਦੀ ਸ਼ਿਕਾਇਤਾਂ ਸੁਣਨ ਦੀ ਬਜਾਏ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੇ ਬਲ ਦੀ ਵਰਤੋਂ ਕੀਤੀ ਗਈ, ਜਿਸ ਕਾਰਨ ਕਈ ਸਫਾਈ ਕਰਮਚਾਰੀ ਜ਼ਖਮੀ ਹੋ ਗਏ। ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਰੁੜਕੀ ਹੀਰਾ ਵਿਖੇ ਪੰਜਾਬ ਸਰਕਾਰ ਵੱਲੋਂ ਨਹਿਰੀ ਸਿੰਜਾਈ ਨੂੰ ਮਜ਼ਬੂਤ ਕਰਨ ਲਈ ਕਰਵਾਏ ਗਏ ਅਹਿਮ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਨਹਿਰੀ ਪਾਣੀ ਮੁਹੱਈਆ ਕਰਵਾ ਕੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਲਈ ਇਤਿਹਾਸਕ ਕਦਮ ਚੁੱਕ ਰਹੀ ਹੈ। ਮੰਤਰੀ ਨੇ ਅੱਜ ਹਲਕਾ ਬੱਸੀ ਪਠਾਣਾ ਦੇ ਪਿੰਡ ਖੰਟ ਮਾਨਪੁਰ ਵਿਖੇ ਵੀ ਕਰੀਬ 57 ਕਰੋੜ ਰੁਪਏ ਤੋਂ ਵੱਧ ਦੇ ਸਿੰਜਾਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਅੱਜ ਅਤੇ ਭਲਕੇ ਭਾਰੀ ਬਾਰਿਸ਼ ਦਾ ਔਰੇਂਜ ਅਲਰਟ ਜਾਰੀ ਕਰਦਿਆਂ ਕੁਝ ਥਾਵਾਂ ਤੇ ਭਾਰੀ ਤੋਂ ਬੇਹੱਦ ਭਾਰੀ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਏ। ਵਿਭਾਗ ਮੁਤਾਬਕ 30 ਜੁਲਾਈ ਤੋਂ 2 ਅਗਸਤ ਤੱਕ ਵੀ ਭਾਰੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਸਪੋਰਟਸ ਅਥਾਰਟੀ ਆਫ ਇੰਡੀਆ ਦਾ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਪਟਿਆਲਾ ਆਪਣੇ 3 ਵੇਟਲਿਫਟਰਾਂ ਗਿਆਨੇਸ਼ਵਰ ਯਾਦਵ, ਅਜੇ ਬਾਬੂ ਤੇ ਬਿੰਦਿਆ ਰਾਣੀ ਦੇਵੀ ਦੀ ਤਮਗਾ ਜੇਤੂ ਕਾਰਗੁਜ਼ਾਰੀ ਦਾ ਜਸ਼ਨ ਮਨਾ ਰਿਹਾ ਹੈ, ਜਿਨ੍ਹਾਂ ਨੇ ਕੱਲ੍ਹ ਰਾਤ ਗਲਾਸਗੋ ਸਕਾਟਲੈਂਡ ਵਿਚ ਰਾਸ਼ਟਰਮੰਡਲ ਖੇਡਾਂ 2026 ਵਿਚ ਚਾਂਦੀ ਅਤੇ ਕਾਂਸੀ ਦੇ ਤਮਗੇ ਜਿੱਤੇ ਨੇ। ਸੰਸਥਾ ਦੇ ਡਿਪਟੀ ਡਾਇਰੈਕਟਰ ਜਨਰਲ ਵਿਨੀਤ ਕੁਮਾਰ ਨੇ ਜੇਤੂ ਐਥਲੀਟਾਂ ਨੂੰ ਵੇਟ ਲਿਫਟਿੰਗ ਵਿਚ ਭਾਰਤ ਦੀ ਤਮਗਾ ਸੂਚੀ ਵਿਚ ਵਾਧਾ ਕਰਕੇ ਇਤਿਹਾਸ ਲਿਖਣ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
2: ਮੈਂ ਤੁਹਾਨੂੰ ਬੜੇ ਹਰਸ਼ ਨਾਲ ਇਹ ਦੱਸਣਾ ਚਾਹੁੰਦਾ ਕਿ ਸਾਡੇ ਨੈਸ਼ਨਲ ਸੈਂਟਰ ਆਫ ਐਕਸਲੈਂਸ NIS ਪਟਿਆਲਾ ਦੇ 3 ਵੇਟ ਲਿਫਟਰ, ਜਿਨ੍ਹਾਂ ਦਾ ਨਾਂ ਗਿਆਨੇਸ਼ਵਰੀ ਯਾਦਵ, ਬਿੰਦਿਆ ਰਾਣੀ ਦੇਵੀ ਅਤੇ ਅਜੇ ਬਾਬੂ, ਇਹਨਾਂ ਤਿੰਨਾਂ ਵੇਟ ਲਿਫਟਰਸ ਨੇ ਕਾਮਨਵੈਲਥ ਗੇਮਸ ਜਿਹੜੀ ਹੈ ਕਿ ਗਲਾਸਗੋ UK ਦੇ ਵਿੱਚ ਚੱਲ ਰਹੀਆਂ ਨੇ, ਉਹਦੇ ਵਿੱਚ ਬਹੁਤ ਹੀ ਵਧੀਆ ਪ੍ਰਦਰਸ਼ਨ ਕਰਦੇ ਹੋਏ ਮੱਲਾਂ ਮਾਰੀਆਂ ਨੇ। ਗਿਆਨੇਸ਼ਵਰੀ ਯਾਦਵ ਨੇ 53 ਕਿਲੋ ਕੈਟੇਗਰੀ ਦੇ ਵਿੱਚ ਸਿਲਵਰ ਮੈਡਲ ਜਿੱਤਿਆ ਹੈਗਾ, ਬਿੰਦਿਆ ਰਾਣੀ ਦੇਵੀ ਨੇ 58 ਕਿਲੋ ਕੈਟੇਗਰੀ ਦੇ ਵਿੱਚ ਬ੍ਰੋਂਜ਼ ਮੈਡਲ ਅਤੇ ਅਜੇ ਬਾਬੂ 79 ਕਿਲੋ ਕੈਟੇਗਰੀ ਦੇ ਵਿੱਚ ਸਿਲਵਰ ਮੈਡਲ ਜਿੱਤਿਆ ਹੈਗਾ।
1: ਆਖਿਰ ਚ ਖਾਸ ਖਬਰਾਂ ਇੱਕ ਵਾਰ ਫੇਰ। ਭਾਰਤ ਸਰਕਾਰ ਨੇ ਅੰਮ੍ਰਿਤਸਰ ਹਵਾਈ ਅੱਡੇ ਤੇ ਈਜ਼ੀ ਕਨੈਕਟ ਹਬ ਐਂਡ ਸਪੋਕ ਮਾਡਲ ਲਾਂਚ ਕੀਤਾ। ਇਸ ਨਾਲ ਪੰਜਾਬ ਸਥਾਈ ਅੰਤਰਰਾਸ਼ਟਰੀ ਮੰਜ਼ਿਲਾਂ ਨਾਲ ਜੁੜ ਸਕੇਗਾ। ਸਰਕਾਰ ਨੇ ਭਾਰਤੀ ਰਿਜ਼ਰਵ ਬੈਂਕ RBI ਦੇ 10 ਅਤੇ 20 ਰੁਪਏ ਦੇ ਪੋਲੀਮਰ ਬੈਂਕ ਨੋਟ ਲਿਆਉਣ ਦੀ ਤਜਵੀਜ਼ ਨੂੰ ਮਨਜ਼ੂਰੀ ਦਿੱਤੀ। ਲੁੱਟਖੋਹ ਦੀਆਂ ਵੱਧ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਪਾਰਲੀਮੈਂਟ ਮੈਂਬਰ ਸੰਤ ਸੀਚੇਵਾਲ ਨੇ ਆਪਣੇ ਸੁਰੱਖਿਆ ਗਾਰਡਾਂ ਨੂੰ ਥਾਣਿਆਂ ਵਿਚ ਤੈਨਾਤ ਕਰਨ ਲਈ ਪੰਜਾਬ ਪੁਲਿਸ ਮੁਖੀ ਨੂੰ ਲਿਖਿਆ ਪੱਤਰ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
3: ਤੁਸੀਂ ਸੁਣ ਰਹੇ ਸੀ ਪਰਦੇਸੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ, ਅਤੇ ਹੁਣ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੇ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਸਮਾਂ ਹੋ ਗਿਆ ਹੈ 6:30 ਅਤੇ 22 ਸਕਿੰਟ, ਅਤੇ ਇਹ ਸਮਾਂ ਹੈ ਪ੍ਰੋਗਰਾਮ ਯੁਵ ਬਾਣੀ ਦਾ। ਪ੍ਰੋਗਰਾਮ ਪੇਸ਼ ਕਰਨਗੇ ਸੁਰਿੰਦਰ ਸਿੰਘ ਅਤੇ ਮਨਜੀਤ ਰਜੌਰਾ।

0: ਜੀ ਸਰੋਤਿਓ ਨਮਸਕਾਰ, ਮੈਂ ਸੁਰਿੰਦਰ ਸਿੰਘ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਹੈਲੋ ਜੀਨੀਅਸ। ਇਸ ਪ੍ਰੋਗਰਾਮ ਵਿੱਚ ਮੇਰੇ ਨਾਲ ਨੇ ਮੇਰੇ ਸਾਥੀ
1: ਜੀ, ਮੈਂ ਮਨਦੀਪ ਰਜੌਰਾ ਤੇ ਸਾਡੇ ਦੋਨਾਂ ਵੱਲੋਂ ਹੀ ਤੁਹਾਨੂੰ ਸਭ ਨੂੰ ਪਿਆਰ ਭਰੀ ਨਮਸਕਾਰ।
0: ਇਸ ਵਾਰ ਤੁਸੀਂ ਸਾਡੇ ਸਵਾਲਾਂ ਦੇ ਜਵਾਬ ਹੈ ਜੋ ਉਹ ਵਟਸਐਪ ਨੰਬਰ ਤੇ ਦੇਵੋਗੇ
1: ਜੀ।
0: ਸਾਡਾ ਵਟਸਐਪ ਨੰਬਰ ਨੋਟ ਕਰ ਲਓ, ਸਾਡਾ ਵਟਸਐਪ ਨੰਬਰ ਹੈ 7710 73 146
1: ਜੀ, ਕਿਉਂਕਿ ਇਸ ਨੰਬਰ ਦੇ ਉੱਤੇ ਸਾਡੇ ਸਰੋਤੇ ਸਾਨੂੰ ਜਵਾਬ ਦੇਣਗੇ ਪੁੱਛੇ ਗਏ ਸਵਾਲ ਦਾ। ਸਾਡੇ ਸਰੋਤਿਆਂ ਦੀ ਪੁਰਜ਼ੋਰ ਮੰਗ 'ਤੇ

0: ਕਿ ਇਸ ਪ੍ਰੋਗਰਾਮ ਦੇ ਵਿੱਚ ਵੱਧ ਤੋਂ ਵੱਧ ਸ਼ਿਰਕਤ ਕੀਤੀ ਜਾ ਸਕੇ ਸਰੋਤਿਆਂ ਵੱਲੋਂ, ਨੌਜਵਾਨ ਸਾਥੀਆਂ ਵੱਲੋਂ ਜੋ ਕੰਪੀਟੀਸ਼ਨਸ ਦੀ ਤਿਆਰੀ ਕਰਦੇ ਨੇ ਉਹਨਾਂ ਦੀ ਜਾਣਕਾਰੀ 'ਚ ਇਜ਼ਾਫਾ ਕਰਨ ਦੇ ਲਈ ਅਸੀਂ ਇਹ ਬਦਲਾਅ ਕੀਤਾ ਕਿ ਅਸੀਂ ਫੋਨ ਲਾਈਨ ਤੋਂ ਇਸ ਪ੍ਰੋਗਰਾਮ ਨੂੰ ਅਸੀਂ ਵਟਸਐਪ ਨੰਬਰ ਦੇ ਉੱਤੇ ਕਰਤਾ, ਅਤੇ ਤੁਸੀਂ ਇਹ ਵਟਸਐਪ ਨੰਬਰ ਨੋਟ ਕਰ ਲਓ, 70173 73 146, ਇਸ ਦੇ ਉੱਤੇ ਤੁਸੀਂ ਸਾਨੂੰ ਕਰਨੇ ਨੇ ਜੀ ਜਵਾਬ ਵਟਸਐਪ
1: ਜੀ। ਦੋਸਤਾਂ ਨੂੰ ਅੱਜ ਅਸੀਂ ਇਹ ਵੀ ਦੱਸ ਦਈਏ ਕਿ ਅੱਜ ਅਸੀਂ ਗੱਲ ਕਰਾਂਗੇ ਗਲਾਸਗੋ ਵਿਖੇ ਚੱਲ ਰਹੀਆਂ ਕਾਮਨਵੈਲਥ ਖੇਡਾਂ ਬਾਰੇ
0: ਜੀ।
1: ਇਹਨਾਂ ਖੇਡਾਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਆਪਾਂ ਸੁਣਦੇ ਹਾਂ ਇੱਕ ਗੀਤ
0: ਜੀ। ਬਿਲਕੁਲ ਜਾਣਕਾਰੀ ਦੇਵਾਂਗੇ, ਪਰ ਉਸ ਤੋਂ ਪਹਿਲਾਂ ਸਾਨੂੰ ਸੁਰਿੰਦਰ ਸਿੰਘ ਜੀ ਸੁਣਵਾ ਰਹੇ ਨੇ ਅਮਰਿੰਦਰ ਗਿੱਲ ਦੀ ਆਵਾਜ਼ 'ਚ ਇਹ ਗੀਤ।

0: ਜੀ ਦੋਸਤੋ, ਤੁਹਾਨੂੰ ਦੱਸ ਦਈਏ ਜੋ ਕਾਮਨਵੈਲਥ ਖੇਡਾਂ ਹੈ ਉਹ ਸਕਾਟਲੈਂਡ ਦੇ ਗਲਾਸਗੋ ਸ਼ਹਿਰ ਦੇ ਵਿੱਚ ਚੱਲ ਰਹੀਆਂ ਨੇ।
1: ਜੀ
0: ਆਓ ਤੁਹਾਨੂੰ ਦੱਸਦੇ ਹਾਂ ਇਹਨਾਂ ਖੇਡਾਂ ਵਿੱਚ ਭਾਰਤ ਨੇ ਕਿੰਨੇ ਤਗਮੇ ਕਿਹੜੀ ਖੇਡ ਵਿੱਚ ਅਤੇ ਕਿਹੜੇ ਖਿਡਾਰੀ ਨੇ ਪ੍ਰਾਪਤ ਕੀਤੇ ਨੇ।
1: ਜੀ ਬਿਲਕੁਲ ਸੁਰਿੰਦਰ ਜੀ, ਅਤੇ ਪਹਿਲਾਂ ਤੁਸੀਂ ਮੈਨੂੰ ਲੱਗਦਾ ਸ਼ੁਰੂਆਤ ਸੋਨ ਤਗਮਿਆਂ ਤੋਂ ਕਰੋਗੇ, ਅਤੇ ਦੱਸੋ ਫਿਰ ਸਾਨੂੰ ਕਿੰਨੇ ਸੋਨ ਤਗਮੇ ਹੁਣ ਤੱਕ ਭਾਰਤ ਨੇ ਜਿੱਤ ਲਏ ਹੈ ਜੀ?
0: ਜੀ ਭਾਰਤ ਨੇ ਗਲਾਸਗੋ ਵਿੱਚ ਚੱਲ ਰਹੀਆਂ ਕਾਮਨਵੈਲਥ ਖੇਡਾਂ ਵਿੱਚ ਕੁੱਲ 10 ਤਗਮੇ ਹੈ ਜੋ ਹੁਣ ਤੱਕ ਹਾਸਲ ਕਰ ਚੁੱਕੇ ਨੇ,
1: ਜੀ
0: ਜਿਸ ਵਿੱਚ 2 ਤਗਮੇ ਸੋਨੇ ਦੇ ਨੇ,
1: ਹਾਂਜੀ
0: 5 ਤਗਮੇ ਚਾਂਦੀ ਦੇ
1: ਜੀ,
0: ਅਤੇ 3 ਤਗਮੇ ਹੈ ਜੋ ਉਹ ਕਾਂਸੀ ਦੇ ਜਿੱਤੇ ਨੇ
1: ਵਾਹ
0: ਜੀ।
1: ਜੀ ਵਾਹ, ਬਹੁਤ ਅੱਛੇ। ਛੇਤੀ ਨਾਲ ਦੱਸ ਦਿਓ ਹੁਣ ਸਾਨੂੰ ਸੋਨੇ ਵਾਲੇ ਕਿਹੜੇ ਆ, ਚਾਂਦੀ ਦੇ ਅਤੇ ਕਾਂਸੀ ਦੇ ਕਿਹੜੇ ਕਿਹੜੇ ਨੇ?
0: ਜੀ ਮੀਰਾਬਾਈ ਚਾਨੂੰ ਵੇਟ ਲਿਫਟਿੰਗ 48 ਕਿਲੋ ਭਾਰ ਵਰਗ ਦੇ ਵਿੱਚ ਉਹਨਾਂ ਨੇ ਜਿੱਤ ਕੇ ਹੈ ਜੋ ਸੋਨ ਤਗਮਾ ਆਪਣੇ ਹਾਸਲ ਕੀਤਾ ਜੀ।
1: ਜੀ
0: ਅਤੇ ਦੂਜਾ ਤਗਮਾ ਹੈ ਜੋ ਉਹ ਸ਼ਰਮਿਲਾ ਧਨਖੜ ਪੈਰਾ ਅਥਲੈਟਿਕਸ ਸ਼ਾਟਪੁੱਟ ਵਿੱਚ ਜਿੱਤ ਕੇ ਜੋ ਤੋਨ ਤਗਮਾ ਸੋਨ ਤਗਮਾ ਹੈ ਜੋ ਆਪਣੇ 'ਚ ਹਾਸਲ ਕੀਤਾ
1: ਬਹੁਤ
0: ਜੀ।
1: ਅੱਛੀ ਗੱਲ ਹੈ ਜੀ। ਦੋਨੇ ਹੀ ਇਹ ਮਹਿਲਾਵਾਂ ਨੇ ਜਿਨ੍ਹਾਂ ਨੇ ਭਾਰਤ ਦੀ ਝੋਲੀ 'ਚ ਸੋਨ ਤਗਮੇ ਪਵਾਏ ਨੇ ਜੀ। ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ, ਅਤੇ ਹੱਲਾਸ਼ੇਰੀ ਸਾਰੇ ਹੀ ਖਿਡਾਰੀਆਂ ਨੂੰ ਜੋ ਗਲਾਸਗੋ ਖੇਡਣ ਗਏ ਹੋਏ ਨੇ ਜੀ।
0: ਜੀ ਹੁਣ ਚੱਲਦੇ ਹਾਂ ਆਪਾਂ ਚਾਂਦੀ ਦੇ ਤਗਮਿਆਂ ਵੱਲ। ਪਹਿਲਾ ਤਗਮਾ ਹੈ ਜੋ ਉਹ ਰਿਸ਼ੀਕਾਂਤ ਸਿੰਘ ਨੇ ਜੀ ਵੇਟ ਲਿਫਟਿੰਗ ਵਿੱਚ 60 ਕਿਲੋ ਭਾਰ ਵਰਗ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ ਜੀ।
1: ਠੀਕ ਹੈ ਜੀ।
0: ਦੂਜਾ ਤਗਮਾ ਹੈ ਜੋ ਉਹ ਰਾਜਾ ਮਾਥੂ ਪਾਂਡੀ ਨੇ 65 ਕਿਲੋ ਵਰਗ ਵੇਟ ਲਿਫਟਿੰਗ ਵਿੱਚ ਜਿੱਤ ਕੇ
1: ਜੀ
0: ਹਾਸਲ ਕੀਤਾ
1: ਜੀ, ਬਹੁਤ ਅੱਛੇ ਜੀ।
0: ਤੀਜਾ ਤਗਮਾ ਗਿਆਨੇਸ਼ਵਰੀ ਜਾਧਵ ਨੇ 53 ਕਿਲੋ ਭਾਰ ਵਰਗ ਵੇਟ ਲਿਫਟਿੰਗ ਵਿੱਚ
1: ਜੀ
0: ਜਿੱਤਿਆ ਜੀ।
1: ਕੀ ਬਾਤ ਹੈ ਜੀ, ਸਾਡੇ ਭਲਵਾਨ ਜਿਹੜੇ ਉਹ ਛਾਏ ਹੋਏ ਆ, ਉਹ ਕਹਿੰਦੇ ਹੁੰਦੇ ਆ ਵੀ ਫੱਟੇ ਚੁੱਕੀ ਤੁਰੇ ਆ ਰਹੇ ਨੇ। ਹੈ
0: ਹਾਂਜੀ
1: ਜੀ।
0: ਚੌਥਾ ਤਗਮਾ ਬਲੂਰੀ ਅਜੈ ਬਾਬੂ ਨੇ 79 ਕਿਲੋ ਭਾਰ ਵਰਗ ਵੇਟ ਲਿਫਟਿੰਗ ਵਿੱਚ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ ਜੀ।
1: ਵਾਹ ਜੀ ਵਾਹ, ਨਾ ਸਿਰਫ ਫੱਟੇ ਬਲਕਿ ਭਾਰੇ ਭਾਰੇ ਫੱਟੇ ਜਿਹੜੇ ਆ ਸਾਰੇ ਹੀ ਰਲ ਕੇ ਇਹ ਭਲਵਾਨ ਚੱਕੀ ਤੁਰੇ ਆਉਂਦੇ ਆ।
0: ਜੀ
1: ਜੀ।
0: ਪੰਜਵਾਂ ਤਗਮਾ

0: ਜੋ ਚਾਂਦੀ ਦਾ ਉਹ ਸਰਵੇਸ਼ ਕੁਸ਼ਾਰੇ ਨੇ ਅਥਲੈਟਿਕਸ ਵਿੱਚ ਉੱਚੀ ਛਾਲ ਮਾਰ ਕੇ ਜੋ ਪ੍ਰਾਪਤ ਕੀਤਾ ਹੈ
1: ਜੀ, ਬਹੁਤ ਅੱਛੇ। ਅਤੇ ਇਹ ਜੋ ਤਗਮੇ ਦੱਸ ਰਹੇ ਨੇ ਨਾ ਸੁਰਿੰਦਰ ਸਿੰਘ ਜੀ ਸਾਥੀਓ, ਨੋਟ ਕਰ ਲਓ ਤੁਸੀਂ, ਇਹਨਾਂ ਦੇ ਵਿੱਚੋਂ ਹੀ ਗਾਹਾਂ ਸੁਰਿੰਦਰ ਸਿੰਘ ਜੀ ਨੇ ਹੈਲੋਜੀਨੀਅਸ 'ਚ ਤੁਹਾਨੂੰ ਸਵਾਲ ਪਾ ਦੇਣਾ ਹੈਗਾ। ਸਿਲੇਬਸ ਇਹ ਪਹਿਲਾਂ ਦੱਸੀ ਜਾਂਦੇ ਆਪਾਂ ਨੂੰ, ਅਤੇ ਸਵਾਲ ਜਿਹੜੇ ਹੈ ਉਹ ਵੀ ਇਹਨਾਂ ਹੀ ਸਵਾਲਾਂ ਦੇ ਵਿੱਚੋਂ ਤੁਹਾਨੂੰ ਪੈਣਗੇ ਜੀ।
0: ਜੀ, ਕਾਂਸੀ ਦੇ ਤਗਮਿਆਂ ਬਾਰੇ ਵੀ ਹੁਣ ਆਪਾਂ ਆਪਣੇ ਸਰੋਤਿਆਂ ਨੂੰ ਦੱਸ ਦਈਏ ਜੀ।
1: ਹਾਂਜੀ ਹਾਂਜੀ,
0: ਚੰਡੂ ਕੁਮਾਰ ਨੇ ਪੈਰਾ ਪਾਵਰ ਲਿਫਟਿੰਗ ਖੇਡ ਵਿੱਚ ਹੈਵੀ ਵੇਟ ਚੱਕ ਕੇ ਕਾਂਸੀ ਦਾ ਤਗਮਾ ਹੈ ਜੋ ਆਪਣੇ ਹਿੱਸੇ ਵਿੱਚ ਕੀਤਾ ਹੈ।
1: ਕੀ ਬਾਤ ਹੈ ਜੀ।
0: ਦੂਜਾ ਤਗਮਾ ਵਿਦਿਆਰਨੀ ਦੇਵੀ ਨੇ ਵੇਟ ਲਿਫਟਿੰਗ ਖੇਡ ਵਿੱਚ 58 ਕਿਲੋ ਭਾਰ ਵਰਗ ਵੇਟ ਚੱਕ ਕੇ ਕਾਂਸੀ ਦਾ ਤਗਮਾ ਹੈ ਜੋ ਆਪਣਾ ਪ੍ਰਾਪਤ ਕੀਤਾ ਜੀ।
1: ਕਿਆ ਖੂਬ ਜੀ।
0: ਤੀਜਾ ਤਗਮਾ ਹੈ ਜੋ ਸ਼ਿਲਪਾ ਕੇ ਸ਼ੈਲਾ ਨੇ ਪੈਰਾ ਅਥਲੈਟਿਕਸ ਸ਼ਾਰਟ ਪੁੱਟ ਖੇਡ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦਾ ਨਾਮ ਹੈ ਜੋ ਰੋਸ਼ਨ ਕੀਤਾ ਜੀ।
1: ਜੀ ਜੀ, ਬਹੁਤ ਅੱਛੇ ਬਹੁਤ ਅੱਛੇ ਜੀ, ਬਹੁਤ ਅੱਛੇ। ਅਤੇ ਸਾਡੇ ਸਾਥੀ ਜਿਹੜੇ ਨੇ ਉਹ ਹੁਣ ਉਡੀਕ ਰਹੇ ਹੋਣਗੇ ਕਿ ਸਵਾਲ ਕਦੋਂ ਪੁੱਛਿਆ ਜਾਏਗਾ ਜੀ। ਸਵਾਲ ਵੀ ਤੁਹਾਨੂੰ ਪੁੱਛਦੇ ਹਾਂ, ਬਹੁਤ ਸਾਰੇ ਸਵਾਲ ਨੇ, ਅਤੇ ਅੱਜ ਖਾਸ ਤੌਰ 'ਤੇ ਪੰਜਾਬ GK ਸੁਰਿੰਦਰ ਜੀ ਤੁਹਾਡੇ ਲਈ ਲੈ ਕੇ ਆਏ ਨੇ। ਜੋ ਨੌਜਵਾਨ ਸਾਥੀ ਤਿਆਰੀ ਕਰ ਰਹੇ ਹੈ ਕੰਪੀਟੀਸ਼ਨ ਐਗਜ਼ਾਮਸ ਦੀ, ਪ੍ਰਤਿਯੋਗਿਤਾ ਇਮਤਿਹਾਨਾਂ ਦੇ, ਉਹਨਾਂ ਦੇ ਲਈ ਖਾਸ ਰਹਿਣ ਵਾਲਾ ਇਹ ਪ੍ਰੋਗਰਾਮ। ਨੰਬਰ ਨੋਟ ਕਰ ਲਓ 70173 ਤੇ 70146 ਜੀ।

0: ਅੱਜ ਦਾ ਜੋ ਸਾਡਾ ਪਹਿਲਾ ਸਵਾਲ ਹੈ ਜੀ, ਉਹ ਧਿਆਨ ਨਾਲ ਨੋਟ ਕਰ ਲਓ।
1: ਜੀ
0: ਪੰਜਾਬ ਦਾ ਪਹਿਲਾ ਵਿਸ਼ਵ ਵਿਦਿਆਲਿਆ ਜੋ ਕਿਹੜਾ ਹੈ ਜੀ?
1: ਜੀ ਪੰਜਾਬ ਦੀ ਪਹਿਲੀ ਯੂਨੀਵਰਸਿਟੀ ਜਿਹੜੀ ਕਿ ਸਥਾਪਿਤ ਹੋਈ ਸੀ, ਤੁਸੀਂ ਦੱਸਣਾ ਹੈ ਕਿੱਥੇ ਸਥਾਪਿਤ ਹੋਈ ਸੀ ਅਤੇ ਉਹ ਯੂਨੀਵਰਸਿਟੀ ਕਿਹੜੀ ਹੈ ਸਰੋਤਿਓਂ?

0: ਜੀ ਸਾਡਾ ਵਟਸਐਪ ਨੰਬਰ ਨੋਟ ਕਰ ਲਓ 7013 73 143 146 ਤੇ ਪਹਿਲਾ ਸਵਾਲ ਜੋ ਤੁਹਾਨੂੰ ਪੁੱਛਿਆ ਹੈ ਸੁਰਿੰਦਰ ਸਿੰਘ ਜੀ ਨੇ ਸੁਰਿੰਦਰ ਜੀ ਦੁਹਰਾ ਦਿਓ ਜੀ ਫਟਾਫਟ
1: ਜੀ ਪੰਜਾਬ ਦਾ ਪਹਿਲਾ ਵਿਸ਼ਵ ਵਿਦਿਆਲਿਆ ਕਿਹੜਾ ਹੈ ਜੀ
0: ਜੀ ਤੇ ਇਸ ਦਾ ਸਹੀ ਜਵਾਬ ਛੇਤੀ ਨਾਲ ਸਾਨੂੰ ਮਿਲ ਗਿਆ ਹੈ ਜੀ ਬਹੁਤ ਸਾਰੇ ਜਿਹੜੇ ਆ ਉੱਤੇ ਥੱਲੇ ਹੋ ਰਹੇ ਨੇ ਮੈਸੇਜ ਸਾਨੂੰ ਇਸ ਦਾ ਸਹੀ ਜਵਾਬ ਦੇਣ ਵਾਲੇ ਜੋ ਸਾਥੀ ਨੇ ਜੀ ਉਹ ਨੇ ਬਲਜੀਤ ਸਿੰਘ ਜੀ ਨੇ ਇਹ ਲਿਖ ਰਹੇ ਹੈ ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਹੈ ਉਹ ਸੀਗੀ ਪਰ ਇਹਨਾਂ ਦਾ ਸਵਾਲ ਜਿਹੜਾ ਉਹ ਗਲਤ ਹੋ ਗਿਆ ਯੂਨੀਵਰਸਿਟੀ ਦਾ ਨਾਂ ਜਿਹੜਾ ਹੈ ਉਹ ਇਹਨਾਂ ਨੇ ਗਲਤ ਕਰ ਦਿੱਤਾ ਜਗ੍ਹਾ ਜਿਹੜੀ ਹੈ ਉਹ ਸਹੀ ਹੈ ਯੂਨੀਵਰਸਿਟੀ ਦਾ ਨਾਂ ਗਲਤ ਹੈ ਸੋ ਅਸੀਂ ਚੱਲਦੇ ਹਾਂ ਅਗਲੇ ਸਾਡੇ ਸਰੋਤਾ ਵੱਲ ਉਹ ਦੱਸ ਰਹੇ ਨੇ ਜੀ ਪੰਜਾਬੀ ਯੂਨੀਵਰਸਿਟੀ ਇਹ ਵੀ ਗਲਤ ਹੋ ਗਿਆ ਜੀ ਇਹ ਵੀ ਸਾਡੇ ਜੋ ਸਾਥੀ ਸੀ ਗੁਰਪ੍ਰੀਤ ਜੀ ਕੋਸ਼ਿਸ਼ ਕਰ ਰਹੇ ਸੀ ਪਰ ਇਹ ਸਵਾਲ ਜਿਹੜਾ ਹੈ ਉਹ ਗਲਤ ਹੋ ਗਿਆ ਅਤੇ ਸਾਡੇ ਬਾਕੀ ਸਾਥੀ ਜਿਹੜੇ ਨੇ ਫੈਰਿਸ ਦੇ ਵਿੱਚ ਨੇ ਜੀ ਸਾਡੇ ਕੋਲ ਸਵਾਲ ਜਿਹੜਾ ਹੈ ਉਹ ਆ ਗਿਆ ਹੈ ਜੀ ਸਾਡੇ ਕੋਲ ਲੌਂਗੋਵਾਲ ਤੋਂ ਰੋਹਿਤ ਅਤੇ ਰਿਸ਼ਵ ਜਿਹੜੇ ਨੇ ਸਾਨੂੰ ਜਵਾਬ ਦੇ ਰਹੇ ਜੀ ਸਹੀ ਜਵਾਬ ਇਹਨਾਂ ਨੇ ਲਿਖ ਭੇਜਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਜੋ ਸਥਿਤ ਹੈ ਉਹ ਹੈ ਜੀ ਪੰਜਾਬ ਦੀ ਪਹਿਲੀ ਯੂਨੀਵਰਸਿਟੀ ਜੀ ਅਸੀਂ ਜਿਹੜਾ ਹੈ ਗੀਤ ਸੰਗੀਤ ਦਾ ਸਿਲਸਿਲਾ ਨਾਲੋ ਨਾਲ ਸ਼ੁਰੂ ਰੱਖਾਂਗੇ ਜੀ ਯੋਜਨਾ ਦੇ

0: ਬਹੁਤ ਸਾਰੇ ਸਾਥੀ ਜਿਹੜੇ ਹੈ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜ ਰਹੇ ਨੇ। ਤੁਸੀਂ ਵੀ ਸਾਨੂੰ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਸਾਡੇ ਵਟਸਐਪ ਨੰਬਰ 7710173146 ਦੇ ਉੱਤੇ। ਜੀ ਸੁਰਿੰਦਰ ਜੀ, ਅਗਲਾ ਕਿਹੜਾ ਸਵਾਲ ਸਾਡੇ ਸਰੋਤਿਆਂ ਲਈ?
1: ਜੀ ਤੀਜਾ ਸਵਾਲ ਹੈ ਜੋ ਸਾਡਾ, ਉਹ ਇਹ ਹੈ ਜੀ, ਸ਼ਹੀਦ ਊਧਮ ਸਿੰਘ ਜੀ ਦਾ ਜਨਮ ਦਿਵਸ ਕਦੋਂ ਮਨਾਇਆ ਜਾਂਦਾ ਹੈ? ਜੀ
0: ਜੀ ਤੁਸੀਂ ਜਨਮ ਦਿਵਸ ਦੱਸਣਾ ਹੈ ਜੀ ਸ਼ਹੀਦ ਊਧਮ ਸਿੰਘ ਹੋਰਾਂ ਦਾ।
2: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
3: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
2: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1800-420-4233।
4: एक प्रकार से पीएम जय अब गरीबों की जय बन गई है।

0: आयुष्मान भारत प्रधानमंत्री जन आरोग्य योजना के तहत 60 करोड़ लोग बने ने 5 लाख रुपए तक के मुफ्त इलाज के हकदार। हुण तक 12 करोड़ तो ज्यादा मुफ्त इलाज किए जा चुके ने, जिस नाल गरीब परिवारों के इलाज खर्च विच लगभग 2 लाख करोड़ रुपए की बचत हुई है। आज ही आयुष्मान ऐप डाउनलोड करके आयुष्मान कार्ड बनवाओ। वधेरे जानकारी लई 14555 ते कॉल करो।
1: इस वेले तुसी सुन रहे हो मालवे दी शान स्रोतियां दी जुबान आकाशवाणी FM बठिंडा। FM बैंड 101.1 मेगाहर्ट्ज़ अते प्रसार भारती दी मोबाइल फोन ऐप न्यूज़ ऑन AIR ते।
2: जी स्रोतियों, शहीद उधम सिंह होरां दा जन्म दिवस असी पुछया सी ते सही जवाब देण वाले साडे साथी ने रतन शेरगढ़ हुरी ने, मलकीत सिंह इन्हां दा रजिस्टर्ड जिहड़ा WhatsApp दे उत्ते नां है उह आ रिहा है जी। इन्हां ने सही जवाब दित्ता है जी, 26 दिसंबर 1899 ਨੂੰ ਸੁਨਾਮ ਦੇ ਵਿੱਚ ਸ਼ਹੀਦ ਊਧਮ ਸਿੰਘ ਹੋਰਾਂ ਦਾ ਜਨਮ ਜਿਹੜਾ ਉਹ ਹੋਇਆ ਸੀਗਾ। ਅਤੇ ਸਾਡੇ ਕੋਲ ਸਵਾਲ ਬਹੁਤ ਨੇ ਸੁਰਿੰਦਰ ਸਿੰਘ ਜੀ, ਬਹੁਤ ਸਾਰੇ ਸਵਾਲ ਤੁਹਾਡੇ ਲਈ ਲਈ ਬੈਠੇ ਨੇ ਸੁਰਿੰਦਰ ਸਿੰਘ ਜੀ। ਅਗਲਾ ਸਵਾਲ ਪੁੱਛੋ ਜੀ।
3: ਜੀ ਅਗਲਾ ਸਵਾਲ ਹੈ ਜੀ, ਪੰਜਾਬ ਭਾਜਪਾ ਦੇ ਪ੍ਰਧਾਨ ਦਾ ਨਾਮ ਦੱਸੋ ਜੀ।
2: ਲਓ ਜੀ, ਛੇਤੀ ਨਾਲ ਤੁਸੀਂ ਦੱਸ ਦਿਓ ਪੰਜਾਬ ਭਾਜਪਾ ਦੇ ਪ੍ਰਧਾਨ ਕੌਣ ਨੇ, ਜਿਨ੍ਹਾਂ ਨੇ ਬੀਤੇ ਦਿਨੀ ਹੀ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਹੈ ਅਤੇ ਉਹ ਮੁਲਾਕਾਤ ਕਰਕੇ ਮੁੜੇ ਨੇ ਜੀ। ਛੇਤੀ ਨਾਲ ਦੱਸ ਦਿਓ ਜੀ, ਸਾਡੇ ਕੋਲ ਬਹੁਤ ਸਾਰੇ ਸਾਥੀ ਹੈ ਜਿਹੜੇ ਉਹ ਫਹਿਰਿਸਤ 'ਚ ਲਿਸਟ 'ਚ ਆ ਜੁੜੇ ਨੇ। ਸਾਡੇ ਕੋਲ ਲਾਭ ਸਿੰਘ ਰਤਨ ਪਿੰਡ ਜਗ੍ਹਾ ਰਾਮ ਤੀਰਥ ਤੋਂ, ਕੇਵਲ ਸਿੰਘ ਹੁਰੀ ਜਿਹੜੇ ਆ ਉਹ ਵੀ ਜੁੜੇ ਨੇ ਜੀ। ਸਾਡੇ ਕੋਲ ਅਸੀਂ ਗੱਲ ਕਰੀਏ ਤਾਂ ਬੀਰਬਲ ਸਿੰਘ ਜੀ ਵੀ ਨੇ। ਆਪਣਾ ਤੁਸੀਂ ਨਾਂ ਪਤਾ ਜ਼ਰੂਰ ਲਿਖਣਾ ਹੈ ਜੀ, ਸਵਾਲਾਂ ਦੀ ਜੋ ਕਾਲ ਹੈ ਜਵਾਬਾਂ ਦੀ ਉਹ ਨਹੀਂ ਕਰਨੀ, ਆਪਣਾ ਨਾਂ ਪਤਾ ਜ਼ਰੂਰ ਲਿਖਣਾ। ਸਾਡੇ ਕੋਲ ਗੁਰਮੇਲ ਸਿੰਘ ਜੀ ਜੁੜੇ ਹੋਏ ਨੇ, ਸੰਦੀਪ ਕੌਰ ਜਿਹੜੇ ਆ ਉਹ ਰਮਾਨਸਾ ਤੋਂ ਜੁੜੇ ਹੋਏ ਨੇ ਸਾਡੇ ਨਾਲ, ਸਾਡੇ ਨਾਲ ਗਿੱਲ ਪਰਿਵਾਰ ਜਿਹੜਾ ਹੈ ਉਹ ਵੀ ਜੁੜਿਆ ਹੋਇਆ, ਕੁਲਵੰਤ ਗਿੱਲ ਮਲੋਟ ਹੋਰੀ ਸਾਨੂੰ ਜਵਾਬ ਦੇਣ ਦੀ ਕੋਸ਼ਿਸ਼ ਕਰ ਰਿਹਾ, ਬਹੁਤ ਸਾਰੇ ਸਾਥੀ ਜਿਹੜੇ ਹੈ ਉਹ ਜੁੜੇ ਹੋਏ ਨੇ। ਅਤੇ ਅਗਲਾ ਜਿਹੜਾ ਸਵਾਲ ਹੈ ਜਿਸ ਦਾ ਸਹੀ ਜਵਾਬ ਸਾਨੂੰ ਦਿੱਤਾ ਹੈ ਜੀ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਕੌਣ।

0: ਕੌਣ ਨੇ ਜੀ? ਉਹਨਾਂ ਦਾ ਸਹੀ ਜਿਹੜਾ ਜਵਾਬ ਹੈ ਉਹ ਦਿੱਤਾ ਹੈ ਜੀ ਕੁਲਵੰਤ ਗਿੱਲ ਮਲੋਟ ਹੋਰਾਂ ਨੇ, ਕੇਵਲ ਢਿੱਲੋਂ ਇਹ ਕਹਿੰਦੇ ਆ ਜੀ ਪੰਜਾਬ ਭਾਜਪਾ ਦੇ ਪ੍ਰਧਾਨ ਨੇ, ਇਹ ਮਿਲ ਕੇ ਆਏ ਨੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ। ਸੁਖਮਨਪ੍ਰੀਤ ਕੌਰ ਜਿਹੜੇ ਆ ਉਹ ਵੀ ਸਾਨੂੰ ਜਵਾਬ ਦੇ ਰਹੇ, ਪਰ ਇਹਨਾਂ ਦਾ ਜਵਾਬ ਥੋੜ੍ਹਾ ਜਿਹਾ ਜਿਹੜਾ ਹੈ ਉਹ ਡਿਲੇ ਹੋ ਗਿਆ। ਤੁਸੀਂ ਆਪਣਾ ਨਾਂ ਅਤੇ ਪੂਰਾ ਪਤਾ ਵੀ ਲਿਖ ਦਿਆ ਕਰੋ ਜੀ, ਪਿੰਡ ਦਾ ਤੁਹਾਡੇ ਸ਼ਹਿਰ ਗਰਾਂ ਦਾ ਜਿਹੜਾ ਪਤਾ ਹੈ ਉਹ ਵੀ ਤੁਸੀਂ ਸਾਨੂੰ ਲਿਖਣਾ ਹੈ ਜੀ। ਅਗਲਾ ਸਵਾਲ ਪੁੱਛ ਲਓ ਜੀ ਸੁਰਿੰਦਰ ਜੀ, ਸਾਡੇ ਸਰੋਤਾ ਜਿਹੜੇ ਨੇ ਉਹ ਬੜੇ ਤੇਜ਼ ਤਰਾਰ ਨੇ, ਛੇਤੀ ਨਾਲ ਸਾਨੂੰ ਸਵਾਲਾਂ ਦੇ ਜਵਾਬ ਦੇ ਰਹੇ ਆ ਜੀ।
1: ਜੀ ਅਗਲਾ ਸਵਾਲ ਹੈ ਜੀ, ਪੰਜਾਬ ਦਾ ਰਾਜ ਦਰਖਤ ਕਿਹੜਾ ਹੈ ਜੀ?
0: ਲਓ ਜੀ, ਅੱਜ ਸੁਰਿੰਦਰ ਸਿੰਘ ਜੀ ਸੋਚ ਕੇ ਆਏ ਨੇ ਕਿ ਅਸੀਂ ਸਾਡੇ ਸਰੋਤਿਆਂ ਨੂੰ ਸਾਰਿਆਂ ਨੂੰ ਪਾਸ ਕਰਾ ਦੇਣਾ ਹੈਗਾ, ਬੜਾ ਇਹ ਸੀਮਿਤ ਅਤੇ ਸੌਖਾ ਸਿਲੇਬਸ ਇਹ ਲੈ ਕੇ ਪਹੁੰਚੇ ਨੇ ਜੀ। ਸਾਡੇ ਕੋਲ ਸੰਦੀਪ ਕੌਰ ਮਾਨਸਾ ਤੋਂ ਜੁੜੇ ਨੇ, ਜਵਾਬਾਂ ਦੇ ਕਈਆਂ ਦੇ ਇਹਨਾਂ ਨੇ ਸਵਾਲਾਂ ਦੇ ਜਵਾਬ ਦਿੱਤੇ ਆ, ਪਰ ਇਹ ਥੋੜ੍ਹਾ ਜਿਹਾ ਲੇਟ ਹੋ ਗਏ ਨੇ। ਅਤੇ ਪੰਜਾਬ ਦਾ ਰਾਜ ਦਰਖਤ ਕਿਹੜਾ ਹੈ ਉਸ ਦਾ ਸਾਨੂੰ ਸਹੀ ਜਵਾਬ ਤੁਸੀਂ ਦੇਣਾ ਹੈ ਸਾਥੀਓ। ਪੰਜਾਬ ਦਾ ਰਾਜ ਦਰਖਤ ਜਿਹੜਾ ਹੈ ਉਹ ਹੈ ਸ਼ੀਸ਼ਮ, ਯਾਨੀ ਕਿ ਟਾਹਲੀ ਹੈ। ਸਰਬਜੀਤ ਕੌਰ ਮੋੜ ਮੰਡੀ ਬਠਿੰਡਾ ਤੋਂ ਸਾਨੂੰ ਇਹ ਜਵਾਬ ਦੇ ਰਹੇ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਅਤੇ ਇਹ ਮਿਸ ਜੀਨੀਅਸ ਅੱਜ ਦੇ ਇਸ ਐਪੀਸੋਡ ਦੇ ਵਿੱਚ ਬਣ ਗਏ ਆ ਜੀ। ਕੇਵਲ ਸਿੰਘ ਢਿੱਲੋਂ ਜਵਾਬ ਜਿਹੜਾ ਹੈ ਉਹ ਪਹਿਲੇ ਸਵਾਲ ਦਾ ਹੀ ਬਿਰਬਲ ਸਿੰਘ ਹੋਰਾਂ ਨੇ ਦਿੱਤਾ ਹੈ, ਪਰ ਤੁਸੀਂ ਆਪਣਾ ਜੋ ਪਿੰਡ ਗਰਾਂ ਦਾ ਨਾਂ ਹੈ ਉਹ ਵੀ ਸਾਨੂੰ ਦੱਸਣਾ ਹੈ। ਸਾਡਾ ਨੰਬਰ ਹੈ 77173773146 ਜੀ। ਜੀ ਅਸੀਂ ਗੀਤ ਸੰਗੀਤ ਦਾ ਸਿਲਸਿਲਾ ਵੀ ਨਾਲੋਂ ਨਾਲ ਜਾਰੀ ਰੱਖਾਂਗੇ, ਸੁਣਦੇ ਹਾਂ ਕੁਝ ਸੰਦੇਸ਼। ਪਹਿਲਾਂ ਸੰਦੇਸ਼ ਤੋਂ ਬਾਅਦ ਤੁਹਾਡੇ ਲਈ ਅਗਲਾ ਸਵਾਲ ਲੈ ਕੇ ਆਉਣਗੇ ਸੁਰਿੰਦਰ ਸਿੰਘ ਜੀ।
2: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
3: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
2: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1800-420-2233।
4: ਜਦੋਂ ਗੱਲ ਕਰਦੇ ਹਾਂ ਬਠਿੰਡਾ ਵਿੱਚ ਪੈਟ ਦੇ ਇਲਾਜ ਦੀ, ਹਮੇਸ਼ਾ ਯਾਦ ਰੱਖੋ ਰੋਇਲ K9 ਪੈਟ ਕਲੀਨਿਕ, ਜਿੱਥੇ ਪੈਟਸ ਦਾ ਹਰੇਕ ਕਿਸਮ ਦਾ ਇਲਾਜ ਅਤੇ ਵੈਕਸੀਨੇਸ਼ਨ ਦਾ ਕੰਮ ਪਸ਼ੂ ਪਾਲਣ ਵਿਭਾਗ ਤੋਂ ਰਿਟਾਇਰਡ ਤਜਰਬੇਕਾਰ ਡਾਕਟਰ ਹਰਜਿੰਦਰ ਸਿੰਘ ਅਤੇ ਡਾਕਟਰ ਜਗਸੀਰ ਸਿੰਘ ਵੱਲੋਂ ਕੀਤਾ ਜਾਂਦਾ ਹੈ। ਪਤਾ ਨੋਟ ਕਰ ਲਓ, ਰੋਇਲ K9 ਪੈਟ ਕਲੀਨਿਕ, ਨੀਅਰ ਹੋਟਲ ਗੋਲਡ ਸਟਾਰ, ਬੀਬੀ ਵਾਲਾ ਰੋਡ, ਬਠਿੰਡਾ। ਕੰਟੈਕਟ ਨੰਬਰ 9417357156 ਅਤੇ 9814034858।
0: ਜੀ ਸੁਰਿੰਦਰ ਜੀ, ਅਗਲਾ ਸਵਾਲ ਜੀ ਸਾਡੇ ਲਈ
1: ਜੀ, ਕਾਰਗਿਲ ਵਿਜੈ ਦਿਵਸ ਕਦੋਂ ਮਨਾਇਆ ਜਾਂਦਾ ਹੈ?
0: ਲਓ ਜੀ, ਇਹ ਤਾਂ ਬੜਾ ਹੀ ਸੌਖਾ ਸਵਾਲ ਤੁਹਾਡੇ ਲਈ ਪੁੱਛ ਲਿਆ। ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਮੈਡਮ ਦੀਪਾ ਛਾਬੜਾ ਨੇ ਵੀ ਪੁੱਛਿਆ ਸੀਗਾ, ਛੇਤੀ ਨਾਲ ਇਸ ਦਾ ਜਵਾਬ ਤੁਸੀਂ ਸਾਨੂੰ ਦੇਣਾ ਹੈ ਜੀ। ਕਾਰਗਿਲ ਵਿਜੈ ਦਿਵਸ ਕਦੋਂ ਮਨਾਇਆ ਜਾਂਦਾ ਹੈ? ਸਾਰੇ ਸਾਥੀ ਜਿਹੜੇ ਆ ਉਹ ਟਾਈਪਿੰਗ ਨਜ਼ਰ ਆ ਰਹੇ ਆ ਮੈਨੂੰ, ਅਤੇ ਦੇਖਦੇ ਹਾਂ ਕੌਣ ਮੋਰਚਾ ਮਾਰਦਾ ਹੈ ਜੀ। ਇਸ ਦਾ ਸਹੀ ਜਵਾਬ ਦੇਣ ਵਾਲੇ ਜਿਹੜੇ ਸਾਥੀ ਨੇ ਜੀ, ਉਹਨੇ ਮਣੀ ਪਿੰਡ ਰਾਮਾ ਮੰਡੀ ਤੋਂ ਇਹਨਾਂ ਨੇ ਦੱਸਿਆ ਜੀ ਇਸ ਦਾ ਸਹੀ ਜਵਾਬ। ਸਹੀ ਜਵਾਬ ਵੀ ਤੁਸੀਂ ਸਾਨੂੰ ਦੱਸੋ ਸੁਰਿੰਦਰ ਸਿੰਘ ਜੀ।
1: ਜੀ ਇਹ 26 ਜੁਲਾਈ ਨੂੰ ਮਨਾਇਆ ਜਾਂਦਾ
0: ਜੀ। ਬਿਲਕੁਲ ਜੀ, ਇਹੀ ਜਵਾਬ ਜਿਹੜਾ ਹੈ ਪਿੰਡ ਰਾਮਾ ਮੰਡੀ ਤੋਂ ਮਣੀ ਹੋਰਾਂ ਨੇ ਲਿਖ ਕੇ ਭੇਜ ਦਿੱਤਾ ਹੈ। ਰਾਮਾ ਮੰਡੀ ਤੋਂ ਬਹੁਤ ਸਾਰੇ ਸਾਥੀ ਸਾਡੇ ਨਾਲ ਜੁੜੇ ਨੇ, ਸਾਡੇ ਨਾਲ ਰਾਮਾ ਮੰਡੀ ਤੋਂ ਸੁਖਵਿੰਦਰ ਕੌਰ ਵੀ ਨੇ, ਸੰਦੀਪ ਸਿੰਘ ਹੋਰੀ ਵੀ ਨੇ ਸਾਡੇ ਨਾਲ, ਨਿਤਿਸ਼ ਵੀ ਸਾਡੇ ਨਾਲ ਜੁੜੇ ਨੇ ਰਾਮਾ ਮੰਡੀ ਤੋਂ, ਅਤੇ ਬਹੁਤ ਸਾਰੇ ਸਾਡੇ ਸਾਥੀ ਜਿਹੜੇ ਆ ਉਹ ਮਾਨਸਾ ਤੋਂ, ਮੌੜ ਮੰਡੀ ਤੋਂ, ਸਾਡੇ ਕੋਲ ਬਹੁਤ ਸਾਰੇ ਸਾਥੀ ਜਿਹੜੇ ਹੈ ਉਹ ਮਲੋਟ ਤੋਂ ਵੀ ਜੁੜੇ ਹੋਏ ਨੇ, ਆਲੇ ਦੁਆਲੇ ਤੋਂ ਜੁੜੇ ਹੋਏ ਨੇ, ਸਾਡੇ ਕੋਲ ਸਿਮਰਨ ਸਾਡੇ ਕੋਲ ਕਾਰਤਿਕ ਦੇ ਜਸਲੀਨ ਮੁਕਤਸਰ ਸਾਹਿਬ ਤੋਂ ਵੀ ਜੁੜੇ ਨੇ, ਖੁਸ਼ਪ੍ਰੀਤ ਅਸ਼ਮੀਤ ਫਰੀਦਕੋਟ ਤੋਂ ਸਾਨੂੰ ਮੈਸੇਜ ਕਰ ਰਹੇ ਆ, ਜਗਰਾਓਂ ਤੋਂ ਸਾਨੂੰ ਸੀਆ ਕਮਲ ਅਨਾਹਤ ਅਤੇ ਜਪਲੀਨ ਵੀ ਸਾਨੂੰ ਮੈਸੇਜ ਕਰ ਰਹੇ ਆ। ਸੋ ਤੁਸੀਂ ਵੀ ਸਾਨੂੰ ਕਰੋ ਇਹਨਾਂ ਸਾਥੀਆਂ ਦੇ ਨਾਲ ਨਾਲ, ਪਰ ਅਗਲਾ ਸਵਾਲ ਵੀ ਤਾਂ ਹੋਵੇ ਜਵਾਬ ਦੇਣ ਦੇ ਲਈ ਸੁਰਿੰਦਰ ਜੀ ਸਾਡੇ ਕੋਲ।
1: ਜੀ ਅਗਲਾ ਸਵਾਲ ਹੈ ਜੀ, ਮਸ਼ਹੂਰ ਨਾਵਲ ਕੋਠੇ ਖੜਕ ਸਿੰਘ ਕਿਸ ਦਾ ਲਿਖਿਆ ਹੋਇਆ ਹੈ ਜੀ?
0: ਜੀ ਲਓ ਜੀ, ਯਾਨੀ ਕਿ ਪੰਜਾਬ ਜੀ ਕੇ ਤੁਹਾਨੂੰ ਪੂਰੀ ਰਟਾ ਦੇਣੀ ਹੈ ਇਸ ਵਾਰ, ਭਾਵੇਂ ਇਗਜ਼ਾਮ ਜਿਹੜਾ ਉਹ ਪਟਵਾਰੀ ਦਾ ਹੋਵੇ ਜਾਂ ਪੰਜਾਬ ਪੁਲਿਸ ਦਾ ਹੋਵੇ ਜਾਂ SS ਬੋਰਡ ਦਾ, SSB ਬੋਰਡ ਜਿਹੜਾ ਹੈ ਉਹ ਹੋਵੇ, ਤੁਸੀਂ ਕੋਈ ਵੀ ਸਵਾਲ ਜਿਹੜਾ ਤੁਹਾਨੂੰ ਜੇ ਆ ਗਿਆ ਤਾਂ ਅਸੀਂ ਤੁਹਾਡੀ ਤਿਆਰੀ ਕਰਾਉਣ ਦੇ ਲਈ ਇੱਥੇ ਤਿਆਰ ਬੈਠੇ ਹਾਂ। ਸਵਾਲ ਜਿਹੜਾ ਹੈ ਕਿ ਪ੍ਰਸਿੱਧ ਨਾਵਲ ਕੋਠੇ ਖੜਕ ਸਿੰਘ ਕਿਹਨਾਂ ਦਾ ਲਿਖਿਆ ਹੋਇਆ ਹੈ ਜੀ? ਇਸ ਦਾ ਜਵਾਬ ਸਾਨੂੰ ਨਿਤਿਸ਼ ਕੁਮਾਰ ਦੇ ਰਹੇ ਨੇ ਜੀ, ਰਾਮ ਸਰੂਪ ਅਣਖੀ ਹੋਰਾਂ ਦਾ ਇਹ ਲਿਖਿਆ ਹੋਇਆ ਜੀ। ਬਹੁਤ ਅੱਛੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਵੀ ਅੱਜ ਦੇ ਇਸ ਐਪੀਸੋਡ ਦੇ ਵਿੱਚ ਮਿਸਟਰ ਜੀਨੀਅਸ ਬਣ ਗਏ ਹੋ। ਸੁਖਮਨਪ੍ਰੀਤ ਕੌਰ ਬਠਿੰਡਾ ਜਿਹੜੇ ਹੈ ਉਹ ਵੀ ਆਏ ਨੇ ਜੀ, ਸਹੀ ਜਵਾਬ ਲੈ ਕੇ ਆਏ ਨੇ, ਪਰ ਥੋੜ੍ਹਾ ਜਿਹਾ ਡਿਲੇ ਇਹਨਾਂ ਨੇ ਕਰ ਦਿੱਤਾ। ਨਿਤਿਸ਼ ਕੁਮਾਰ ਜਿਹੜੇ ਨੇ ਉਹ ਬਾਜ਼ੀ ਮਾਰ ਗਏ ਨੇ ਜੀ, ਅਤੇ ਸਾਡੇ ਕੋਲ ਬਹੁਤ ਸਾਰੇ ਸਾਥੀ ਮੈਸੇਜ ਕਰ ਰਹੇ ਹੈ, ਮੈਂ ਦੇਖ ਰਿਹਾ ਟਾਈਪਿੰਗ ਟਾਈਪਿੰਗ ਟਾਈਪਿੰਗ ਹੀ ਅਜੇ ਤੱਕ ਆ ਰਿਹਾ ਜੀ। ਅਗਲਾ

0: ਜੀ ਸਰੋਤਿਓ, ਤੁਹਾਡੀਆਂ ਵੀ ਸਾਹਾਂ ਜਿਹੜੀਆਂ ਉਹ ਕੋਸੀਆਂ ਕੋਸੀਆਂ ਨਿਕਲ ਰਹੀਆਂ ਹੋਣੀਆਂ। ਤੁਸੀਂ ਕਹਿੰਦੇ ਹੋਵੋਗੇ ਉਫ ਮੈਂ ਥੋੜ੍ਹਾ ਜਿਹਾ ਚੁੱਕ ਗਿਆ, ਕੁਝ ਕੁ ਸਕਿੰਟਾਂ ਦਾ ਫਰਕ ਰਹਿ ਗਿਆ, ਨਹੀਂ ਤਾਂ ਮੈਂ ਮਿਸਟਰ ਜਾਂ ਮਿਸ ਜੀਨੀਅਸ ਬਣ ਜਾਣਾ ਸੀ। ਸੋ ਤੁਸੀਂ ਬਣ ਸਕਦੇ ਹੋ ਸਵਾਲਾਂ ਦੀ ਲੜੀ, ਅਜੇ ਸਾਡੇ ਕੋਲ ਹੈ ਕਿਉਂਕਿ 7 ਮਿੰਟ ਸਾਡੇ ਕੋਲ ਪੂਰੇ ਨੇ। 7 ਮਿੰਟਾਂ ਦੇ ਵਿੱਚ ਤਾਂ ਮੈਨੂੰ ਲੱਗਦਾ ਸਾਡੇ ਸਰੋਤੇ 14 ਸਵਾਲਾਂ ਦਾ ਜਵਾਬ ਦੇ ਦੇਣਗੇ। ਸੁਰਿੰਦਰ ਸਿੰਘ ਜੀ, ਤੁਸੀਂ ਪੁੱਛੋ ਸਹੀ ਛੇਤੀ ਨਾਲ।
1: ਜੀ, ਅਗਲਾ ਸਵਾਲ ਵੀ ਆਪਣਾ ਤਿਆਰ ਹੈ ਜੀ। ਅਗਲਾ ਸਵਾਲ ਹੈ ਜੀ, ਨਵੀਂ ਦਿੱਲੀ ਵਿੱਚ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਤੋਂ ਬਾਅਦ ਕਿਹੜੇ ਮੰਤਰੀ ਨੇ ਅਹੁਦਾ ਸੰਭਾਲਿਆ ਹੈ
0: ਜੀ? ਸੋ ਕੇਂਦਰ ਸਰਕਾਰ ਦੇ ਵਿੱਚ ਕਿਹੜੇ ਨੇ ਇਹ ਕੈਬਨਿਟ ਮੰਤਰੀ ਜਿਨ੍ਹਾਂ ਨੂੰ ਹੁਣ ਸਿੱਖਿਆ ਮੰਤਰੀ ਬਣਾਇਆ ਗਿਆ ਜੀ? ਬਿਲਕੁਲ ਸਹੀ ਜਵਾਬ ਦੇਣ ਵਾਲੇ ਸਾਡੇ ਸਾਥੀ ਜਿਹੜੇ ਆ ਉਹ ਸੁਮਨਪ੍ਰੀਤ ਕੌਰ ਨੇ, ਇਹ ਬਠਿੰਡਾ ਤੋਂ। ਇਹ ਕਹਿੰਦੇ ਆ ਜੀ ਪ੍ਰਹਲਾਦ ਜੋਸ਼ੀ ਜੀ ਨੇ ਜੀ। ਬਹੁਤ ਸਾਰੇ ਸਾਥੀ ਜਿਹੜੇ ਆ ਫਟਾਫਟ ਛੇਤੀ ਨਾਲ, ਕਿਉਂਕਿ ਇਹ ਬੜਾ ਹੀ ਕੋਮਨ ਜਿਹਾ ਸੀਗਾ ਸਵਾਲ ਤੇ ਇਹ ਸਭ ਨੂੰ ਆਉਂਦਾ ਸੀਗਾ। ਸ਼ਿਖਾ ਵੀ ਆ ਗਏ ਆ ਜੀ ਮੰਡੀ ਡੱਬ ਵਾਲੀ ਤੋਂ, ਉਹਨਾਂ ਨੇ ਜਵਾਬ ਦਿੱਤਾ ਪਰ ਥੋੜ੍ਹਾ ਜਿਹਾ ਉਹ ਲੇਟ ਹੋ ਗਏ ਨੇ। ਉੱਧਰ ਲਾਭ ਸਿੰਘ ਰਤਨਹੋਰੀ ਜਿਹੜੇ ਆ ਉਹ ਵੀ ਲੱਗੇ ਹੋਏ ਨੇ ਨਾਲ ਨਾਲ। ਕੁਲਵੀਰ ਸਿੰਘ ਫੱਗੂ ਜਿਹੜੇ ਆ ਸਿਰਸਾ ਹਰਿਆਣਾ ਤੋਂ ਆ ਗਏ ਆ ਜੀ, ਸਾਨੂੰ ਜਵਾਬ ਦੇਣ ਦੇ ਵਿੱਚ ਥੋੜ੍ਹਾ ਥੋੜ੍ਹਾ ਇਹ ਲੇਟ ਹੋ ਰਹੇ ਨੇ, ਪਰ ਇਹਨਾਂ ਦੇ ਲਈ ਅਗਲਾ ਸਵਾਲ ਤਿਆਰ ਹੈ। ਹੁਣ ਫਿਰ ਇਹ ਕੋਸ਼ਿਸ਼ ਕਰ ਸਕਦੇ ਆ ਜੀ। ਅਗਲਾ ਸਵਾਲ ਪੁੱਛੋ ਜੀ।
1: ਜੀ ਬਿਲਕੁਲ ਤਿਆਰ ਹੈ ਜੀ ਅਗਲਾ ਸਵਾਲ। ਡਾਕਟਰ APJ ਅਬਦੁਲ ਕਲਾਮ ਜੀ ਦਾ ਜਨਮ ਦਿਵਸ ਕਦੋਂ ਮਨਾਇਆ ਜਾਂਦਾ ਹੈ ਜੀ?
0: ਲਓ ਜੀ, ਡਾਕਟਰ APJ ਅਬਦੁਲ ਕਲਾਮ ਹੋਰਾਂ ਦਾ ਜਨਮ ਦਿਵਸ ਤੁਸੀਂ ਸਾਨੂੰ ਦੱਸਣਾ ਹੈ, ਤੇ ਬੜਾ ਛੇਤੀ ਨਾਲ ਸੌਖਾ ਜਿਹਾ ਸਵਾਲ ਜਿਹੜਾ ਹੈ ਇਹਨਾਂ ਨੇ ਤੁਹਾਨੂੰ ਪੁੱਛ ਲਿਆ ਜੀ। ਜਵਾਬ ਜਿਹੜੇ ਹੈ ਉਹ ਆ ਰਹੇ ਹੈ, ਪਰ ਕਾਲ ਦੇ ਵਿੱਚ ਸਾਡੇ ਕਈ ਸਰੋਤੇ ਜਿਹੜੇ ਹੈ ਜਿਨ੍ਹਾਂ ਦੇ ਨਾਮ ਮੈਂ ਨਹੀਂ ਲਵਾਂਗਾ, ਉਹ ਸਾਨੂੰ ਜਵਾਬ ਦੇ ਰਹੇ ਹੈ ਪਰ ਉਹ ਥੋੜ੍ਹੀ ਜਲਦੀ ਕਰ ਰਹੇ ਤੇ ਜਵਾਬ ਉਹਨਾਂ ਦੇ ਗਲਤ ਹੋ ਰਹੇ ਹੈ। ਅਸੀਂ ਦੁਬਾਰਾ ਸੁਣ ਲਓ, ਡਾਕਟਰ APJ ਅਬਦੁਲ ਕਲਾਮ ਹੋਰਾਂ ਦਾ ਜਨਮ ਦਿਵਸ ਜਿਹੜਾ ਹੈ ਉਹ ਪੁੱਛਿਆ, ਤੁਸੀਂ ਸਾਨੂੰ ਤਰੀਕ ਵੀ ਦੱਸਣੀ ਹੈ ਜੀ। ਮਨਪ੍ਰੀਤ ਕੌਰ ਸ਼ਕਤੀ ਵਿਹਾਰ ਬਠਿੰਡਾ ਤੋਂ ਇਸ ਸਵਾਲ ਦਾ ਸਹੀ ਜਵਾਬ ਦੇ ਕੇ ਬਣ ਜਾਂਦੇ ਨੇ ਜੀ ਮਿਸ ਜੀਨੀਅਸ। ਇਹ ਕਹਿੰਦੇ ਆ ਜੀ 15 ਅਕਤੂਬਰ 1931 ਨੂੰ ਸਾਡੇ ਜੋ ਸਾਬਕਾ ਰਾਸ਼ਟਰਪਤੀ ਮਰਹੂਮ ਡਾਕਟਰ APJ ਅਬਦੁਲ ਕਲਾਮ ਹੋਰਾਂ ਦਾ ਜਨਮ ਜਿਹੜਾ ਹੈ ਉਹ ਹੋਇਆ ਸੀਗਾ। ਤੇ ਨਾਲ ਨਾਲ ਸਾਡੇ ਜੋ ਗੀਤ ਨੇ ਉਹ ਵੀ ਤੁਹਾਡੇ ਨਾਲ ਨਾਲ ਚੱਲਣਗੇ, ਗਿੱਪੀ ਗਰੇਵਾਲ ਹੋਰਾਂ ਦਾ ਇਹ ਗੀਤ। ਪਰ ਗੀਤ ਤੋਂ ਪਹਿਲਾਂ ਇੱਕ ਸਵਾਲ ਛੇਤੀ ਛੇਤੀ ਹੋਰ ਪਾ ਦਿਓ ਜੀ ਸਾਡੇ ਬੱਚਿਆਂ ਨੂੰ, ਵਿਦਿਆਰਥੀਆਂ ਨੂੰ ਜੀ।
1: ਜੀ, ਭਾਰਤੀ ਖਿਡਾਰੀ ਗਿਆਨੇਸ਼ਵਰੀ ਯਾਦਵ ਕਿਹੜੀ ਖੇਡ ਨਾਲ ਸੰਬੰਧਿਤ ਹੈ ਜੀ?
0: ਲਓ ਜੀ ਸਰੋਤਿਓ, ਜਮਾ ਹੀ ਸੌਖਾ, ਜਮਾ ਹੀ ਸੌਖਾ।
2: ਗਿੱਪੀ ਗਰੇਵਾਲ ਕਾਰ ਖੜੀ ਤੇਰੇ ਬੰਗਲੋ ਦੇ ਬਾਹਰ, ਛੇਤੀ ਛੇਤੀ ਆ ਜਾ ਹੋ ਕੇ ਤਿਆਰ, ਕਾਰ ਖੜੀ ਤੇਰੇ ਬੰਗਲੋ ਦੇ ਬਾਹਰ।

0: ਜਵਾਬ ਸਾਨੂੰ ਸਭ ਨੂੰ ਹੀ ਦੱਸ ਰਹੇ ਹੈ ਕਿ ਗਿਆਨੇਸ਼ਵਰੀ ਦੇਵੀ ਜਿਹੜੇ ਨੇ ਉਹ ਵੇਟ ਲਿਫਟਿੰਗ ਯਾਨੀ ਕਿ ਭਾਰ ਤੋਲਕ ਨੇ, ਉਹ ਭਾਰ ਚੁੱਕਣ ਵਾਲੀ ਖੇਡ ਦੇ ਨਾਲ ਸੰਬੰਧਿਤ ਨੇ, ਜਿਨ੍ਹਾਂ ਨੇ ਗਲਾਸਕੋ ਦੇ ਵਿੱਚ ਸਾਡੇ ਲਈ ਚਾਂਦੀ ਦਾ ਤਗਮਾ ਜਿਹੜਾ ਹੈ ਉਹ ਜਿੱਤਿਆ। ਜੀ ਅਗਲਾ ਸਵਾਲ ਵੀ ਤੁਹਾਡੇ ਲਈ ਤਿਆਰ ਹੈ ਜੀ।
1: ਜੀ ਪੰਜਾਬ ਦੇ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਜ਼ਿਲ੍ਹੇ ਹੈ ਉਹ ਕਿਹੜੇ ਹੈ ਜੀ?
0: ਜੀ ਉਹ ਕਿਹੜੇ ਨੇ ਜ਼ਿਲ੍ਹੇ? ਲਓ ਜੀ ਹੁਣ ਤੁਹਾਨੂੰ ਸਾਰੇ ਹੀ ਜ਼ਿਲ੍ਹੇ ਜਿਹੜੇ ਆ ਇਹ ਗਿਣਨੇ ਪੈਣਗੇ ਅਤੇ ਅਸੀਂ ਇਸ ਦਾ ਜਵਾਬ ਉਡੀਕਦੇ ਹਾਂ ਜੀ। ਜੀ ਸਰਹੱਦੀ ਜ਼ਿਲ੍ਹੇ ਆ ਜਿਹੜੇ ਉਹ ਸਰੋਤਿਓ ਤੁਹਾਨੂੰ ਗਿਣਨੇ ਪੈਣਗੇ। ਸਮਾਂ ਜਿਹੜਾ ਹੈ ਥੋੜ੍ਹਾ ਜਿਹਾ ਘੱਟ ਹੈ ਸਾਡੇ ਕੋਲ, ਅਸੀਂ ਤੁਹਾਡੇ ਲਈ ਸਵਾਲ ਜਿਹੜਾ ਹੈ ਉਹ ਬਦਲ ਦਿੰਦੇ ਹਾਂ ਜੀ। ਸੁਰਿੰਦਰ ਜੀ ਸਵਾਲ ਬਦਲ ਦਿਓ ਜੀ, ਸਾਡੇ ਪੰਜਾਬ ਦੇ ਮਾਝੇ ਖੇਤਰ ਦੇ ਵਿੱਚ ਕਿੰਨੇ ਜ਼ਿਲ੍ਹੇ ਨੇ? ਇਹ ਸਵਾਲ ਅਸੀਂ ਤੁਹਾਡੇ ਲਈ ਬਦਲਵਾਂ ਦੇ ਦਿੱਤਾ ਜੀ। ਮਾਝੇ ਜ਼ਿਲ੍ਹੇ ਦੇ, ਮਾਫ ਕਰਨਾ, ਮਾਝੇ ਖੇਤਰ ਦੇ ਜ਼ਿਲ੍ਹੇ ਕੁੱਲ ਕਿੰਨੇ ਨੇ ਅਤੇ ਉਹ ਕਿਹੜੇ ਕਿਹੜੇ ਨੇ? ਆਖਰੀ ਸਵਾਲ ਸਾਡੇ ਇਸ ਪ੍ਰੋਗਰਾਮ ਦਾ, ਅਤੇ ਬਾਕੀ ਸਵਾਲ ਜਿਹੜੇ ਅਸੀਂ ਪੁੱਛੇ ਉਹ ਵੀ ਦੁਹਰਾਵਾਂਗੇ ਜੀ।

0: ਇਸ਼ਿਕਾ ਤੇ ਮਨਪ੍ਰੀਤ ਸਾਨੂੰ ਸੰਗਰੂਰ ਤੋਂ ਜਵਾਬ ਦੇ ਰਹੇ ਨੇ ਜੀ, ਮਾਝੇ ਖੇਤਰ ਦੇ ਵਿੱਚ ਆਉਣ ਵਾਲੇ ਚਾਰ ਜਿਹੜੇ ਜ਼ਿਲ੍ਹੇ ਨੇ ਉਹ ਨੇ ਜੀ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਅਤੇ ਤਰਨ ਤਾਰਨ। ਬਿਲਕੁਲ ਇਹਨਾਂ ਦਾ ਸਹੀ ਜਵਾਬ ਰਿਹਾ ਅਤੇ ਅਸੀਂ ਸਾਡੇ ਸਾਰੇ ਹੀ ਸਵਾਲ ਜਿਹੜੇ ਹੈ ਉਹ ਦੁਹਰਾਵਾਂਗੇ। ਛੇਤੀ ਨਾਲ ਸੁਰਿੰਦਰ ਜੀ ਦੁਹਰਾ ਦਿਓ, ਅਸੀਂ ਕਿਹੜੇ ਕਿਹੜੇ ਸਵਾਲ ਪੁੱਛੇ ਸੀ ਅਤੇ ਕਿਹੜੇ ਪੁੱਛਣਾ ਚਾਹੁੰਦੇ ਸੀਗੇ, ਅਸੀਂ ਸਾਰੇ ਹੀ ਸਾਡੇ ਸਰੋਤਿਆਂ ਨੂੰ ਦੱਸ ਦਈਏ ਜੀ। ਕਰਾ ਦਿਓ ਰਿਵੀਜ਼ਨ ਜੀ।
1: ਜੀ, ਨਵੀਂ ਦਿੱਲੀ ਵਿੱਚ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਤੋਂ ਬਾਅਦ ਕਿਹੜੇ ਮੰਤਰੀ ਨੇ ਅਹੁਦਾ ਸੰਭਾਲਿਆ, ਉਹਨਾਂ ਦਾ ਨਾਮ ਹੈ ਜੀ ਪ੍ਰਹਿਲਾਦ ਜੋਸ਼ੀ ਜੀ।
0: ਜੀ, ਅੰਤਰਰਾਸ਼ਟਰੀ ਸ਼ਤਰੰਜ ਦਿਵਸ ਅਸੀਂ ਸਾਡੇ ਸਰੋਤਿਆਂ ਨੂੰ ਪੁੱਛਿਆ ਸੀਗਾ, ਉਹ ਹੁੰਦਾ ਜੀ 20 ਜੁਲਾਈ ਨੂੰ, ਅਤੇ ਡਾਕਟਰ APJ ਅਬਦੁਲ ਕਲਾਮ ਜੀ ਦਾ ਜਨਮ ਦਿਵਸ ਕਦੋਂ ਹੁੰਦਾ ਸੁਰਿੰਦਰ ਜੀ, ਉਹ ਵੀ ਦੱਸੋ ਜੀ।
1: ਜੀ, 15 ਅਕਤੂਬਰ 1931 ਨੂੰ ਜੀ।
0: ਇਸੇ ਤਰ੍ਹਾਂ ਸ਼ਹੀਦ ਊਧਮ ਸਿੰਘ ਜੀ ਹੋਰਾਂ ਦਾ ਜਨਮ ਦਿਵਸ ਜਿਹੜਾ ਹੈ ਅਸੀਂ ਉਹ ਵੀ ਪੁੱਛਿਆ ਸੀ ਜੀ, ਉਹ ਵੀ ਸਾਡੇ ਸਰੋਤਿਆਂ ਨੇ ਦੱਸਿਆ ਕਿ ਉਹਨਾਂ ਦਾ ਜਨਮ ਦਿਨ 26 ਦਸੰਬਰ 1899 ਨੂੰ ਜਿਹੜਾ ਹੈ ਉਹ 26 ਦਸੰਬਰ ਦੇ ਦਿਨ ਹੋਇਆ ਸੀਗਾ। ਅਗਲਾ ਸਵਾਲ ਅਸੀਂ ਪੁੱਛਿਆ ਸੀਗਾ, ਗਿਆਨੇਸ਼ਵਰੀ ਯਾਦਵ ਜਿਹੜੇ ਨੇ ਉਹ ਕਿਹੜੀ ਖੇਡ ਨਾਲ ਸੰਬੰਧਿਤ ਨੇ ਜੀ? ਬਿਲਕੁਲ, ਉਹ ਵੇਟ ਲਿਫਟਿੰਗ ਖੇਡ ਦੇ ਨਾਲ ਸੰਬੰਧਿਤ ਨੇ। ਇੱਕ ਹੋਰ ਸਵਾਲ ਜੋ ਅਸੀਂ ਪੁੱਛਣਾ ਚਾਹੁੰਦੇ ਸੀ, 2 ਵਾਰ ਦੇ ਓਲੰਪੀਅਨ ਸਾਜਨ ਪ੍ਰਕਾਸ਼ ਜਿਹੜੇ ਨੇ ਉਹ ਕਿਹੜੀ ਖੇਡ ਦੇ ਨਾਲ ਸੰਬੰਧਿਤ ਨੇ? ਉਹ ਵੀ ਗਲਾਸਗੋ ਗਏ ਹੋਏ ਨੇ, ਉਹ ਸਵਿਮਿੰਗ ਦੇ ਨਾਲ ਸੰਬੰਧਿਤ ਨੇ ਜੀ। ਹੋਰ ਕਿਹੜੇ ਪੁੱਛੇ?
1: ਇੱਕ ਸਵਾਲ ਅਸੀਂ ਇਹ ਵੀ ਪੁੱਛਿਆ ਸੀ, ਪੰਜਾਬ ਦਾ ਪਹਿਲਾ ਵਿਸ਼ਵ ਵਿਦਿਆਲਿਆ ਕਿਹੜਾ ਹੈ ਜੀ? ਉਹ ਹੈ ਜੀ ਪੰਜਾਬ ਯੂਨੀਵਰਸਿਟੀ
0: ਜੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ। ਅਤੇ ਨਾਲ ਅਸੀਂ ਰਾਜ ਦਰਖਤ ਜਿਹੜਾ ਹੈ ਪੰਜਾਬ ਦਾ ਉਹ ਪੁੱਛਿਆ ਸੀਗਾ ਜੀ, ਟਾਹਲੀ ਹੈ ਜੀ, ਜਿਸ ਨੂੰ ਸ਼ੀਸ਼ਮ ਵੀ ਆਖ ਦਿੰਦੇ ਨੇ। ਕੋਠੇ ਖੜਕ ਸਿੰਘ ਜਿਹੜਾ ਹੈ ਨਾਵਲ ਰਾਮ ਸਰੂਪ ਅਣਖੀ ਦਾ ਲਿਖਿਆ ਹੋਇਆ ਹੈਗਾ। ਅਤੇ ਅਸੀਂ ਕਾਰਗਿਲ ਵਿਜੈ ਦਿਵਸ ਵੀ ਪੁੱਛਿਆ ਜਿਹੜਾ ਕਿ 26 ਜੁਲਾਈ ਨੂੰ ਮਨਾਇਆ ਜਾਂਦਾ। ਅਤੇ ਅਸੀਂ ਇਹ ਵੀ ਪੁੱਛਣਾ ਚਾਹੁੰਦੇ ਸੀ ਤੁਹਾਡੇ ਤੋਂ ਕਿ ਨੇਪਾਲ ਦੇ ਪ੍ਰਧਾਨ ਮੰਤਰੀ ਦਾ ਨਾਂ ਦੱਸ ਦਿਓ, ਬਲਿੰਦਰ ਸ਼ਾਹ ਜੀ ਉਹਨਾਂ ਦਾ ਨਾਂ। ਅਤੇ ਇਹ ਸਾਡੇ ਕੁਝ ਸਵਾਲ ਜਿਹੜੇ ਕਿ ਰਹੇ। ਅਗਲੇ ਵਾਰ ਫਿਰ ਤੁਸੀਂ ਜੁੜਨਾ ਹੈ ਸਾਡੇ ਇਸ ਪ੍ਰੋਗਰਾਮ ਯੁਵਾਣੀ ਦੇ ਵਿੱਚ। ਅਤੇ ਹੁਣ ਮੈਨੂੰ ਮਨਦੀਪ ਰਜੌਰਾ ਨੂੰ
1: ਅਤੇ ਮੈਨੂੰ ਸੁਰਿੰਦਰ ਸਿੰਘ ਨੂੰ
0: ਪ੍ਰੋਗਰਾਮ ਖਤਮ ਕਰਦੇ ਦਿਓ ਇਜਾਜ਼ਤ। ਜੈ

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸ਼ਾਮ ਯੁਵਾਣੀ। ਪ੍ਰੋਗਰਾਮ ਪੇਸ਼ ਕਰ ਰਹੇ ਸਨ ਸੁਰਿੰਦਰ ਸਿੰਘ ਅਤੇ ਮਨਦੀਪ ਰਜੋਰਾ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 7:01 ਤੇ 26 ਸਕਿੰਟ ਦਾ, ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਸ਼ਾਮ ਸੁਹਾਨੀ।

ਸਵਾਗਤ ਹੈ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਰਮਾ ਸ਼ਰਮਾ ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਨਮਸਕਾਰ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣ ਸਕਦੇ ਹੋ ਆਪਣੀ ਪਸੰਦ ਦਾ ਗੀਤ ਇੱਕ ਫੋਨ ਕਾਲ ਕਰਕੇ ਫੋਨ ਕਰਨ ਲਈ ਤੁਸੀਂ ਡਾਇਲ ਕਰ ਸਕਦੇ ਹੋ ਸਟੂਡੀਓ ਦਾ ਫੋਨ ਨੰਬਰ 0164-2240-331 ਤੇ ਆਓ ਸੁਣਦੇ ਹਾਂ ਉਨੀ ਦੇਰ ਤੱਕ ਇੱਕ ਗੀਤ ਤੇ ਤੁਹਾਡੇ ਫੋਨ ਦੇ ਇੰਤਜ਼ਾਰ ਵਿੱਚ ਅਸੀਂ ਬੈਠੇ ਹਾਂ ਤੇ ਤੁਸੀਂ ਫੋਨ ਕਰੋ ਉਨੀ ਦੇਰ ਤੱਕ ਤੁਸੀਂ ਸੁਣੋ ਇਹ ਗੀਤ

0: ਹਾਂ ਜੀ ਸਰੋਤਿਓ ਸਾਡੇ ਨਾਲ ਜੁੜ ਚੁੱਕੇ ਨੇ ਜੀ ਪਹਿਲੇ ਕਾਲਰ। ਹੈਲੋ,
1: ਹੈਲੋ, ਸਤਿ ਸ੍ਰੀ ਅਕਾਲ ਭੈਣ ਜੀ।
0: ਸਤਿ ਸ੍ਰੀ ਅਕਾਲ ਜੀ। ਹਾਂਜੀ, ਪਹਿਲਾਂ ਆਪਣੇ ਸਰੋਤਿਆਂ ਨੂੰ ਨਾਮ ਦੱਸ ਦਈਏ, ਕਿੱਥੋਂ ਬੋਲ ਰਹੇ ਹੋ ਤੇ ਆਪਣਾ ਨਾਮ ਵੀ ਦੱਸ ਦਿਓ।
1: ਮੈਂ ਜੀ ਸਵਰਾਜ ਸਿੰਘ ਸੁੱਖੀ ਖਾਲਸਾ, ਪਿੰਡ ਢਿੰਡ ਦੇ ਤਹਿਸੀਲ ਸਦੂਲ, ਜ਼ਿਲ੍ਹਾ ਮਾਨਸਾ ਤੋਂ ਬੋਲਦਾ ਜੀ।
0: ਠੀਕ ਹੈ ਜੀ, ਤੇ ਅੱਜ ਕਿਹੜਾ ਗੀਤ ਸੁਣਨਾ ਚਾਹੋਗੇ ਤੁਸੀਂ?
1: ਬਲਬੀਰ ਟੋਟਕਾ ਸੁਣਾ ਦਿਓ ਜੀ, ਕੋਈ ਮਰਜ਼ੀ।
0: ਠੀਕ ਹੈ ਜੀ, ਤੇ ਸਵਰਾਜ ਸਿੰਘ ਜੀ ਕੰਮ ਕਾਜ ਕੀ ਕਰਦੇ ਹੋ ਤੁਸੀਂ?
1: ਹਾਂਜੀ, ਮਜ਼ਦੂਰੀ ਕਰਦੇ ਜੀ।
0: ਠੀਕ ਹੈ ਜੀ, ਦੱਸਾਂ ਨੋਹਾਂ ਦੀ ਕਿਰਤ
1: ਕਰਦੇ ਹੋ ਤੁਸੀਂ? ਜੀ ਹੋ ਠੀਕ ਠਾਕ ਜੀ।
0: ਹਾਂਜੀ ਹਾਂਜੀ, ਠੀਕ ਠਾਕ
1: ਜੀ। ਹਾਂਜੀ, ਮੈਂ ਨਾਂ ਲੈਣਾ ਜੀ ਇੱਕ ਜੀ, ਨਾਂ ਹਰਜਿੰਦਰ ਸਿੰਘ ਚੜਾਣ ਜੀ।
0: ਅੱਛਾ ਜੀ,
1: ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ।
0: ਠੀਕ ਹੈ ਜੀ, ਤੇ ਆਓ ਸੁਣਦੇ ਹਾਂ ਤੁਹਾਡੀ ਪਸੰਦ ਆਏ ਗੀਤ।
1: ਹਾਂਜੀ, ਬਹੁਤ ਧੰਨਵਾਦ।

0: ਨਹੀਂ ਜੀ, ਅੱਜ ਮੈਂ ਰਮਾ ਸ਼ਰਮਾ ਬੋਲ ਰਹੀ ਹਾਂ। ਹਾਂਜੀ ਹਾਂਜੀ, ਕੀ ਕੰਮ ਕਾਰ ਕਰਦੇ ਹੋ ਤੁਸੀਂ ਜੀ?
1: ਆਪਣੀ ਮੈਂ ਤਾਂ ਵਾਹੀ ਕਰਦਾ ਤੇ ਮੁੰਡਾ ਮੇਰਾ ਡੀਜੇ ਦਾ ਕੰਮ ਕਰਦਾ ਜੀ, ਮਾਲਕ ਡੀਜੇ।
0: ਠੀਕ ਹੈ ਜੀ, ਠੀਕ ਹੈ ਜੀ, ਤੇ ਫਿਰ ਸੁਣਦੇ ਆ ਤੁਹਾਡੀ ਪਸੰਦ ਆਏ ਗੀਤ ਗੁਰਦਾਸ ਮਾਨ ਦੀ ਆਵਾਜ਼ ਵਿੱਚ। ਆਪਣਾ
1: ਜੀਤਾ ਸਿੰਘ ਬੋਲਦਾ ਜੀ।
0: ਠੀਕ ਹੈ ਜੀ, ਠੀਕ ਹੈ ਜੀ, ਉਹਨਾਂ ਨੂੰ ਵੀ ਨਮਸਕਾਰ, ਤੁਹਾਡੀ ਪਸੰਦ ਆਏ ਗੀਤ।
1: ਠੀਕ ਹੈ ਜੀ।

ਹਾਂਜੀ, ਤੁਸੀਂ ਹੁਣੇ ਸੁਣ ਰਹੇ ਸੀ ਗੈਰੀ ਸੰਧੂ ਦੀ ਆਵਾਜ਼ ਦੇ ਵਿੱਚ ਇਹ ਗੀਤ। ਅਤੇ ਹੁਣ ਸਮਾਂ ਹੋ ਗਿਆ ਹੈ ਪੰਜਾਬੀ ਵਿੱਚ ਖਬਰਾਂ ਦਾ, ਅਤੇ ਆਓ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਖਬਰਾਂ ਰਿਲੇਅ ਕੀਤੀਆਂ ਜਾਣਗੀਆਂ ਸਹੀ 7:30 'ਤੇ। ਅਤੇ 19 ਦੇਰ ਤੱਕ ਆਪਾਂ ਕਰਦੇ ਹਾਂ ਇੰਤਜ਼ਾਰ, ਅਤੇ ਖਬਰਾਂ ਦਾ ਕਰੋ ਕੁਝ ਪਲ ਲਈ ਸਾਡੇ ਨਾਲ ਇੰਤਜ਼ਾਰ।

0: मोदी को श्रेय देना चाहिए क्योंकि हमारी सरकार ने उस अधूरे कार्य को पूरा किया है जिसे पहले ही पूरा किया जाना चाहिए था। वर्ष 2024 में ये विधेयक विद्यार्थियों को ये विश्वास दिलाने के उद्देश्य से लाया गया था कि उनका भविष्य सुरक्षित है। 2024 के अधिनियम के क्रियान्वयन से प्राप्त अनुभवों के आधार पर अब ये संशोधन लाया जा रहा है ताकि कानून को और अधिक सख्त बनाया जा सके तथा शीघ्र न्याय सुनिश्चित किया जा सके।
1: सरकार ने 10-20 रुपए ਦੇ ਪੋਲੀਮਰ ਬੈਂਕ ਨੋਟ ਲਿਆਉਣ ਬਾਰੇ ਭਾਰਤੀ ਰਿਜ਼ਰਵ ਬੈਂਕ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਏ। ਲੋਕ ਸਭਾ ਵਿੱਚ ਇੱਕ ਸਵਾਲ ਦਾ ਲਿਖਤੀ ਜਵਾਬ ਦਿੰਦਿਆਂ ਖਜ਼ਾਨਾ ਰਾਜ ਮੰਤਰੀ ਪੰਕਜ ਚੌਧਰੀ ਨੇ ਦੱਸਿਆ ਕਿ ਭਾਰਤੀ ਰਿਜ਼ਰਵ ਬੈਂਕ ਨੇ ਸਰਕਾਰ ਨੂੰ ਫੀਲਡ ਟ੍ਰਾਇਲ ਲਈ 10-20 ਰੁਪਏ ਦੇ 1-1 ਅਰਬ ਪੋਲੀਮਰ ਬੈਂਕ ਨੋਟ ਲਿਆਉਣ ਦੀ ਤਜਵੀਜ਼ ਭੇਜੀ ਸੀ। ਉਨ੍ਹਾਂ ਕਿਹਾ ਕਿ ਫੀਲਡ ਟ੍ਰਾਇਲ ਦੇ ਸਫਲ ਹੋਣ ਤੋਂ ਬਾਅਦ ਇਹ ਪੋਲੀਮਰ ਬੈਂਕ ਨੋਟ ਨਿਯਮਿਤ ਤੌਰ ਤੇ ਜਾਰੀ ਕੀਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਨੇ ਦੱਸਿਆ ਕਿ ਅੰਤਰਰਾਸ਼ਟਰੀ ਅਧਿਐਨਾਂ ਮੁਤਾਬਿਕ ਪੋਲੀਮਰ ਬੈਂਕ ਨੋਟਾਂ ਦੀ ਉਮਰ ਕਾਗਜ਼ੀ ਬੈਂਕ ਨੋਟਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੁੰਦੀ ਏ। ਉਨ੍ਹਾਂ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਮੁਤਾਬਿਕ ਪੋਲੀਮਰ ਨੋਟਾਂ ਦੇ ਨਾਲ ਨਾਲ ਕਾਗਜ਼ੀ ਨੋਟ ਜਾਰੀ ਕਰਨ ਦੀ ਵੀ ਤਜਵੀਜ਼ ਏ। ਸਰਕਾਰ ਨੇ ਵਿਕਸਿਤ ਭਾਰਤ ਰੁਜ਼ਗਾਰ ਅਤੇ ਆਜੀਵਿਕਾ ਮਿਸ਼ਨ ਗ੍ਰਾਮੀਣ ਵਿਕਸਿਤ ਭਾਰਤ ਜੀ ਰਾਮ ਜੀ ਕਾਨੂੰਨ 2025 ਤਹਿਤ ਮੌਜੂਦਾ ਮਾਲੀ ਸਾਲ ਵਿਚ 95,692 ਕਰੋੜ ਰੁਪਏ ਅਲਾਟ ਕੀਤੇ ਨੇ। ਅੱਜ ਲੋਕ ਸਭਾ ਵਿਚ ਇਕ ਲਿਖਤੀ ਜਵਾਬ ਵਿਚ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਇਹ ਦੇਸ਼ ਵਿਚ ਕਿਸੇ ਵੀ ਦਿਹਾਤੀ ਰੁਜ਼ਗਾਰ ਪ੍ਰੋਗਰਾਮ ਲਈ ਬਜਟ ਅਨੁਮਾਨ ਪੜਾਅ ਤੇ ਕੀਤੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਅਲਾਟਮੈਂਟ ਏ। ਸ਼੍ਰੀ ਚੌਹਾਨ ਨੇ ਅੱਗੇ ਕਿਹਾ ਕਿ ਇਹ ਕਾਨੂੰਨ ਇਕ ਮਾਲੀ ਸਾਲ ਵਿਚ 125 ਦਿਨਾਂ ਦੀ ਮਜ਼ਦੂਰੀ ਦੀ ਕਾਨੂੰਨੀ ਗਰੰਟੀ ਪ੍ਰਦਾਨ ਕਰਦਾ ਹੈ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ PMFBY ਅਤੇ ਪੁਨਰਗਠਿਤ ਮੌਸਮ ਆਧਾਰਿਤ ਫਸਲ ਬੀਮਾ ਯੋਜਨਾ RWBCIS ਕੁਦਰਤੀ ਆਫਤਾਂ ਦੇ ਖਰਾਬ ਮੌਸਮ ਦੀਆਂ ਘਟਨਾਵਾਂ ਕਾਰਨ ਹੋਣ ਵਾਲੇ ਫਸਲਾਂ ਦੇ ਨੁਕਸਾਨ ਦੇ ਵਿਰੁੱਧ ਵਿਆਪਕ ਬੀਮਾ ਕਵਰੇਜ ਪ੍ਰਦਾਨ ਕਰਦੀਆਂ ਨੇ। ਇਹ ਕਿਸਾਨਾਂ ਨੂੰ ਜਲਵਾਯੂ ਨਾਲ ਸਬੰਧਿਤ ਜੋਖਮਾਂ ਤੋਂ ਰਾਹਤ ਪ੍ਰਦਾਨ ਕਰਦਾ ਹੈ। ਅੱਜ ਲੋਕ ਸਭਾ ਵਿਚ ਇਕ ਲਿਖਤੀ ਜਵਾਬ ਵਿਚ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ RWBCIS ਨੋਟੀਫਾਈ ਕੀਤੀਆਂ ਬਾਗਵਾਨੀ ਤੇ ਹੋਰ ਫਸਲਾਂ ਲਈ ਖਰਾਬ ਮੌਸਮ ਸਬੰਧੀ ਘਟਨਾਵਾਂ ਜਿਵੇਂ ਕਿ ਜ਼ਿਆਦਾ ਜਾਂ ਘੱਟ ਬਾਰਿਸ਼, ਉੱਚ ਜਾਂ ਘੱਟ ਤਾਪਮਾਨ, ਲੂ ਤੇ ਠੰਡ ਆਦਿ ਦੇ ਮਾਮਲੇ ਵਿਚ ਬੀਮਾ ਸੁਰੱਖਿਆ ਪ੍ਰਦਾਨ ਕਰਦੀ ਏ। ਸ਼੍ਰੀ ਚੌਹਾਨ ਨੇ ਦੱਸਿਆ ਕਿ 30 ਜੂਨ 2026 ਤੱਕ PMFBY ਅਤੇ RWBCIS ਤਹਿਤ ਕੁੱਲ 92,68,00,000 ਕਿਸਾਨ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਨੇ ਤੇ 2016 ਵਿਚ ਸਕੀਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 25,58,00,000 ਕਿਸਾਨ ਅਰਜ਼ੀਆਂ ਦੇ ਮਾਮਲੇ ਵਿਚ 2,02,00,000 ਰੁਪਏ ਦੀ ਦਾਅਵੇ ਦੀ ਰਕਮ ਦਾ ਭੁਗਤਾਨ ਕੀਤਾ ਗਿਆ ਹੈ। ਸਰਕਾਰ ਨੇ ਇਸ ਸਾਲ 1 ਅਗਸਤ ਤੋਂ 3 ਨਵੰਬਰ ਤੱਕ ਦੇਸ਼ ਭਰ ਦੇ ਖੰਡ ਵਪਾਰੀਆਂ ਤੇ ਭੰਡਾਰ ਸੀਮਾਵਾਂ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਖਪਤਕਾਰ ਮਾਮਲਿਆਂ, ਖੁਰਾਕ ਤੇ ਜਨਤਕ ਵੰਡ ਮੰਤਰਾਲੇ ਨੇ ਕਿਹਾ ਕਿ ਇਸ ਦਾ ਉਦੇਸ਼ ਜਮਾਖੋਰੀ ਤੇ ਕਿਆਸ ਰਾਈਆਂ ਨੂੰ ਰੋਕਣਾ ਤੇ ਵਾਜਬ ਕੀਮਤਾਂ ਤੇ ਖੰਡ ਦੀ ਨਿਰੰਤਰ ਉਪਲਬਧਤਾ ਨੂੰ ਯਕੀਨੀ ਬਣਾਉਣਾ ਹੈ। ਮੰਤਰਾਲੇ ਨੇ ਕਿਹਾ ਕਿ ਖੰਡ ਦੇ ਸਾਰੇ ਵਪਾਰੀਆਂ ਨੂੰ ਆਪਣੇ ਕੋਲ ਉਪਲਬਧ ਖੰਡ ਦੇ ਭੰਡਾਰ ਬਾਰੇ ਜਾਣਕਾਰੀ ਦੇਣੀ ਹੋਏਗੀ ਤੇ ਖੁਰਾਕ ਤੇ ਜਨਤਕ ਵੰਡ ਵਿਭਾਗ ਦੇ ਆਨਲਾਈਨ ਪੋਰਟਲ foodstock.dfpd.gov.in ਤੇ ਹਰ ਹਫ਼ਤੇ ਭੰਡਾਰ ਦੀ ਸਥਿਤੀ ਨੂੰ ਅਪਡੇਟ ਕਰਨਾ ਹੋਏਗਾ। ਮੰਤਰਾਲੇ ਨੇ ਖਪਤਕਾਰਾਂ ਨੂੰ ਭਰੋਸਾ ਦਿੱਤਾ ਹੈ ਕਿ ਦੇਸ਼ ਕੋਲ ਘਰੇਲੂ ਖਪਤ ਨੂੰ ਪੂਰਾ ਕਰਨ ਲਈ ਖੰਡ ਦਾ ਲੋੜੀਂਦਾ ਭੰਡਾਰ ਮੌਜੂਦ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xnla@aarn ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਆਪਣੇ ਰਾਸ਼ਟਰਪਤੀ ਕਾਰਜਕਾਲ ਦੇ 4 ਸਾਲ ਪੂਰੇ ਹੋਣ ਤੇ ਵੱਖ ਵੱਖ ਪ੍ਰੋਜੈਕਟਾਂ ਦੀ ਵਰਚੁਅਲ ਸ਼ੁਰੂਆਤ ਕੀਤੀ। ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਦੇਸ਼ ਦੇ ਵਿਕਾਸ ਅਤੇ ਸਭਿਆਚਾਰਕ ਪੁਨਰਜਾਗਰਣ ਦਾ ਜ਼ਿਕਰ ਕੀਤਾ। ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਪਿਛਲੇ 4 ਸਾਲਾਂ ਵਿਚ ਭਾਰਤ ਦੇ ਅਮੀਰ ਸਭਿਆਚਾਰਕ ਵਿਰਸੇ ਦੀ ਮੁੜ ਸੁਰਜੀਤੀ ਤੇ ਸਵੈਮਾਣ ਦੀ ਭਾਵਨਾ ਦੇ ਨਾਲ ਨਾਲ ਸਮਾਵੇਸ਼ੀ ਵਿਕਾਸ ਹੋਇਆ। ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ਼ ਦੇਸ਼ ਭਰ ਵਿਚ ਭਾਰਤੀਯਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਰਿਹਾ ਏ। ਉਨ੍ਹਾਂ ਕਿਹਾ ਕਿ ਪਿਛਲੇ 4 ਸਾਲਾਂ ਵਿਚ ਅਹਿਮ ਪਹਿਲਕਦਮੀਆਂ ਕੀਤੀਆਂ ਗਈਆਂ ਨੇ ਜਿਨ੍ਹਾਂ ਨੇ ਬਸਤੀਵਾਦੀ ਮਾਨਸਿਕਤਾ ਦੇ ਅਵਸ਼ੇਸ਼ਾਂ ਨੂੰ ਸਫਲਤਾ ਨਾਲ ਖਤਮ ਕਰ ਦਿੱਤਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਰਾਸ਼ਟਰ ਹੁਣ ਆਪਣੀਆਂ ਜੜ੍ਹਾਂ ਵੱਲ ਵਾਪਸ ਆ ਰਿਹਾ ਹੈ ਅਤੇ ਆਪਣੇ ਸਭਿਆਚਾਰਕ ਤੇ ਲੋਕਤੰਤਰੀ ਆਦਰਸ਼ਾਂ ਤੇ ਮਾਣ ਕਰ ਰਿਹਾ ਹੈ। ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿਚ ਕਰਾਈਆਂ ਜਾ ਰਹੀਆਂ ਅਖੌਤੀ ਵਿਧਾਨ ਸਭਾ ਚੋਣਾਂ ਨੂੰ ਪਾਕਿਸਤਾਨ ਵੱਲੋਂ ਆਪਣੇ ਗੈਰ ਕਾਨੂੰਨੀ ਕਬਜ਼ੇ ਤੇ ਪਰਦਾ ਪਾਉਣ ਅਤੇ ਖੇਤਰ ਵਿਚ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾਵਾਂ ਨੂੰ ਲੁਕਾਉਣ ਦੀ ਕੋਸ਼ਿਸ਼ ਦੱਸਿਆ ਹੈ। ਅੱਜ ਨਵੀਂ ਦਿੱਲੀ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇਸ ਨੂੰ ਇਕ ਦਿਖਾਵੇ ਦੀ ਚੋਣ ਪ੍ਰਕਿਰਿਆ ਦੱਸਿਆ।
2: हमने पाक अधिकृत कश्मीर में सो कॉल्ड इलेक्शंस के बारे में खबरें देखी है। इस मसले पर भारत का पक्ष साफ और निरंतर रहा है। जम्मू कश्मीर लद्दाख जो कि केंद्र शासित प्रदेश हैं, उनका पूरा भूभाग भारत का अभिन्न और अविच्छेद्य अंग है। वहां चल रहे लीपापोती वाले इलेक्शन, पाकिस्तान द्वारा जम्मू कश्मीर का अपने अवैध कब्जा और वहां के लोगों का मानव अधिकार का हनन कुछ छिपाने का प्रयास है।

ਹਾਂਜੀ, ਤੁਸੀਂ ਸੁਣ ਰਹੇ ਸੀ ਹੁਣ ਪੰਜਾਬੀ ਵਿੱਚ ਖਬਰਾਂ, ਤੇ ਆਪਾਂ ਅਗਲੇ ਕਾਲਰ ਆਪਣੇ ਨਾਲ ਜੁੜ ਗਏ ਨੇ ਜੀ। ਪ੍ਰੋਗਰਾਮ ਚੱਲ ਰਿਹਾ ਸ਼ਾਮ ਸੁਹਾਨੀ, ਤੇ ਆਪਣੇ ਨਾਲ ਅਗਲੇ ਕਾਲਰ ਜੁੜ ਗਏ ਨੇ, ਤੇ ਆਪਾਂ ਉਹਨਾਂ ਦੀ ਕਾਲ ਲੈਂਦੇ ਆ ਤੇ ਪੁੱਛਦੇ ਆ ਉਹਨਾਂ ਨੂੰ ਕਿ ਉਹ ਕਿਹੜਾ ਗੀਤ ਸੁਣਨਾ ਚਾਹੁੰਦੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ ਜੀ ਤੇ ਕਿੱਥੋਂ ਬੋਲ ਰਹੇ ਹੋ ਜੀ? ਠੀਕ ਹੈ ਜੀ, ਤੇ ਗੀਤ ਕਿਹੜਾ ਸੁਣੋਗੇ ਜੀ? ਠੀਕ ਹੈ ਜੀ, ਜਰੂਰ ਸੁਣਾਵਾਂਗੇ ਗੀਤ ਜੀ। ਤੇ ਮੌਸਮ ਦਾ ਕੀ ਹਾਲ ਚਾਲ ਹੈ? ਅੱਜ ਬਾਰਿਸ਼ ਹੋਈ ਉਧਰ ਵੀ, ਗਿੱਦੜਵਾ ਵੀ? ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ ਜੀ। ਤੇ ਚਲੋ, ਬਾਰਿਸ਼ ਤਾਂ ਨਹੀਂ ਹੋਈ ਤੁਹਾਡੇ ਉਧਰਲੀ ਸਾਈਡ ਤੇ, ਤੁਹਾਡੀ ਪਸੰਦ ਦਾ ਗੀਤ ਸੁਣਾ ਦਿੰਦੇ ਆ ਜੀ ਤੁਹਾਨੂੰ, ਤੇ ਆਓ ਸੁਣਦੇ ਆ ਫਿਰ ਤੁਹਾਡੀ ਪਸੰਦ ਦਾ ਇਹ ਗੀਤ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ।

0: ਹਾਂਜੀ, ਨਏ ਨਵੇਂ ਸਰੋਤੇ ਜੁੜ ਚੁੱਕੇ ਨੇ ਜੀ ਸਾਡੇ ਨਾਲ। ਹੈਲੋ,
1: ਮੈਡਮ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਿਹਾ ਤੇ ਕਿੱਥੋਂ ਬੋਲ ਰਹੇ ਹੋ ਜੀ? ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਧੰਨਵਾਦ ਜੀ, ਮੈਂ ਬੋਲ ਰਿਹਾ ਜਗਿੰਦਰ ਸ਼ੇਖਰ ਪੰਚਾਇਤ।
0: ਹਾਂਜੀ, ਕੀ ਕੰਮ ਕਰਦੇ ਹੋ ਜਿੰਦਰ ਜੀ?
1: ਮੈਂ ਸਿਲਾਈ ਦਾ ਕੰਮ ਕਰਦਾ ਜੀ।
0: ਠੀਕ ਹੈ।

0: ਜੀ ਤੇ ਗੀਤ ਕਿਹੜਾ ਸੁਣੋਗੇ ਜੀ ਅੱਜ ਤੁਸੀਂ?
1: ਮੈਂ ਸੁਣਨਾ ਜੀ ਗੋਰੇ ਚੱਕ ਵਾਲੇ
0: ਗੋਰੇ ਚੱਕ ਵਾਲੇ ਦਾ।
1: ਧੋਖਾ ਗੀਤ।
0: ਠੀਕ ਹੈ ਜੀ, ਤੇ ਤੁਹਾਡੀ
1: ਮੈਡਮ
0: ਪਸੰਦ।
1: ਜੀ ਇੱਕ ਮੇਰੇ ਚੇਲਾ ਬਸੰਤ ਟੇਲਰ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਸਰ।
0: ਸਤਿ ਸ੍ਰੀ ਅਕਾਲ ਜੀ, ਉਹਨਾਂ ਨੂੰ ਵੀ ਨਮਸਕਾਰ ਸਾਡੇ ਵੱਲੋਂ, ਤੇ
1: ਹਾਂਜੀ
0: ਸੁਣਦੇ ਹਾਂ ਜੀ ਤੁਹਾਡੀ ਪਸੰਦ ਦਾ ਇਹ ਗੀਤ।
1: ਧੰਨਵਾਦ ਜੀ। ਥੈਂਕ ਯੂ ਜੀ।

0: ਹਾਂਜੀ, ਨਵੇਂ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ ਜੀ। ਹੈਲੋ,
1: ਹਲੋ ਬੀਬਾ ਭਾਈ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ ਤੇ ਕਿੱਥੋਂ ਬੋਲ ਰਹੇ ਹੋ ਜੀ?
1: ਭਾਈ ਪ੍ਰਗਟ ਸਿੰਘ ਢਿੱਲੋਂ, ਪਿੰਡ ਢਿੱਲਵਾਂ, ਜ਼ਿਲ੍ਹਾ ਬਰਨਾਲਾ ਭਾਈ।
0: ਠੀਕ ਹੈ ਜੀ, ਤੇ ਕਿਹੜਾ ਗੀਤ ਸੁਣਨਾ ਚਾਹੋਗੇ ਜੀ ਅੱਜ ਤੁਸੀਂ?
1: ਇਹ ਮਨਸੀ ਮਨਜੀਤ ਕੌਰ ਦਾ ਗੀਤ ਆ ਭਾਈ, ਹੱਸਦੀ ਨੇ ਫੁੱਲ ਮੰਗਿਆ।
0: ਠੀਕ ਹੈ ਜੀ, ਤੇ ਕੀ ਕੰਮ ਕਾਜ ਕਰਦੇ ਹੋ ਪ੍ਰਗਟ ਸਿੰਘ ਜੀ?
1: ਅਸੀਂ ਭਾਈ ਖੇਤੀ

ਹਾਂਜੀ ਸਰੋਤਿਓ, ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸ਼ਾਮ ਸੁਹਾਨੀ, ਅਤੇ ਅਸੀਂ ਧੰਨਵਾਦ ਕਰਦੇ ਹਾਂ ਆਪਣੀ ਤਕਨੀਕੀ ਟੀਮ ਦਾ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸੰਭਵ ਹੁੰਦਾ ਹੈ ਕਿ ਇਹ ਟਰਾਂਸਮਿਸ਼ਨ ਤੁਹਾਡੇ ਤੱਕ ਪਹੁੰਚਦਾ ਹੈ, ਅਤੇ ਨਾਲ ਹੀ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਦਾ। ਅਤੇ ਹੁਣ ਮੈਨੂੰ ਰਮਾ ਸ਼ਰਮਾ ਨੂੰ ਦਿਓ ਇਜਾਜ਼ਤ ਪ੍ਰੋਗਰਾਮ ਸਮਾਪਤ ਕਰਨ ਦੀ। ਨਮਸਕਾਰ।

ਹਾਂਜੀ, ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸ਼ਾਮ ਸੁਹਾਨੀ, ਅਤੇ ਹੁਣ ਸਮਾਂ ਹੋ ਗਿਆ ਹੈ ਸਾਡੇ ਸਪੋਂਸਰਡ ਪ੍ਰੋਗਰਾਮ ਉਮੰਗ ਦਾ, ਜਿਹਨੂੰ ਸਪੋਂਸਰ ਕਰ ਰਹੇ ਨੇ NCERT, ਅਤੇ ਅੱਜ ਤੁਸੀਂ ਸੁਣੋਗੇ ਇਸ ਪ੍ਰੋਗਰਾਮ ਦਾ 1337ਵਾਂ ਭਾਗ, ਅਤੇ ਕੁਝ ਪਲ ਕਰਦੇ ਹਾਂ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ NCERT ਵੱਲੋਂ ਸਪੌਂਸਰਡ ਪ੍ਰੋਗਰਾਮ ਉਮੰਗ, ਅਤੇ ਇਸ ਦੀ ਅੱਜ ਤੁਸੀਂ ਜਿਹੜੀ ਕਿਸ਼ਤ ਸੁਣੀ ਆ ਉਹ ਸੀ 1337ਵੀਂ ਕਿਸ਼ਤ। ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਗਿਆ ਹੈ ਠੀਕ 8:30 ਅਤੇ ਸਮਾਂ ਹੋ ਗਿਆ ਹੈ ਜੀ ਪ੍ਰੋਗਰਾਮ 5 ਪਾਣੀਆਂ ਦੇ ਗੀਤ ਦਾ, ਅਤੇ ਆਪਾਂ ਆਨੰਦ ਲੈਂਦੇ ਹਾਂ 5 ਪਾਣੀਆਂ ਦੇ ਗੀਤ ਦਾ।

0: ਪੰਜ ਬਾਣੀਆਂ ਦੇ ਗੀਤ।
1: ਨਮਸਕਾਰ ਸਰੋਤਿਓ, ਪੰਜ ਬਾਣੀਆਂ ਦੇ ਗੀਤ ਲੈ ਕੇ ਮੈਂ ਹਾਜ਼ਰ ਹਾਂ ਰਮਾ ਸ਼ਰਮਾ। ਅਤੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਵਟਸਐਪ ਸੁਨੇਹਾਂ ਰਾਹੀਂ, ਤੁਹਾਡੀਆਂ ਚਿੱਠੀਆਂ ਰਾਹੀਂ ਅਸੀਂ ਤੁਹਾਡੀ ਪਸੰਦ ਦੇ ਗੀਤ ਤੁਹਾਨੂੰ ਸੁਣਾਵਾਂਗੇ। ਵਟਸਐਪ ਸੁਨੇਹੇ ਲਿਖਣ ਲਈ ਤੁਸੀਂ ਨੰਬਰ ਨੋਟ ਕਰ ਲਓ 77173 73 146। ਅਤੇ ਤੁਹਾਡੇ ਸੁਨੇਹਿਆਂ ਦੀ ਉਡੀਕ ਕਰਦੇ ਹਾਂ। ਉਸ ਤੋਂ ਪਹਿਲਾਂ ਸਾਨੂੰ ਖਤ ਜਿਹੜਾ ਪਹਿਲਾ ਮੈਸੇਜ ਜਿਹੜਾ ਸਾਨੂੰ ਪਹਿਲਾਂ ਮਿਲਿਆ ਹੈ, ਪ੍ਰਗਟ ਸਿੰਘ ਢਿੱਲੋਂ, ਜਥੇਦਾਰ ਪਿਆਰਾ ਸਿੰਘ ਕੋਟਸ਼ਮੀਰ, ਜਨਕ ਰਾਜ ਕੋਟਸ਼ਮੀਰ, ਨਛੱਤਰ ਸਿੰਘ ਲਾਲਵਾਈ, ਦਰਸ਼ਨ ਸਿੰਘ ਪਥਰਾਲਾ, ਬਲਦੇਵ ਸਿੰਘ ਭੁੱਖਿਆਂਵਾਲੀ, ਸੁਖਦੀਪ ਸਿੰਘ ਗਿੱਲ, ਗੁਰਮੀਤ ਸਿੰਘ ਲੋਪੇ, ਪਿੰਡ ਢਿੱਲਵਾਂ, ਜ਼ਿਲ੍ਹਾ ਬਰਨਾਲਾ, ਤਹਿਸੀਲ ਤਪਾ ਮੰਡੀ। ਅਤੇ ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੀ ਕੁਲਦੀਪ ਮਾਣਕ ਦਾ ਗੀਤ ਚਾਦਰ ਕੱਢਦੀ, ਅਤੇ ਆਓ ਇਸ ਗੀਤ ਦਾ ਆਨੰਦ ਲੈਂਦੇ ਹਾਂ ਇਹਨਾਂ ਸਾਰਿਆਂ ਦੀ ਫਰਮਾਇਸ਼ ਦੇ।

ਤੇ ਇਸੇ ਗੀਤ ਦੀ ਫਰਮਾਇਸ਼ ਜਿਹੜੀ ਹੈ ਉਹ ਪਿੰਡ ਕੋਟਸ਼ਮੀਰ ਤੋਂ ਠਾਕਰਾਂ ਵਾਲਾ ਡੇਰਾ, ਰਾਗੀ ਕਰਮਜੀਤ ਸਿੰਘ ਪੰਜਾਰੇ, ਜਗਰਾਜ ਸਿੰਘ ਬਰਾੜ, ਵੀਰ ਸਿੰਘ, ਸੁਖਪ੍ਰੀਤ ਸਿੰਘ, ਗੁਰਸ਼ਰਨ ਸਿੰਘ, ਜਥੇਦਾਰ ਬਾਬਾ ਪਿਆਰਾ ਸਿੰਘ, ਹਰਵਿੰਦਰ ਸਿੰਘ ਨਰੂਆਣਾ, ਸਾਰਿਆਂ ਨੇ ਇਸੇ ਗੀਤ ਦੀ ਫਰਮਾਇਸ਼ ਕੀਤੀ ਸੀ ਤੇ ਇਸ ਦੇ ਨਾਲ ਹੀ ਇਸ ਗੀਤ ਨੂੰ ਸੁਣਨਾ ਚਾਹੁੰਦੇ ਨੇ ਗੁਰਦਾਸ ਸਿੱਧੂ, ਕੁਲਬਾਗ ਸਿੱਧੂ, ਹਰਨਾਲ ਸਿੱਧੂ, ਨਵਜਿੰਦ ਕੌਰ ਸਿੱਧੂ, ਸੋਨੀ ਸਿੱਧੂ ਤੇ ਰਮੀ ਸਿੱਧੂ, ਤੇ ਇਹਨਾਂ ਦੀ ਪਸੰਦ ਤੇ ਗੀਤ ਚੱਲ ਹੀ ਰਿਹਾ ਤੇ ਆਓ ਆਨੰਦ ਮਾਣਦੇ ਹਾਂ ਇਸ ਗੀਤ ਦਾ।

0: ਤੇ ਜੀ ਸਰੋਤਿਓ, ਇੱਕ ਨਵੇਂ ਸਰੋਤਾ ਦਾ ਮੈਸੇਜ ਸਾਨੂੰ ਰਿਸੀਵ ਹੋ ਗਿਆ ਜੀ, ਮਿਲ ਗਿਆ ਸਾਨੂੰ ਮੈਸੇਜ ਪਿੰਡ ਲਾਲ ਬਾਈ ਤੋਂ। ਨਛੱਤਰ ਸਿੰਘ, ਤੇਜਾ ਸਿੰਘ, ਸਵਾਮੀ ਬਾਬੂ ਸਿੰਘ, ਗਿੱਦੜਵਾ ਤੋਂ ਪ੍ਰਗਟ ਸਿੰਘ ਪਿੰਡ ਢਿਲਵਾਂ ਤੋਂ, ਜੈਲਾ ਸਿੰਘ ਪਿੰਡ ਗਦਾਣੇ ਤੋਂ, ਗੁਰਮੀਤ ਸਿੰਘ ਪਿੰਡ ਲੈਪੋ ਤੋਂ, ਲੋਪੇ ਤੋਂ ਗੈਰੀ। ਤੇ ਇਸ ਦੇ ਨਾਲ ਹੀ ਇਸੇ ਗੀਤ ਜਿਹੜੇ ਅਗਲੇ ਗੀਤ ਦੀ ਫਰਮਾਇਸ਼ ਵੀ ਕੀਤੀ ਹੈ ਜੀ, ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ ਤੇ ਸੀਤਾ ਨੇ, ਪਿੰਡ ਨਥਾਣਾ ਤੋਂ ਤੇ ਜ਼ਿਲ੍ਹਾ ਬਠਿੰਡਾ ਤੋਂ। ਪਿੰਡ ਘੜਿਆਣਾ ਤੋਂ ਇਹ ਗੀਤ ਸੁਣਨਾ ਚਾਹੁੰਦੇ ਨੇ ਜੀ, ਮਲਕੀਤ ਸਿੰਘ ਘੜਿਆਣਾ, ਮਨਜੀਤ ਕੌਰ ਬਠਿੰਡਾ, ਦੀਪਿੰਦਰ ਸਿੰਘ ਚੇਅਰਮੈਨ, ਜੀਤ ਸਿੰਘ ਘੜਿਆਣਾ, ਦਰਸ਼ਨ ਸਿੰਘ ਸਾਬਕਾ ਸਰਪੰਚ ਤੇ ਸਮੂਹ ਪਰਿਵਾਰ। ਤੇ ਗਿੱਦੜਵਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਬੇਬੀ ਹਿਨਾਸ਼ਾ, ਬੇਬੀ ਕੈਰਵੀ। ਤੇ ਇੱਕ ਹੋਰ ਜਿਹੜੇ ਸਰੋਤਾ ਨੇ ਜਿਨ੍ਹਾਂ ਨੇ ਸਾਨੂੰ ਮੈਸੇਜ ਕੀਤਾ ਹੈ ਜੀ, ਗੁਰਮੀਤ ਸਿੰਘ ਬਰਾੜ ਜੈਤ ਤੋਂ, ਜ਼ਿਲ੍ਹਾ ਫਰੀਦਕੋਟ ਤੋਂ। ਤੇ ਇਸੇ ਗੀਤ ਦੀ ਫਰਮਾਇਸ਼ ਕਰ ਰਹੇ ਨੇ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ ਤੇ ਅਭਿਜੋਤ। ਪਿੰਡ ਫੁੱਲੋ ਮਿੱਠੀ ਤੋਂ ਹਰਜਸ ਸਿੰਘ ਢਿੱਲੋਂ, ਦੀਪਿੰਦਰ ਸਿੰਘ ਢਿੱਲੋਂ, ਬਲਕੌਰ ਸਿੰਘ ਸਿੱਧੂ, ਜੀਤ ਸਿੰਘ ਕੌਲਸਰ, ਭੋਲਾ ਸਿੰਘ ਬੈਣੀਵਾਲ, ਰਾਮ ਸਿੰਘ ਗੈਰੀ ਬੁੱਟਰ ਤੋਂ ਤੇ ਧਾਰੀ। ਤੇ ਗਿੱਦੜਵਾ ਤੋਂ ਹੀ ਇੱਕ ਹੋਰ ਸਰੋਤਾ ਨੇ ਜਿਹੜੇ ਜਿਨ੍ਹਾਂ ਨੇ ਮੈਸੇਜ ਕੀਤਾ ਹੈ, ਸੀਮਾ ਤਨੇਜਾ, ਪਾਇਲ, ਅਰਚਨਾ, ਸਨੇਹਦਿਲ, ਹਿਨਾਸ਼ਾ, ਕੈਰਵੀ। ਤੇ ਆਓ ਇਹਨਾਂ ਸਾਰਿਆਂ ਦੀ ਪਸੰਦ ਦੇ ਉੱਤੇ ਗੀਤ ਸੁਣਦੇ ਹਾਂ। ਪਰ ਇਸ ਤੋਂ ਪਹਿਲਾਂ ਤੁਹਾਨੂੰ ਹੋਰ ਸਰੋਤਿਆਂ ਦੇ ਨਾਮ ਦੱਸ ਦਈਏ ਜਿਨ੍ਹਾਂ ਨੇ ਇਸ ਗੀਤ ਦੀ ਫਰਮਾਇਸ਼ ਕੀਤੀ ਹੈ ਜੀ, ਹਰਜਿੰਦਰ ਸਿੰਘ ਬਰਾੜ ਪਿੰਡ ਜੀਦਾ ਤੋਂ। ਤੇ ਇਸ ਦੇ ਨਾਲ ਹੀ ਇਸ ਗੀਤ ਦੀ ਫਰਮਾਇਸ਼ ਕਰ ਰਹੇ ਨੇ ਜੀ, ਪਿੰਡ ਮਿੱਡੂ ਖੇੜਾ ਤੋਂ ਕ੍ਰਿਸ਼ਨ ਕੁਮਾਰ, ਰਾਮ ਪ੍ਰਤਾਪ, ਜੋਤੀ, ਸੁਮਨ, ਮਨੀਸ਼ਾ। ਇਸੇ ਗੀਤ ਲਈ ਫਰਮਾਇਸ਼ ਕੀਤੀ ਹੈ ਜੀ ਸੁਖਪਾਲ ਸਿੰਘ, ਸਵਰਨ ਕੌਰ, ਲਵਪ੍ਰੀਤ ਸਿੰਘ, ਜਸਪ੍ਰੀਤ ਸਿੰਘ ਤੇ ਰੁਪਿੰਦਰ ਕੌਰ ਨੇ ਜਿਹੜੇ ਮੈਸੇਜ ਕਰ ਰਹੇ ਨੇ ਜੀ ਨੈਸ਼ਨਲ ਕਲੋਨੀ ਬਠਿੰਡਾ ਤੋਂ। ਤੇ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ, ਅਤਾਪੁਰ, ਸੁਖਮਨ, ਜੀਤ ਸਿੰਘ, ਸਹਿਜਪ੍ਰੀਤ ਕੌਰ ਨੇ ਵੀ ਇਸੇ ਗੀਤ ਦੀ ਫਰਮਾਇਸ਼ ਕੀਤੀ ਹੈ। ਤੇ ਬਹੁਤ ਸਾਰੇ ਸਰੋਤਿਆਂ ਦਾ ਸਾਨੂੰ ਮੈਸੇਜ ਰਿਸੀਵ ਹੋਇਆ ਜੀ, ਬਹੁਤ ਸਾਰੇ ਸਰੋਤਿਆਂ ਦਾ ਮੈਸੇਜ ਮਿਲਿਆ ਜੀ, ਇੰਨਾ ਇਸ ਪ੍ਰੋਗਰਾਮ ਨੂੰ ਇੰਨਾ ਪਿਆਰ ਦੇਣ ਲਈ ਧੰਨਵਾਦ ਜੀ। ਤੇ ਇਸੇ ਗੀਤ ਦੀ ਫਰਮਾਇਸ਼ ਜਿਹੜੀ ਹੈ ਹੋਰ ਵੀ ਸਾਨੂੰ ਮਿਲੀ ਹੈ ਜੀ, ਸਤੀਸ਼ ਕੁਮਾਰ ਬਾਂਸਲ, ਪਿੰਡ ਸਾਮਤ ਖੇੜਾ, ਨੀਅਰ ਜਿਹੜਾ ਹੈਗਾ ਮੰਡੀ ਡੱਬ ਵਾਲੀ। ਤੇ ਇਹਦੇ ਨਾਲ ਹੀ ਜਿਹੜੇ ਹੋਰ ਸਰੋਤੇ ਨੇ ਉਹਨਾਂ ਦਾ ਨਾਮ ਵੀ ਦੱਸ ਦਈਏ, ਗੁਰਲਾਲ ਮਾਹੀਨੰਗਲ, ਭਤੀਜਾ ਰਬਾਬ ਸਿੰਘ, ਦੇਵ ਮਾਹੀਨੰਗਲ, ਜਰਨੈਲ ਸਿੰਘ ਮਾਨ, ਪੂਰਾ ਸਿੰਘ ਨੰਬਰਦਾਰ, ਮਾਹੀਨੰਗਲ, ਬੂਟਾ ਸਿੰਘ ਮਛਾਣਾ। ਤੇ ਹੋਰ ਦੇਖ ਲਈਏ ਜੀ ਕਿਹੜੇ ਸਰੋਤੇ ਗੀਤ ਸੁਣਨਾ ਚਾਹੁੰਦੇ ਨੇ, ਰਾਜ ਆਦੀਵਾਲ ਤੇ ਰਾਜੂ ਬਲਕਾਰ, ਇਕਬਾਲ ਸਿੰਘ, ਇਹ ਸਾਰੇ ਗੀਤ ਸੁਣਨਾ ਚਾਹੁੰਦੇ ਨੇ। ਤੇ ਆਓ ਉਹਨਾਂ ਦੀ ਪਸੰਦ ਤੇ ਗੀਤ ਸੁਣਦੇ ਹਾਂ।
1: ਇਸ ਵੇਲੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ।

0: ਹਾਂਜੀ, ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ, ਅਤੇ ਮੈਨੂੰ ਰਮਾ ਸ਼ਰਮਾ ਨੂੰ ਦਿਓ ਇਜਾਜ਼ਤ ਇਹ ਪ੍ਰੋਗਰਾਮ ਸਮਾਪਤ ਕਰਨ ਦੀ। ਨਮਸਕਾਰ।
1: ਪੰਜ ਪਾਣੀਆਂ ਦੇ ਗੀਤ।

ਹਾਂਜੀ, ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਪੰਜਾਂ ਪਾਣੀਆਂ ਦੇ ਗੀਤ, ਅਤੇ ਤੁਸੀਂ ਹੁਣ ਪ੍ਰੋਗਰਾਮ ਜਿਹੜਾ ਹੈ ਦਿੱਲੀ ਤੋਂ ਤੁਸੀਂ ਸੁਣੋਗੇ ਸਮਾਚਾਰ ਸੰਧਿਆ, ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਇਹ ਸੁਣਾਇਆ ਜਾਏਗਾ ਠੀਕ 8:45 'ਤੇ, ਅਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਹੋਏਗਾ 9:00 ਅਤੇ ਇਹ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਰਿਲੇਅ ਕੀਤੇ ਜਾਣਗੇ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

0: Games, India's Srihari Natraj qualified for the semi-final of men's 100-meter backstroke swimming competition at Glasgow in Scotland today. Athlete Vishal TK progressed to the semi-finals of men's 400-meter race. Para swimmers RVBK Budijina and Ali Imam also qualified for the men's 50-meter freestyle S13 final. India is currently placed at the 8th position in the overall standings with 10 medals, including 2 gold, 5 silver and 3 bronze. And now, before we end the bulletin, the headlines once again. Lok Sabha discussing bill proposing stricter punishment and setting up of fast-track courts in paper leak cases. Government says new legislation reflects resolve to protect students' future. Opposition stresses on wider reforms. Supreme Court orders release of minor students arrested during protests on NEET paper leak issue. Maharashtra, Bihar and Assam orders withdrawal of cases against students. 20 people killed in Pakistan-occupied Jammu and Kashmir in firing on protesters. India terms so-called assembly polls in POJK a cosmetic exercise to camouflage illegal occupation. Industrial output growth hits 23-month high of 7.3% in June. Odisha faces flood fury as heavy rains swell major rivers. Red alert for extremely heavy rainfall over Chhattisgarh, Madhya Pradesh and Vidarbha region for next 2 days. At ISSF Shooting World Cup, Indian pair of Sonam Uttamaskar and Himanshu Dhillon clinch bronze medal in 10-meter air rifle mixed team event. That is all in the news at 9. Good night.
1: ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਨਿਊਜ਼ ਐਟ 9। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 9:15 ਤੇ 36 ਸਕਿੰਟ ਦਾ ਤੇ ਆਓ ਹੁਣ ਸੁਣਦੇ ਹਾਂ ਵਿਵਿਧ ਭਾਰਤੀ ਮੁੰਬਈ ਤੋਂ ਪ੍ਰੋਗਰਾਮ ਆਪਕੇ ਲਈ। ਇਸ ਤੋਂ ਬਾਅਦ ਤੁਸੀਂ ਸੁਣੋਗੇ ਪ੍ਰੋਗਰਾਮ ਆਜ ਕੇ ਫਨਕਾਰ, ਮਾਫ਼ ਕਰਨਾ ਜੀ, ਇਸ ਤੋਂ ਬਾਅਦ ਤੁਸੀਂ ਸੁਣੋਗੇ ਪ੍ਰੋਗਰਾਮ ਛਾਇਆ ਗੀਤ ਅਤੇ ਸਹੀ 10 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਆਜ ਕੇ ਫਨਕਾਰ, 10:30 ਤੇ ਤੁਸੀਂ ਸੁਣੋਗੇ ਢਲਤੀ ਜਾਏ ਰਾਤ ਅਤੇ ਆਓ ਸੁਣਦੇ ਹਾਂ ਪ੍ਰੋਗਰਾਮ ਆਪਕੇ ਲਈ।
2: ਡਿਸ ਕਰੇ ਬਿਕੋਜ ਆਪਕਾ ਜੋ ਵੀ ਐਡਮਿਸ਼ਨ ਆਪਕੇ ਆਬਜੈਕਟਿਵ ਐਗਜ਼ਾਮ ਕੇ ਰੈਂਕ ਕੇ ਉਪਰ ਡਿਸਾਈਡ ਹੋਤਾ ਹੈ।
3: ਕਾਉਂਸਲਰ डॉक्टर सुमती ओझा साझा करेंगी तनाव और दबाव से कैसे निपटें,
4: हम किस तरह से पेरेंटिंग करते हैं, जैसे हमारे माँ बाप ने हमारे साथ किया। अब जमाना बदल गया है, वी आर इन डिजिटल ईरा और इन्फॉर्मेशन फ्री फ्लोटिंग अवेलेबल है, तो इसलिए इम्पोर्टेंट है कि बार बार वर्कशॉप्स रखना, रोल प्ले बताना, उन्हें कैसे कम्युनिकेट करना, ये सब बताना बहुत जरूरी है।
3: फिल्म लेखिका विभा सिंह करेंगी इस कार्यक्रम का विचार मंथन।
5: आजकल हम बहुत बातें सुनते हैं कि कितनी मेहनत सही है और कितनी नहीं सही है, वो एक अलग डिस्कशन है, पर हार्ड वर्क का कोई रिप्लेसमेंट नहीं है, ये बच्चों को जानना बहुत जरूरी है।
3: तो सुनिए विविधा में सृजन भारती 2 अगस्त दिन में 11 बजे सिर्फ विविध भारती पर।
6: अब हम आपको सुनवा रहे हैं आरडी बर्मन के संगीत निर्देशन में मजरू सुल्तानपुरी का लिखा गीत, आवाज किशोर कुमार की फिल्म का नाम जहरीला इंसान।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਸ ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਅਨੁਸਾਰ ਸਮਾਂ ਹੈ ਰਾਤ ਦੇ 11:20 ਤੇ ਇਸ ਦੇ ਨਾਲ ਹੀ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੁੰਦੀ ਹੈ। ਕੱਲ੍ਹ ਸਵੇਰੇ 5:55 ਤੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਗਿਆ ਦਿਓ। ਜੈ ਹਿੰਦ।